ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਆਗਾਜ਼ ਕਰਨ ਤੋਂ ਪਹਿਲਾਂ ਇੱਕ ਸੂਚਨਾ ਸਾਂਝੀ ਕਰਦੇ ਹਾਂ ਕਿ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੈਲਗਰੀ ਅਤੇ ਗੁਰਦੁਆਰਾ ਦੇ ਨਾਲ ਅਟੈਚਡ ਗੋਬਿੰਦ ਸਰਵਰ ਸਕੂਲ ਦੀ ਇਮਾਰਤ ਨੂੰ ਦੀ ਹੋਰ ਉਸਦੇ ਵਿਸਥਾਰ ਵਾਸਤੇ, ਉਸਦੀ ਐਕਸਟੈਂਸ਼ਨ ਵਾਸਤੇ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਉਸ ਦੇ ਸੰਬੰਧ ਦੇ ਵਿੱਚ ਉੱਥੇ ਜਿੱਥੇ ਸੰਗਤਾਂ ਦਾ ਇਕੱਠ ਹੋਏਗਾ, ਸੈਲੀਬ੍ਰੇਸ਼ਨ ਹੋਣਗੀ। ਨਾਲ ਹੀ ਉਸੇ ਦਿਨ 13 ਸਤੰਬਰ ਨੂੰ ਪਾਓ ਆਉਣ ਵਾਲੇ ਐਤਵਾਰ ਨੂੰ ਮਾਇਆ ਦੀ ਇਕੱਤਰਤਾ ਦੇ ਲਈ ਮੀਡੀਆ ਥਾਨ ਵੀ ਕੀਤਾ ਜਾਏਗਾ, ਜਿਸ ਦੇ ਵਿੱਚ ਸੰਗਤਾਂ ਨੂੰ ਵੱਧ ਤੋਂ ਵੱਧ ਪਹੁੰਚ ਕੇ ਆਪਣੀ ਜਥਾ ਸ਼ਕਤ ਜਿਹੜਾ ਉਹ ਭੇਟਾ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਅਵਸਰ ਹੈ। ਸੋ ਇਹ ਸੂਚਨਾ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਸੀ। ਆਓ ਪ੍ਰੋਗਰਾਮ ਨੂੰ ਆਰੰਭ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

एक बार फिर थोड़ी सेवा दे विच हाजिर हाँ। प्रोग्राम दे पहले हिस्से दे विच शब्द श्रवण कर रहे सो। मन हाली किरसाणी करनी शर्म पानी तनखी, नाम बीज संतोख सुहागा रख गरीबी वेश। बाबा माया साथ ना हुई, इन माया जग मोहया बिरला बुझे कोई, रहा अपनी पंक्ति। पाओ अज आपां विचार करना चाहते हाँ, गुरमत मुताबक पाप अते पुन की हन। क्योंकि गुरबाणी सानू जिस तरह के मार्ग ते तुरन लई मार्गदर्शन कर दिए, उहदे विच इन्हां चीज़ां की कोई इंपॉर्टेंस नहीं। गुरु अंगद पातशाह फरमाउंदे ने, कथा कहानी बेदी आणी, पाप पुन बीचार, देते लैणा लै लै देणा, नरक सुरग अवतार। उत्तम मध्यम जाति जिनसी परम पवै संसार। ये भारतीय परंपरा वेद अते उन्हां दे नाल जुड़े हुए जिहड़े संस्कार ने, जिहड़ियां पुस्तकां ने, उन्हां दा जिक्र करते ने। ते अगे फिर गुरु नानक पातशाह दी बाणी दा जिक्र करते ने, अमृत बाणी तत् वखाणी, ज्ञान ध्यान विच आई। गुरमुख आखी गुरमुख जाति, सुरती कर्म त्याई, हुक्म साज हुक्मै विच रखै, हुक्मै अंदर वेखै, नानक अगों होमै टूटै, तां को लिखिए लिखे। एक जीवन दे प्रति एक दूसरा ही वक्रा ही एक पॉजिटिव एक यानी कि एक सकारात्मक दृष्टिकोण पेश करते ने, ते ये दसते ने कि भाई जड़े उपरातन विचारधारा है उसने लोगों नूं पाप पुन कर्म कांड नरक सुरग दी आवागमन दी इस परम जाल दे विच फसा के दूसरे पासे ला दिता है। जिंदगी दे जड़ा पॉजिटिव सकारात्मक पहलू सी उसनू निखार एक पासे कर दिता, ते ओदे नाल की होया कि उसने मनुख दे जीवन जीवन दे जड़ा असल मनोरथ है उस तो ओनू दूर कर दिता। असी उस विचारधारा तो की लै लिया, जे कोई पाप करदा है तां उस नूं नरक मिलेगा, फिर नरक दी कहो जी घिनौनी डरावनी तस्वीर है वह भी पेश की हुई है। ते जदों असीं गुरमत की व्याख्या करते हाँ, असीं गरड़ पुराण के मुताबिक उस दा भी जिहड़ा सरूप आ बयान करन दी कोशिश करते हैं, गुरमत दे विच उस नूं लिआउंदे हैं। जे कोई पुन करेगा उहनूं स्वर्ग मिलेगा। गुरमत ने इहो जिहा लारा नहीं लाया, ना ही गुरमत ने यह गल कही आ कि फलाने समय जिस तरह कि आपां पछमी धर्मां च देखते हाँ, फलाने महीने इन्ने पाठ करोगे तां उसका 72 गुना 73 गुना 100 गुना ज्यादा सवाब मिलेगा। वर ते श्राप सुहाग या इहो जे किसे पुन पाप दी व्याख्या, पुन पाप दा लारा गुरु नानक पातशाह ने नहीं लाया, ते ना ही गुरु नानक पातशाह मनुख नूं किसे अगले जहान दे विच जाके इन्हां चीज़ां दा लाहा लैण दी कोई वकालत करते ने। गुरमत तां सिद्धा कहिंदी है
ਅੱਗੇ ਦਾ ਤੇ ਪਤਾ ਹੀ ਨਹੀਂ ਕਿਸੇ ਨੂੰ। ਇੱਕ ਦੱਬੇ ਇੱਕ ਦੱਜੀਏ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਲਟੀਏ, ਇੱਕ ਵੀ ਹੱਸਣ ਪਾਏ, ਨਾਨਕ ਇਹ ਨਾ ਜਾਪਈ ਕਿੱਥੇ ਜਾਏ ਸਮਾਈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਇੱਕ ਇਸ ਸਰੀਰ ਨੂੰ ਇੱਥੇ ਹੀ ਸਾੜ ਦਿੰਦੇ ਆ, ਇੱਕ ਇਸ ਨੂੰ ਦਫਨਾ ਦਿੰਦੇ ਆ, ਕੋਈ ਅਗਨ ਭੇਟ ਕਰਦਾ ਹੈ, ਕੋਈ ਸਪੁਰਦੇ ਖਾਕ ਕਰਦਾ ਹੈ, ਕੋਈ ਪਾਣੀ ਸੁੱਟ ਦਿੰਦਾ ਹੈ, ਪਾਉ ਸਪੁਰਦੇ ਆਪ ਕਰ ਦਿੰਦਾ ਹੈ, ਅਗਨ ਅਸੀਂ ਜਲ ਭੇਟ ਕਰ ਦਿੰਦੇ, ਜਲ ਪ੍ਰਵਾਹ ਕਰ, ਤੇ ਕੋਈ ਇਸ ਨੂੰ ਕਿਸੇ ਉੱਚੀ ਥਾਂ ਤੇ ਕਿਸੇ ਖੂਹ ਦੇ ਵਿੱਚ ਜਾਂ ਕਿਤੇ ਹੋਰ ਦਰਖਤਾਂ ਤੇ ਲਟਕਾ ਦਿੰਦਾ ਹੈ, ਆਪਣੇ ਆਪਣੇ ਅਕੀਦੇ ਮੁਤਾਬਕ ਕਿ ਇਸ ਨੂੰ ਕਾਂ ਕਿੱਦਾਂ ਵਗੈਰਾ ਖਾ ਦੇ। ਤੇ ਕਈ ਜੰਗਲਾਂ ਚ ਜਾਂ ਕਿਤੇ ਉਹੋ ਜਿਹੀ ਥਾਂ ਤੇ ਲਾਵਾਰਸ ਹੁੰਦੇ ਆ ਜਿਹਨਾਂ ਨੂੰ ਜੰਗਲੀ ਜਾਨਵਰ ਕੁੱਤੇ ਵਗੈਰਾ ਇਹ ਖਾ ਜਾਂਦੇ ਆ। ਭਾਵ ਸਰੀਰ ਜਿਹੜਾ ਹੈ, ਜਿਹੜਾ ਇਹ ਪੰਜ ਭੂਤਕ ਸਰੀਰ ਹੈ, ਇਸ ਦਾ ਸਾਡੀ ਆਤਮਾ ਨਾਲ, ਸਾਡੀ ਗੁਰਬਾਣੀ ਨੇ ਇਸਨੂੰ ਆਤਮਾ ਆਤਮਾ ਆਤਮ ਨਾਲ ਜੋੜਿਆ, ਸੈਲਫ ਨਾਲ, ਸਾਡੀ ਜਿਹੜੀ ਜਿਸਨੂੰ ਜੋਤ ਕਹਿੰਦੇ ਆ, ਜੋਤੀ ਜੋਤ ਰਲੀ, ਉਹਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ, ਕਿਉਂਕਿ ਉਹ ਜਿਹੜੀ ਜੇ ਕੋਈ ਆਤਮਾ ਹੈਗੀ ਆ, ਉਹ ਪੰਜ ਤੱਤਾਂ ਤੋਂ, ਪੰਜ ਭੂਤਕ ਸਰੀਰ ਤੋਂ ਪਰੇ ਆ, ਜਿਸ ਤੇ ਅਗਨੀ, ਪਾਣੀ, ਜਲ, ਕਿਸੇ ਹੋਰ ਚੀਜ਼ ਦਾ ਕੋਈ ਅਸਰ ਨਹੀਂ ਹੁੰਦਾ। ਸੋ ਇਸ ਕਰਕੇ ਉਸਨੂੰ ਕਸ਼ਟ ਦੇ ਕੇ, ਉਸਨੂੰ ਸਜ਼ਾ ਦੇ ਕੇ, ਕੋਈ ਇਹੋ ਜਿਹਾ ਜਿਹੜਾ ਬਣਾਇਆ ਗਿਆ ਕਾਲਪਨਿਕ ਸਜ਼ਾਵਾਂ ਜਾਂ ਕਾਲਪਨਿਕ ਐਸ਼ੋ ਆਰਾਮ ਦਾ ਜ਼ਰੀਆ ਦੱਸਿਆ ਗਿਆ ਹੈ, ਇਹਨਾਂ ਦਾ ਕੋਈ ਵਜੂਦ ਨਹੀਂ ਆ। ਉਂਝ ਵੀ ਆਪਾਂ ਕੱਲ੍ਹ ਦੇ ਪਰਸੋਂ ਦੇ ਪ੍ਰੋਗਰਾਮ 'ਚ ਇਹ ਗੱਲ ਕੀਤੀ ਸੀ ਕਿ ਜਿਹੜਾ ਭਾਵੇਂ ਪੱਛਮੀ ਧਰਮਾਂ ਦੇ ਆਧਾਰ 'ਤੇ ਉਹਨਾਂ ਦੀ ਜਿਹੜੀ ਵਿਆਖਿਆ ਕੀਤੀ ਗਈ ਆ, ਗਲਤ ਵਿਆਖਿਆ ਕੀਤੀ ਗਈ ਆ, ਭਾਵੇਂ ਈਸਟਰਨ ਵਿਚਾਰਧਾਰਾ ਦੇ ਆਧਾਰ 'ਤੇ ਉਹਦੀ ਜਿਹੜੀ ਗਲਤ ਵਿਆਖਿਆ ਕੀਤੀ ਹੈ ਅਸਲ ਸਰੋਤਾਂ ਦੀ, ਉਸ ਦੇ ਮੁਤਾਬਕ ਜਿਹੜਾ ਕੋਈ ਸਵਰਗ ਹੈ ਜਾਂ ਬਹਿਸ਼ ਤੇ, ਉਹਦੇ ਵਿੱਚ ਕੀ ਪ੍ਰਾਪਤੀ ਹੋਣੀ ਆ, ਉਹਦੇ ਵਿੱਚ ਉਹ ਸਾਰੇ ਹੀ ਕੁਕਰਮ ਕਰਨ ਦੀ ਇਜਾਜ਼ਤ ਹੈ, ਹੂਰਾਂ ਮਿਲਣਗੀਆਂ, ਅਪਸਰਾਵਾਂ ਮਿਲਣਗੀਆਂ, ਸ਼ਰਾਬ ਮਿਲੇਗੀ। ਯਾਨੀ ਕਿ ਇਸ ਦਾ ਮਤਲਬ ਆ ਕਿ ਇਸ ਦੁਨੀਆਂ ਦੇ ਵਿੱਚ ਇਹ ਸਾਰਾ ਕੁਛ ਤੁਸੀਂ ਆਪਣੇ ਨਫਸ ਤੇ ਕੰਟਰੋਲ ਕਰ ਲਓ, ਆਪਣੇ ਜਿਹੜੀਆਂ ਚੀਜ਼ਾਂ ਇੱਥੇ ਤਿਆਗਣੀਆਂ ਨੇ ਉੱਥੇ ਪ੍ਰਾਪਤ ਕਰਨੀਆਂ ਨੇ, ਫਿਰ ਇਖਲਾਕ ਕਿਸ ਚੀਜ਼ ਦਾ ਨਾਂ ਹੈ? ਯਾਨੀ ਉਹ ਸਾਰਾ ਹੀ ਜਿਹੜਾ ਜਿਸ ਨੂੰ ਗੈਰ ਅਖਲਾਕੀ ਕੰਮ ਇੱਥੇ ਕਹਿੰਦੇ ਆ, ਉਹ ਸਾਰਾ ਉੱਥੇ ਹੋਏਗਾ। ਗੁਰਬਾਣੀ ਇਸ ਤਰ੍ਹਾਂ ਨਹੀਂ ਮੰਨਦੀ। ਗੁਰਮਤ ਦੇ ਅਨੁਸਾਰ ਆਪਾਂ ਉਂਝ ਵੀ ਜਿਹੜੇ ਕੋਈ ਸੂਫੀਆਨਾ ਸੋਚ ਰੱਖਣ ਵਾਲੇ ਲੋਕ ਨੇ, ਜਿਹੜੇ ਕਈ ਵਾਰੀ ਇਸ ਵਾਸਤਵਿਕਤਾ ਨੂੰ ਬਿਆਨ ਕਰਦੇ ਨੇ, ਜਿਸ ਤਰ੍ਹਾਂ ਅਮਲ ਸਬੰਤੀ ਹੈ ਜ਼ਿੰਦਗੀ, ਜੰਨਤ ਵੀ ਜਹਾਨਮ ਵੀ, ਇਹ ਖਾਕੀ ਆਪਣੀ ਫਿਤਰਤ ਮੈਂ ਇਹਨਾਂ ਨੂਰੀ ਹੈ ਇਹਨਾਂ ਨਾਲ ਅਮਲ, ਇੱਥੇ ਕਰਮ ਦੀ ਗੱਲ ਹੈ, ਪਾਪ ਪੁੰਨ ਦੀ ਨਹੀਂ ਆ। ਤੁਹਾਡੇ ਕਰਮ ਚੰਗੇ ਨੇ, ਤੁਸੀਂ ਆਪਣੇ ਇੱਥੇ ਹੀ ਚੰਗੇ ਅਮਾਲ ਦੇ ਕਰਕੇ, ਚੰਗੇ ਕਰਮਾਂ ਦੇ ਕਰਕੇ ਸਵਰਗ ਦੇ ਵਿੱਚ ਵੱਸ ਰਹੇ ਹੋ। ਸਵਰਗ ਕੀ ਹੈ? ਬਾਣੀ ਨੇ ਉਸਦਾ ਵਿਖਿਆਨ ਕੀਤਾ ਹੈ, ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈਕੁੰਠ, ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ। ਇੱਥੇ ਹੀ ਜਿੱਥੇ ਅਕਾਲ ਪੁਰਖ ਦੀ ਸਿਫਤ ਸਲਾਹ ਹੋ ਰਹੀ ਹੈ, ਉਹ ਬੈਕੁੰਠ ਹੈ, ਉਹ ਸਵਰਗ ਹੈ। ਭਾਵ ਚੰਗੇ ਅਮਲਾਂ ਨਾਲ ਚੰਗਾ ਜੀਵਨ, ਚੰਗਾ ਵਾਤਾਵਰਣ ਬਣਦਾ ਹੈ, ਤੁਹਾਡਾ ਪਰਿਵਾਰ ਵੀ ਤੁਹਾਡੇ ਨਾਲ ਹੈ, ਤੁਹਾਡਾ ਮਾਹੌਲ ਵੀ ਤੁਹਾਡੇ ਨਾਲ ਹੈ, ਇਹ ਤੁਹਾਡਾ ਸਵਰਗ ਦਾ ਜੀਵਨ ਹੈ। ਕਿਉਂਕਿ ਜੇ ਤੁਸੀਂ ਪੀਸ ਆਫ ਮਾਇੰਡ ਨਾਲ ਜੀ ਰਹੇ ਹੋ, ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲ ਰਹੀ ਹੈ,
ਮਰਨ ਤੋਂ ਬਾਅਦ ਦੀ ਗੱਲ ਨਹੀਂ ਕਰ ਰਿਹਾ ਇਸ ਜੀਵਨ ਦੇ ਵਿੱਚ, ਕਿਉਂਕਿ ਗੁਰਮਤ ਨੇ ਜੇ ਮੁਕਤੀ ਦੀ ਵੀ ਗੱਲ ਕੀਤੀ ਹੈ ਤਾਂ ਜੀਵਨ ਮੁਕਤ ਕੀਤੀ ਹੈ ਇਸੇ ਜੀਵਨ ਚ। ਮਰੇ ਹੋਏ ਜੇ ਮੁਕਤ ਦੇਗਾ ਮੁਕਤ ਨਾ ਜਾਣੇ ਕੋਈ, ਇਹ ਨਾਮਦੇਵ ਜੀ ਕਹਿ ਰਹੇ ਨੇ। ਭਗਤ ਬੈਣੀ ਜੀ ਕਹਿੰਦੇ ਨੇ, ਬੈਣੀ ਕਹੇ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ, ਭਾਵੇਂ ਆਪਾਂ ਸੁਖਮਨੀ ਸਾਹਿਬ ਦੇ ਵਿੱਚ ਵੀ ਜਦੋਂ ਆਪਾਂ ਪੜ੍ਹਦੇ ਹਾਂ, ਰੋਜ਼ ਪੜ੍ਹਦੇ ਹਾਂ ਨਾ, ਉਸ ਤਰ੍ਹਾਂ ਇਹ ਤੇ ਪੰਕਤੀ ਯਾਦ ਹੀ ਹੋਣੀ ਆ, ਪ੍ਰਾਪਤੀ ਆ ਗਿਆ ਆਤਮ ਹਤਾਵੈ ਜੀਵਨ ਮੁਕਤ ਸਉ ਕਹਾ। ਜੀਵਨ ਮੁਕਤ ਚਾਹੀਦਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਆ, ਉਹ ਵੀ ਸਾਨੂੰ ਇਹੀ ਗੱਲ ਸਮਝਾ ਰਹੇ ਆ ਕਿ ਜਿਸ ਨੇ ਹਰ ਇੱਕ ਸੋਗ ਤੇ ਰਹੇ ਨਿਆਰਾ, ਉਹੀ ਵਿਅਕਤੀ ਜਿਹੜਾ ਹੈ ਉਹ ਜੀਵਨ ਮੁਕਤ ਹੈ। ਸੋ ਗੁਰਮਤ ਦੇ ਮੁਤਾਬਕ ਚੰਗਾ ਅਮਲ ਜਿਹੜੇ ਨੇ, ਅਮਾਲ ਚੰਗੇ ਨੇ, ਕਰਮ ਚੰਗੇ ਨੇ, ਅਸੀਂ ਸਵਰਗ ਵਿੱਚ ਆ। ਕਰਮ ਮਾੜੇ ਨੇ, ਅਸੀਂ ਨਰਕ ਭੋਗ ਰਹੇ ਹਾਂ, ਕਿਉਂਕਿ ਮਾੜੇ ਕਰਮਾਂ ਕਰਕੇ ਅਸੀਂ ਆਪਣੇ ਆਸ ਪਾਸ ਇਹੋ ਜਿਹਾ ਜੰਜਾਲ ਪਸਾਰ ਲੈਂਦੇ ਹਾਂ ਕਿ ਜਿਸ ਦੇ ਕਰਕੇ ਅਸੀਂ ਉਹੋ ਜਿਹੀ ਮਾੜੀ ਜ਼ਿੰਦਗੀ ਭੋਗਣੀ ਸ਼ੁਰੂ ਕਰਦੇ ਹਾਂ ਜਿਸ ਦਾ ਅਸੀਂ, ਯਾਨੀ ਕਿ ਅਸੀਂ ਕਿਆਸ ਵੀ ਨਹੀਂ ਕਰ ਸਕਦੇ, ਜਿਨ੍ਹਾਂ ਹਾਲਾਤਾਂ ਦੇ ਵਿੱਚ ਅਸੀਂ ਰਹਿੰਦੇ ਹਾਂ ਉਹ ਹਾਲਾਤ ਇਹੋ ਜਿਹੇ ਬਣ ਜਾਂਦੇ ਹਨ। ਇਸੇ ਤਰ੍ਹਾਂ ਜਦੋਂ ਅਸੀਂ ਕੁਛ ਚੰਗੇ ਵਾਤਾਵਰਣ ਦੇ ਵਿੱਚ ਜੀ ਰਹੇ ਹੁੰਦੇ ਹਾਂ, ਜਿਸ ਤਰ੍ਹਾਂ ਕਿ ਗੁਰਬਾਣੀ ਅਨੁਸਾਰ ਚੰਗੇ ਅਮਲ ਕਰ ਰਹੇ ਹੁੰਦੇ ਹਾਂ, ਤੇ ਅਸੀਂ ਚੰਗੇ ਵਾਤਾਵਰਣ ਚ, ਜਦੋਂ ਚੰਗਾ ਮਾੜਾ ਕੁਛ ਹੋ ਰਿਹਾ ਹੁੰਦਾ ਤਾਂ ਅਸੀਂ ਮਾੜੇ ਵਾਤਾਵਰਣ ਦੇ ਵਿੱਚ। ਜਿਸ ਤਰ੍ਹਾਂ ਕਿ ਬਾਣੀ ਸਾਨੂੰ ਬਾਰ ਬਾਰ ਹਰ ਸਟੇਜ ਤੇ ਅਕਾਲ ਪੁਰਖ ਦੇ ਨਾਲ ਪ੍ਰੇਮ ਕਰਨ ਦੀ ਗੱਲ ਕਰਦੀ ਹੈ, ਉਦਮੀ ਜੀਵਨ ਜਿਉਣ ਦੀ ਗੱਲ ਕਰਦੀ ਹੈ, ਆਪਣੀ ਨੇਕ ਕਮਾਈ ਦਾ ਵਸੀਲਾ ਬਣਾ ਕੇ ਇਸ ਜੀਵਨ ਨੂੰ ਉਦਮੀ ਤੌਰ ਤੇ ਜੀਵਨ ਜਿਉਣ ਦੀ ਗੱਲ ਕਰਦੀ ਹੈ। ਨਾਨਕ ਸਤਿਗੁਰ ਭੇਟੇ ਪੂਰੀ ਹੋਵੇ ਜੁਗਤ, ਹੱਸਦਿਆਂ ਖਿਲਦਿਆਂ ਖਾਵਦਿਆਂ ਪਹਿਨਦਿਆਂ ਵਿੱਚੇ ਹੋਵੇ, ਯਾਨੀ ਕਿ ਇਸੇ ਜੀਵਨ ਦੇ ਵਿੱਚ ਇੱਕ ਤਾਂ ਹੋ ਗਿਆ ਨਾ ਚੰਗੇ ਕਰਮ ਦੇ ਨਾਲ, ਚੰਗੇ ਅਮਾਲ ਦੇ ਨਾਲ, ਅਕਾਲ ਪੁਰਖ ਦੀ ਸਿਫਤ ਸਲਾਹ ਦੇ ਨਾਲ ਅਸੀਂ, ਸਾਡੇ ਕੋਲ ਪੀਸ ਆਫ ਮਾਈਂਡ ਹੈ, ਅਸੀਂ ਇੱਕ ਬੈਕੁੰਠ ਦੇ ਵਿੱਚ ਬੈਠੇ ਹੋਏ ਹਾਂ, ਬੈਕੁੰਠ ਵਰਗਾ ਸਾਡਾ ਜੀਵਨ ਹੈ। ਮਾੜੇ ਆਚਾਰ ਦੇ ਕਰਕੇ ਮਨੁੱਖ ਜਿਹੜਾ ਹੈ ਉਹ ਮਾੜੇ ਵਾਤਾਵਰਣ ਚ ਫਸ ਜਾਂਦਾ ਹੈ।

0: हाँ जी, वाहिगुरु जी का खालसा, वाहिगुरु जी की फतेह जी।
1: जी। आज अपन
0: अज का अपना टॉपिक है
1: जी
0: अकाल तख्त का जहेदार वालों वध बच्चे पैदा करने का जरा आदेश दिता गया,
1: जी
0: इस बारे कला सिखा दे विच ही नहीं हैगा, जिहड़े ब्राह्मणा दे मुखी हैगे आ जां इन्हां दे मठां वाले हैगे आ महंत हैगे, ओह वी कहिंदे वध तों वध बच्चे पैदा करो, हिंदू घटदे जा रहे आ।
1: जी
0: ਤੇ ਉਹਨਾਂ ਦੀ ਨਕਲੀ ਦੇਖਾ ਦੇਖੀ ਪਹਿਲਾਂ ਗੁਰਬਚਨ ਸਿੰਘ ਹੁੰਦਾ ਸੀ, ਉਹਨੇ ਵੀ ਆਦੇਸ਼ ਜਾਰੀ ਕੀਤਾ ਸੀ ਵੀ ਹਰੇਕ ਸਿੱਖ ਚਾਰ ਚਾਰ ਬੱਚੇ ਪੈਦਾ ਕਰੇ।
1: ਜੀ ਜੀ
0: ਤੇ ਹੁਣ ਇਹ ਨਵਾਂ ਜਿਹੜਾ ਬਾਦਲਾਂ ਜਹੇਦਾਰ ਆ, ਇਹਨੇ ਵੀ ਆਦੇਸ਼ ਜਾਰੀ ਕਰ, ਉਹ ਵੀ ਬਾਦਲਾਂ ਦਾ ਹੀ ਸੀ, ਇਹਨਾਂ ਇਹਨਾਂ ਜਹੇਦਾਰ ਨੇ ਆਦੇਸ਼ ਜਾਰੀ ਕਰ ਦਿੱਤੇ ਹੈਗੇ ਆ ਵੀ ਹਰੇਕ ਸਿੱਖ ਨੂੰ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਆ।
1: ਜਿੰਨੇ ਵੀ ਲਿਫਾਫਿਆਂ ਚੋਂ ਨਿਕਲਦੇ ਨੇ ਇਹਨਾਂ ਦੀ ਸੋਚ ਹੀ ਉਹ ਜੀ ਹੈ ਜੀ
0: ਹੁਣ ਇਹਨਾਂ ਨੂੰ ਬੰਦਾ ਪੁੱਛੇ ਵੀ ਗੁਰੂ ਦਸਾਂ ਗੁਰੂਆਂ ਚੋਂ ਕਿਸੇ ਇੱਕ ਗੁਰੂ ਨੇ ਵੀ ਕੋਈ ਦੇਸ਼ ਕੀਤਾ ਸੀ ਵੀ ਤੁਸੀਂ ਇੰਨੇ ਬੱਚੇ ਪੈਦਾ ਕਰੋ?
1: ਜੀ
0: ਨਾ ਕਿ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਆਈ ਆ, ਨਾ ਕਿਸੇ ਭਗਤ ਨੇ ਦੇਸ਼ ਦਿੱਤਾ, ਨਾ ਕਿਸੇ ਆਪਣਾ ਜਿਨ੍ਹਾਂ ਜਿਹੜੇ ਵੀ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਆ, ਭੱਟਾਂ ਨੇ ਕੋਈ ਦੇਸ਼ ਨਹੀਂ ਦਿੱਤਾ, ਗੁਰੂ ਸਾਹਿਬਾਨਾਂ ਨੇ ਕੋਈ ਦੇਸ਼ ਨਹੀਂ ਦਿੱਤਾ
1: ਜੀ।
0: ਇਹ ਗੁਰੂ ਸਾਹਿਬ ਦੇ ਵੇਲੇ ਜਿਹੜੀ ਸਿੱਖੀ ਆ ਉਹ ਵਧੀ ਫੁੱਲੀ ਆ, ਗੁਰੂ ਦੇ ਉਪਦੇਸ਼ ਕਰਕੇ, ਗੁਰੂ ਦਾ ਚਾਲ ਚੱਲਣ, ਗੁਰੂ ਦਾ ਜੀਵਨ ਦੇਖ ਕੇ ਜਿਹੜੀ ਆ ਸਿੱਖੀ ਵਧੀ ਫੁੱਲੀ ਆ
1: ਜੀ ਬਿਲਕੁਲ।
0: ਇਤਿਹਾਸਕਾਰ ਲਿਖਦੇ ਆ ਵੀ ਗੁਰੂ ਨਾਨਕ ਦੇ ਭਾਈ ਮਰਦਾਨਾ ਜੀ ਨੇ ਪੈਦਲ ਚੱਲ ਕੇ 3 ਕਰੋੜ ਨੂੰ ਦੂਜਾ ਸੱਚ ਨਾਲ ਜੋੜਿਆ
1: ਜੀ,
0: ਤੇ ਉਹ 3 ਕਰੋੜ ਸਿੱਖਾਂ ਦੇ ਘਰ ਤੇ ਨਹੀਂ ਪੈਦਾ ਹੋਏ ਸੀ
1: ਜੀ ਬਿਲਕੁਲ।
0: ਇਹ ਮੌਸਮ ਫਾਨੀ ਦਾ ਲਿਖਦਾ ਵੀ ਗੁਰੂ ਸਾਹਿਬਾਨਾਂ ਦਾ ਧਰਮ ਹੀ ਇੰਨਾ ਹਰਮਨ ਪਿਆਰਾ ਸੀ, ਇੰਨਾ ਸਰਬ ਸਾਂਝਾ ਉਪਦੇਸ਼ ਦਿੰਦੇ ਸੀ ਵੀ 6ਵੇਂ ਪਾਤਸ਼ਾਹ ਵਾਲੇ ਹਿੰਦੁਸਤਾਨ ਦੀ 9 ਕਰੋੜ ਦੀ ਆਬਾਦੀ ਚੋਂ 6 ਕਰੋੜ ਗੁਰੂ ਨਾਨਕ ਨਾਮ ਲੇਵਾ ਸਿੱਖ ਸਨ
1: ਜੀ।
0: ਤੇ ਉਦੋਂ ਉਦੋਂ ਕਿਹੜੇ ਅਕਾਲ ਤਖ਼ਤ ਦੇ ਜਾਇਦਾਰ ਜਾਂ ਕਿਹੜੇ ਗੁਰੂ ਨੇ ਆਦੇਸ਼ ਦਿੱਤਾ ਸੀ ਤਾਂ ਇੰਨੇ ਇੰਨੇ ਬੱਚੇ ਪੈਦਾ ਹੋ ਕੇ ਇੰਨੀ ਗਿਣਤੀ ਵੱਧ ਗਈ ਸੀ
1: ਜੀ?
0: ਸੋ ਅਜੋਕੀ 21ਵੀਂ ਸਦੀ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਯੁੱਗ ਵਿੱਚ ਵੱਧ ਬੱਚੇ ਪੈਦਾ ਕਰਨਾ ਸਿਆਣਪ ਵਾਲੀ ਗੱਲ ਨਹੀਂ ਸਗੋਂ ਮੂਰਖਤਾ ਹੈ
1: ਜੀ।
0: ਖਾਸ ਕਰਕੇ ਗਰੀਬ ਜਾਂ ਮਿਡਲ ਕਲਾਸ ਦੇ ਲੋਕ ਇਹ ਬੋਝ ਨਹੀਂ ਚੱਕ ਸਕਦੇ
1: ਜੀ।
0: ਹਾਂ, ਸਰਦੇ ਪੁੱਜਦੇ ਅਮੀਰ ਲੋਕ ਅਜਿਹਾ ਕਰ ਸਕਦੇ ਹਨ
1: ਜੀ।
0: ਬਾਕੀ ਜੇ ਅਕਾਲ ਤਖ਼ਤ ਦਾ ਜਹੇਦਾਰ ਸ਼੍ਰੋਮਣੀ ਕਮੇਟੀ, ਭਾਰਤ ਜਾਂ ਪੰਜਾਬ ਸਰਕਾਰ ਬੱਚਿਆਂ ਦੀ ਪੜ੍ਹਾਈ, ਸਿਹਤ ਸੰਭਾਲ, ਰਹਿਣ ਸਹਿਣ ਅਤੇ ਖਾਣ ਪੀਣ ਦਾ ਖਰਚਾ ਚੱਕ ਲਵੇ
1: ਜੀ,
0: ਜਿੰਨਾ ਚਿਰ ਬੱਚਾ 18 ਸਾਲ ਦਾ ਨਹੀਂ ਹੋ ਜਾਂਦਾ ਤਾਂ ਅਜਿਹਾ ਕੀਤਾ ਜਾ ਸਕਦਾ ਹੈ
1: ਜੀ।
0: ਹੁਣ ਗਰੀਬ ਬੱਚਾ ਜਿਹੜਾ ਪਰਿਵਾਰ ਆ ਉਹ ਤਾਂ ਉਹਦੇ ਵਾਸਤੇ ਤਾਂ ਆਪਣੇ ਆਪ ਨੂੰ ਪਾਲਣਾ ਔਖਾ ਹੋਇਆ ਪਿਆ ਹੈ
1: ਜੀ ਜੀ।
0: ਇੰਨੀ ਮਹਿੰਗਾਈ ਚੱਲ ਰਹੀ ਆ ਤੇ ਜਿਹੜੇ ਆ ਆਦੇਸ਼ ਦਿੰਦੇ ਆ ਫਿਰ ਉਹਨਾਂ ਦਾ ਸਾਰਾ ਪੜ੍ਹਾਈ ਦਾ ਖਰਚਾ ਚੁੱਕਣ, ਖਾਣ ਪੀਣ ਦਾ ਖਰਚਾ ਚੁੱਕਣ, ਰਹਿਣ ਸਹਿਣ ਦਾ ਖਰਚਾ ਚੁੱਕਣ, ਉਹਨਾਂ ਦੀ ਸਿਹਤ ਸੰਭਾਲ, ਡਾਕਟਰੀ ਸਹੂਲਤਾਂ ਸਾਰੀਆਂ ਫਿਰ ਸ਼੍ਰੋਮਣੀ ਕਮੇਟੀ ਨੂੰ ਦੂਜਾ ਮੁਹੱਈਆ ਕਰਾਉਣੀਆਂ ਚਾਹੀਦੀਆਂ ਘੱਟ ਤੋਂ ਘੱਟ ਸਿੱਖਾਂ ਨੂੰ ਤਾਂ
1: ਜੀ।
0: ਤੇ ਜੇ ਅਜਿਹਾ ਨਹੀਂ ਕਰਦੇ ਤੇ ਸਾਰੇ ਫੋਕੇ ਹੈਗੇ ਆ ਤੇ ਇਹਨਾਂ ਦੇ ਮਗਰ ਲੱਗਣ ਦੀ ਲੋੜ ਨਹੀਂ, ਇਹ ਗੁਰਮਤ ਨਹੀਂ ਹੈਗੀ
1: ਜੀ।
0: ਹਾਂ, ਜਿਹਦੇ ਕੋਲ ਬੱਚਾ ਕੋਈ ਨਹੀਂ ਹੈਗਾ ਉਹਨੂੰ ਤਾਂ ਆਪਣੇ ਵਿੱਤ ਦੇ ਅਨੁਸਾਰ ਬੱਚੇ ਪੈਦਾ ਕਰਨੇ ਚਾਹੀਦੇ ਆ, ਬੱਚੇ ਕੁਦਰਤ ਦੇ ਅਨੁਸਾਰ ਹੁੰਦੇ ਆ
1: ਜੀ ਜੀ।
0: ਕਈਆਂ ਦੇ ਘਰ ਕੁੜੀਆਂ ਹੋ ਜਾਂਦੀਆਂ ਤੇ ਉਹ ਮੁੰਡੇ ਦੀ ਖਾਤਰ ਹੋਰ ਅੱਗੇ ਲੈਣਾ ਲਾਈ ਜਾਂਦੇ ਆ, ਕਿੰਨੇ ਹੋਰ ਕੁੜੀਆਂ ਆਈ ਜਾਂਦੀਆਂ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਨੇ ਕੁਛ ਕਰਕੇ ਦਿੱਤਾ ਹੁੰਦਾ, ਜੇ ਸਾਧ ਕਹਿ ਦਿੰਦੇ ਤੁਸੀਂ ਅੱਜ ਐ ਕਰ ਲਓ ਐ ਕਰ ਲਓ, ਤਾਂ ਵੀ ਉਹਨਾਂ ਦੇ ਫਿਰ ਵੀ ਬੱਚਾ ਨੀ ਮੁੰਡਾ ਨੀ ਹੁੰਦਾ
1: ਜੀ।
0: ਤੇ ਇਹਨੂੰ ਜਹੇਦਾਰ ਨੂੰ ਕੀ ਗਰੰਟੀ ਹੈਗੀ ਆ ਵੀ 3 ਜਿਹੜੇ ਨੇ ਉਹਨਾਂ ਦੇ ਵਿੱਚੋਂ 2 ਲੜਕੇ ਪੈਦਾ ਹੋਣਗੇ ਤੇ 1 ਹੀ ਲੜਕੀ ਹੋਏਗੀ
1: ਜੀ।
0: ਤੇ ਜੇ ਉਹ ਪਲ ਪੁਲ ਵੀ ਗਏ, ਵੱਡੇ ਵੀ ਹੋ ਗਏ ਤੇ ਤੁਹਾਨੂੰ ਕੀ ਭਰੋਸਾ ਜੇ ਤੁਸੀਂ ਗੁਰਮਤ ਨਾ ਸਿਖਾਈ

0: ਤਾਂ ਉਹ ਸਿੱਖ ਰਹਿ ਜਾਣਗੇ।
1: ਜੀ
0: ਸੋ ਇਹ ਲੋਕ ਜਿਹੜਾ ਹੈ, ਦੂਜਾ ਜੇ ਘੱਟ ਤੋਂ ਘੱਟ ਸ਼੍ਰੋਮਣੀ ਕਮੇਟੀ ਮੈਂਬਰ ਵੋਟਾਂ ਵੇਲੇ ਪੋਲੀਟੀਕਲ ਪਾਰਟੀ ਲਈ ਅੰਨੇਵਾਹ ਗੋਲਕ ਦਾ ਪੈਸਾ ਨਾ ਰੋੜਨ, ਨਸ਼ਾ ਨਾ ਵੰਡਣ, ਤਾਂ ਪੰਜਾਬ ਕੀ ਪੂਰੇ ਭਾਰਤ ਵਿੱਚ ਸਿੱਖ ਕੌਮ ਲਈ ਬੱਚਿਆਂ ਦੀ ਸੇਵਾ ਸੰਭਾਲ ਹੋ ਸਕਦੀ ਹੈ।
1: ਜੀ
0: ਪੰਜ ਬੱਚੇ ਆ, ਕਰੋੜਾਂ ਦੀ ਤਾਦਾਦ ਵਿੱਚ ਹੈਗੇ ਆ, ਉਹਨਾਂ ਦੀ ਸੇਵਾ ਸੰਭਾਲ ਕਰੋ ਤਾਂ ਉਹ ਸਾਰੇ ਸਿੱਖ ਬਣ ਸਕਦੇ ਆ।
1: ਬਿਲਕੁਲ,
0: ਪਹਿਲੇ ਪੈਦਾ ਹੋਏ ਸਿੱਖ ਬੱਚਿਆਂ ਜਾਂ ਸਿੱਖਾਂ ਨੂੰ ਹੀ ਜੇ ਨਸ਼ਿਆਂ ਤੇ ਹੋਰ ਬੁਰਾਈਆਂ ਤੋਂ ਬਚਾ ਲਿਆ ਜਾਵੇ, ਪੰਥ ਵਿੱਚੋਂ ਛੇਕ ਛਕਾਈ ਬੰਦ ਕਰ ਦਿੱਤੀ ਜਾਵੇ ਅਤੇ ਪੂਰੇ ਭਾਰਤ ਵਿੱਚ ਤਨਦੇਹੀ ਨਾਲ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਸਰਬ ਸਾਂਝੀ ਗੁਰਬਾਣੀ ਦਾ ਨਿਰੋਲ ਪ੍ਰਚਾਰ ਕੀਤਾ ਜਾਵੇ, ਗੁਰੂ ਦੀ ਗੋਲਕ ਗਰੀਬ ਦਾ ਮੂੰਹ ਬਣਾ ਦਿੱਤੀ ਜਾਵੇ, ਜੋ ਹੁਣ ਬਾਦਲਾਂ ਦਾ ਜਾਂ ਜਿਹੜੇ ਵੀ ਕਾਬਜ਼ ਹੁੰਦੇ ਉਹਨਾਂ ਦਾ ਮੂੰਹ ਬਣ ਜਾਂਦੀ ਆ, ਅਤੇ ਪੰਜਾਬ ਚੋਂ ਭੇਖੀ ਸਾਧਾਂ ਦੇ ਡੇਰੇ ਬੰਦ ਕਰ ਦਿੱਤੇ ਜਾਣ, ਤਾਂ ਸਿੱਖ ਕੌਮ ਦੀ ਗਿਣਤੀ ਆਪਣੇ ਆਪ ਵੱਧ ਸਕਦੀ ਆ।
1: ਬਿਲਕੁਲ,
0: ਨਾ ਕਿ ਚਾਰ ਜਾਂ ਪੰਜ ਜਾਂ ਤਿੰਨ ਬੱਚੇ ਪੈਦਾ ਕਰਕੇ ਸਿੱਖ ਕੌਮ ਦੀ ਗਿਣਤੀ ਨਹੀਂ ਵੱਧ ਸਕਦੀ।
1: ਜੀ
0: ਜੇ ਪਹਿਲਾਂ ਪੈਦਾ ਹੋਏ ਬੱਚਿਆਂ ਦੀ ਦੇਖਭਾਲ ਨਾ ਕੀਤੀ, ਗੁਰਮਤ ਨਾ ਸਿਖਾਈ, ਚੰਗੀ ਵਿਦਿਆ ਨਾ ਦਿੱਤੀ, ਤਾਂ ਹੋਰ ਪੈਦਾ ਕੀਤੇ ਬੱਚੇ ਵੀ ਸਿੱਖੀ ਛੱਡਣ ਲੱਗੇ, ਟਾਈਮ ਨਹੀਂ ਲਾਉਣਗੇ।
1: ਜੀ
0: ਮੈਂ ਇੱਥੇ ਪਰਸੋਂ ਆਨੰਦ ਕਾਰਜ ਦੇ ਵਿੱਚ ਗਿਆ ਹੋਇਆ ਸੀ ਸੈਨ ਹੋਜੇ
1: ਜੀ,
0: ਤੇ ਉੱਥੇ ਬਰਾਤ ਬਹੁਤ ਵੱਡੀ ਆਈ, ਬਹੁਤ ਵੱਡਾ ਇਕੱਠ ਸੀ
1: ਜੀ,
0: ਤੇ ਮਤਲਬ ਪਹਿਲੇ ਦਿਨ ਜਿਹੜਾ ਸ਼ੁੱਕਰਵਾਰ ਨੂੰ ਵਿਆਹ ਸੀ ਉਹ ਤਾਂ ਸਵੱਦੀ ਤੇ ਕਾਉਂਕੇ ਪਰਿਵਾਰਾਂ ਚ ਸੀ, ਉਹ ਤਾਂ ਪੰਥਕ ਪਰਿਵਾਰ ਹੈਗੇ, ਉੱਥੇ ਤਾਂ ਕਾਫੀ ਸਭ ਸੂਰਤ ਜਿਹੜੇ ਭਾਰੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆਈ
1: ਜੀ,
0: ਤੇ ਜਿਹੜਾ ਸੈਚਲ ਡੇ ਨੂੰ ਵਿਆਹ ਸੀ ਉਹਦੇ ਚ ਗਿਣਤੀ ਵੀ ਘੱਟ ਕੋਈ ਨੀ ਸੀ ਹੈਗੀ
1: ਜੀ,
0: ਤੇ ਸ਼ਾਮਿਆਨੇ ਵੀ ਬੜੇ ਮਹਿੰਗੇ ਮਹਿੰਗੇ ਲੱਗੇ ਹੋਏ ਸੀ
1: ਜੀ,
0: ਤੇ ਸੌ ਦੇ ਵਿੱਚੋਂ ਮੈਨੂੰ ਉਮੀਦ ਆ ਵੀ ਪੰਜ ਕੁ ਬੰਦੇ ਹੋਣਗੇ ਜਿਹੜੇ ਸਰਦਾਰ ਸੀ, ਬਾਕੀਆਂ ਨੇ ਪੱਗਾਂ ਬੰਨੀਆਂ ਕਈਆਂ ਨੇ ਪਰ ਦਾੜੀਆਂ ਸਭ ਨੇ ਕੱਟੀਆਂ ਹੋਈਆਂ ਸੀ
1: ਜੀ,
0: ਤੇ ਤੁਸੀਂ ਕਰ ਲਓ ਤਿੰਨ ਤਿੰਨ ਬੱਚੇ, ਪੰਜਾਹ ਪੰਜਾਹ ਕਰ ਲਓ ਫਾਇਦਾ, ਭਾਵੇਂ ਜੇ ਤੁਸੀਂ ਸਿੱਖੀ ਨਹੀਂ ਦੇਣੀ ਉਹਨਾਂ ਨੂੰ ਤੇ ਤੁਹਾਡੀ ਗਿਣਤੀ ਵਧਾਈ ਦਾ ਕੀ ਫਾਇਦਾ
1: ਜੀ।
0: ਇਹ ਮੈਂ ਅਤਕਸਨੀ ਨਹੀਂ ਗੱਲ ਕਰ ਰਿਹਾ, ਮੈਂ ਦੇਖ ਕੇ ਜਿਹੜੀ ਗੱਲ ਦੇਖਿਆ ਉਹ ਤੁਹਾਨੂੰ ਦੱਸ ਰਿਹਾ
1: ਜੀ। ਬਿਲਕੁਲ, ਆਪਾਂ ਇਹ ਤੇ ਇਸ ਵਕਤ ਹਰ ਥਾਂ ਦਾ ਜਿਹੜਾ ਵਰਤਾਰਾ ਇਹੀ ਚੱਲ ਰਿਹਾ,
0: ਉਹ ਵੀ ਜ਼ਿਆਦਾ ਜਿਹੜੇ ਆ ਸਿੱਖ ਜਿਹੜੀ ਜੱਟ ਕਮਿਊਨਿਟੀ ਹੈ ਨਾ ਉਹਨਾਂ ਦੇ ਵਿੱਚੋਂ ਸੀ ਜਿਹੜੇ ਸਿੱਖੀ ਛੱਡ ਚੁੱਕੇ ਆ, ਜਾਂ ਤੁਸੀਂ ਬਿਲਕੁਲ ਹੀ ਮੋਨੇ ਹੋ ਜਾਓ, ਤੁਸੀਂ ਤਾਂ ਜਲੂਸ ਕੱਢਿਆ ਸਿੱਖੀ ਦਾ, ਤੁਸੀਂ ਦੂਜਾ ਆਪਣਾ ਸਿਰ ਦੇ ਵਿੱਚੋਂ ਥੋੜੇ ਜਿਹੇ ਵਾਲ ਕੱਟ ਲੈਂਦੇ ਆ, ਉੱਤੇ ਪੱਗ ਰੱਖ ਲੈਂਦੇ ਆ ਜਦੋਂ ਗੁਰਦੁਆਰੇ ਆਉਣੇ ਆ
1: ਜੀ,
0: ਤੇ ਦਾੜੀ ਕੱਟੀ ਹੁੰਦੀ ਆ, ਜਾਂ ਤਾਂ ਬਿਲਕੁਲ ਕਲੀਨ ਸ਼ੇਵ ਹੋ ਜਾਓ ਜਾਂ ਆਪਣੇ ਸਾਫ ਸੂਰ ਸਿੱਖੀ ਦੇ ਵਿੱਚ ਰਹੋ
1: ਜੀ।
0: ਬਿਲਕੁਲ ਇਹਨਾਂ ਨੇ ਜਲੂਸ ਕੱਢਿਆ ਹੋਇਆ, ਤੇ ਉਧਰੋਂ ਗੁਰਦੁਆਰਿਆਂ ਦੀਆਂ ਕਮੇਟੀਆਂ, ਗੁਰਦੁਆਰਿਆਂ ਦੇ ਰਾਗੀ ਗ੍ਰੰਥੀ ਪ੍ਰਚਾਰਕ ਜਿਹੜੇ ਆ ਉਹ ਉਹਨਾਂ ਦੀ ਇਹ ਮੁੱਠੀ ਗਰਮ ਕਰਦੇ, ਇਸ ਕਰਕੇ ਉਹ ਇਹਨਾਂ ਨੂੰ ਕੁਛ ਨਹੀਂ ਕਹਿੰਦੇ।
1: ਬਿਲਕੁਲ
0: ਹਾਂਜੀ,
1: ਬਿਲਕੁਲ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਜੀ।
0: ਹੈਲੋ,
1: ਹਾਂਜੀ, ਮੈਂ ਕਿਹਾ ਬਿਲਕੁਲ ਇਸ ਦੇ ਵਿੱਚ ਕੋਈ ਸ਼ੱਕ ਨਹੀਂ
0: ਹੈ।
1: ਮੈਂ ਤੁਹਾਡੇ ਨਾਲ ਲਾਈਨ ਤੇ ਆ,
0: ਅਜੋਕੇ ਜਹਿਦਾਰ
1: ਹਾਂਜੀ
0: ਸਹੀ ਨਹੀਂ ਚੱਲ ਰਿਹਾ, ਕੀ ਗੱਲ ਆ?
1: ਤੁਸੀਂ ਕੈਰੀ ਆਨ ਕਰੋ ਵੀਰ ਜੀ, ਤੁਸੀਂ
0: ਜੋਕੇ ਜੈ ਹੈ,
1: ਤੁਸੀਂ ਕੈਰੀ ਆਨ ਕਰੋ, ਤੁਹਾਡੀ ਆਵਾਜ਼ ਮੇਰੇ ਤੱਕ ਆ ਰਹੀ ਹੈ।
0: ਨੈਟ ਨਹੀਂ ਮੈਨੂੰ ਮੇਰਾ ਸਹੀ ਚੱਲ ਰਿਹਾ ਲੱਗਦਾ
1: ਵੀਰ ਜੀ, ਤੁਹਾਡੀ ਆਵਾਜ਼ ਆ ਰਹੀ ਆ, ਤੁਸੀਂ ਬੋਲੀ ਜਾਓ, ਤੁਸੀਂ ਮੇਰੀ ਆਵਾਜ਼ ਨਹੀਂ ਸੁਣ ਰਹੇ। ਹੈਲੋ,
0: ਹੁਣ ਵੀ ਚਲੇ ਗਿਆ। ਹੈਲੋ, ਹਾਂਜੀ,
1: ਮੇਰੀ ਆਵਾਜ਼ ਸੁਣ ਰਹੇ ਹੋ ਨਾ?
0: ਸੁਣ ਰਿਹਾ, ਪਰ ਸੁਣ ਰਿਹਾ। ਅੱਛਾ ਅੱਛਾ,
1: ਤੁਹਾਡੀ ਆਵਾਜ਼ ਆ ਰਹੀ ਆ, ਤੁਸੀਂ ਕੰਟੀਨਿਊ।
0: ਸੋ ਅਜੋਕੇ ਜਹਿਦਾਰੇ ਦੇਹ ਜਾਰੀ ਕਿਉਂ ਨਹੀਂ ਕਰ
1: ਜੀ?
0: ਮੈਂ ਕਰ ਰਿਹਾ ਹੈਗਾ, ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ
1: ਵੀਰ ਜੀ। ਜੇ ਨਹੀਂ ਆ ਰਹੀ, ਮੈਂ ਤੁਹਾਡੀ ਆਵਾਜ਼ ਸੁਣ ਰਿਹਾ, ਤੁਹਾਡੀ ਆਵਾਜ਼ ਠੀਕ ਜਾ ਰਹੀ ਹੈ ਸਿਸਟਮ 'ਚ,
0: ਤੁਹਾਡੀ ਸਿਸਟਮ 'ਚ ਆ ਰਹੀ ਹੈ ਇੱਧਰ,
1: ਕੰਟੀਨਿਊ ਕਰੋ।
0: ਓ ਦੋ अच्छा हुण ठीक है।
1: हाँ जी, तुहाडी आवाज़ मेरे वालों ठीक आ
0: हेलो,
1: वीर जी, मेरे वालों तुहाडी आवाज़ ठीक आ, तुहाडा
0: पता
1: ही
0: नहीं की
1: इशू
0: गल,
1: आ कुछ स्पीकर वगैरह।
0: ये की गल हो गई।
1: तुसी कैरी ऑन करो,
0: ठीक
1: गो अहेड।
0: है,
1: हाँ जी
0: अजोके जहेदार ए दे यारी क्यों नहीं करदे के सिख नशियां दा त्याग करन अते गुरुद्वारियां दा पैसा पॉलिटिकल पार्टी बादल अकाली दल जो गलत पासे ना वरतों करे।
1: जी
0: कोई भी सिख डेरियां ते बैठे वेलड साधा नू खून पसीने दी कमाई दा पैसा ना चढ़ावे,
1: जी
0: सगों सीधा विद्यक ते पंथक संस्थावां नू देवे
1: जी
0: जो विद्या दा प्रसार ते गुरमत दा प्रचार कर रहियां हन।
1: जी
0: पंजाब विच शराब दे ठेके ना खुलन, मारू नशियां ते तंबाकू दी विक्री ते पाबंदी लाई जावे अते विद्या दे।
2: कैलगरी 24 घंटे 7 दिन चलन वाला इको एक पंजाबी धार्मिक रेडियो, पंजाबी रेडियो 102.7 FM। धार्मिक प्रोग्रामा दा आनंद मानन ले आज ही अपने करां ते कारां दी रेडियो नू पंजाबी रेडियो 102.7 FM ते ट्यून करो। पंजाबी रेडियो।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे 7 दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर दियां सेवावां लैण लई तुसी मालवा टायर्स नू 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2121-3961 52 एवेन्यू नॉर्थ ईस्ट कैलगरी, कॉमनवेल्थ हाल दे बिल्कुल नेड़े। प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम वैनिटी, क्लोजेट अते कमर्शियल मिल वर्क बारे कोई भी जानकारी लैण लई तुसी पॉल सेखों जी नूं 403-829-5000 या फिर 403-701-4947 ते संपर्क कर सकते हो। HMP कस्टम कैबिनेट्स लिमिटेड दा पता है, यूनिट नंबर 11-2316 एवेन्यू नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
1: कि इस बार कैड़ी पार्टी नूं चुनिया जावे, क्योंकि कोई उन्हां नूं राह दसेरा नहीं दिस रहा
2: जी।
1: अकाली दल जिहड़ा पंथक पार्टी सी ਉਹ ਤਾਂ ਹੁਣ ਡੇਰੇਦਾਰ ਪਾਰਟੀ ਬਣ ਚੁੱਕੀ ਜਾਂ RRS ਦਾ ਇੱਕ ਵਿੰਗ ਬਣ ਚੁੱਕੀ ਆ
2: ਜੀ।
1: ਤੇ ਕਾਂਗਰਸ ਜਿਹੜੀ ਆ ਉਹ ਆਪਸ ਵਿੱਚ ਪੰਜਾਬ ਵਿੱਚ ਫਟੀ ਹੋਈ ਆ। ਵੈਸੇ ਉਹਨਾਂ ਦਾ ਲੀਡਰ ਤਾਂ ਇਸ ਵੇਲੇ ਸਿਆਣਾ ਹੈਗਾ
2: ਜੀ।
1: ਤੇ ਬਾਕੀ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ ਉਹਨਾਂ ਦਾ ਵੀ ਹੁਣ ਉਹਨਾਂ ਦੇ ਉੱਪਰ ਵੀ ਕਈ ਤਰ੍ਹਾਂ ਦੇ ਦੋਸ਼ ਲੱਗ ਰਹੇ ਨੇ ਉੱਥੇ
2: ਜੀ।
1: ਜਿਹੜੀਆਂ ਚੀਜ਼ਾਂ ਲੈ ਕੇ ਉਹ ਆਏ ਸੀ ਉਹ ਉਹਨਾਂ ਦੇ ਵਿੱਚ ਉਹ ਵੀ ਪੂਰੇ ਨਹੀਂ ਉਤਰ ਸਕੇ
2: ਜੀ।
1: ਤੇ ਦੂਜੇ ਪਾਸੇ ਜਿਹੜਾ ਲੋਕਾਂ ਦੇ ਦੂਜਾ ਬਜ਼ੁਰਗਾਂ ਦੇ ਕੁਰਸੀਆਂ ਮੇਜ਼ ਚੁਕਾਉਂਦਾ ਫਿਰਦਾ ਸੀ, ਇਸ ਵੇਲੇ ਉਹਨੂੰ ਵੀ ਦੂਜਾ ਕੁਝ ਲੋਕ ਹੀਰੋ ਬਣਾਈ ਫਿਰਦੇ ਆ ਉੱਥੇ
2: ਜੀ।
1: ਤੇ ਜਿਹੜਾ ਦੂਜਾ ਅਕਾਲੀ ਦਲ ਦੇ ਵਿੱਚੋਂ ਵੱਖ ਹੋ ਕੇ ਜਥਾ ਜਿਹੜਾ ਨਵਾਂ ਅਕਾਲੀ ਦਲ ਬਣਿਆ ਸੀ ਉਹਦੇ ਵਿੱਚੋਂ ਟੁੱਟ ਕੇ ਵੀ ਜਿਹੜੇ ਆ ਦੂਜੇ ਪਾਸੇ ਜਾ ਵੜੇ ਆ
2: ਜੀ।
1: ਸੋ ਪੰਥ ਸਾਰਾ ਉੱਥੇ ਖੇਰੂ ਖੇਰੂ ਹੋਇਆ ਪਿਆ। ਲੋਕ ਇਸ ਵੇਲੇ ਲੀਡਰ ਦੀ ਭਾਲ ਦੇ ਵਿੱਚ ਆ, ਕੋਈ ਖਾ ਮਤਲਬ ਪ੍ਰਵਾਨਿਤ ਲੀਡਰ ਨਹੀਂ ਮਿਲ ਰਿਹਾ ਹੈਗਾ ਜਿਹੜਾ ਡੁੱਬ ਦੀ ਬੇੜੀ ਨੂੰ ਪਾਰ ਲਾ ਸਕੇ
2: ਜੀ।
1: ਇਹ ਤਾਂ ਹੁਣ ਮੌਕਾ ਹੀ ਦੱਸੂਗਾ ਵੀ ਲੋਕ ਉੱਥੇ ਕੀ ਕਰਦੇ ਆ। ਬਹੁਤਿਆਂ ਨੇ ਤਾਂ ਜਿਹੜਾ ਦੇਖਾ ਦੇਖੀ ਪਾਉਣੀਆਂ, ਕਈਆਂ ਨੇ ਪੈਸਾ ਲੈ ਕੇ ਪਾ ਦੇਣੀਆਂ, ਕਈਆਂ ਨੇ ਨਸ਼ੇ ਪੀ ਕੇ ਪਾ ਦੇਣੀਆਂ, ਤੇ ਕਈਆਂ ਨੇ ਪਾਰਟੀ ਦੇ ਤੌਰ ਤੇ ਆਪਣੇ ਜਾਤ ਬਰਾਦਰੀਆਂ ਦੇ ਤੌਰ ਤੇ ਵੀ ਵੋਟਾਂ ਪਾਉਣੀਆਂ
2: ਜੀ।
1: ਤੇ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਲਿਖਿਆ ਸੀ ਨਾ, ਹੁਣ ਭਾਲ ਵਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ
2: ਜੀ,
1: ਉਹ ਹਾਲਤ ਹੁਣ ਬਣੀ ਹੋਈ ਆ
2: ਜੀ।
1: ਤੇ ਇਸ ਹਾਲਤ ਦੇ ਵਿੱਚ ਜਹੇਦਾਰ ਕਹਿ ਰਿਹਾ ਵੀ ਤੁਸੀਂ ਤਿੰਨ ਤਿੰਨ ਜਾਂ ਚਾਰ ਚਾਰ ਬੱਚੇ ਪੈਦਾ ਕਰੋ
2: ਜੀ,
1: ਤੇ ਲੋਕ ਹੁਣ ਕੀ ਕਰਨਗੇ, ਬੱਚੇ ਪੈਦਾ ਕਰਨਗੇ ਜਾਂ ਆਪਣਾ ਚੰਗਾ ਆਗੂ ਲੱਭਣਗੇ
2: ਜੀ।
1: ਸੋ ਇਸ ਵੇਲੇ ਸਮੁੱਚੇ ਭਾਰਤ ਦੇ ਵਿੱਚ ਭੁੱਖਮਰੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਜਾਤ ਪਾਤ, ਛੂਆ ਛਾਤ, ਹੇਰਾ ਫੇਰੀ, ਬਲਾਤਕਾਰੀ, ਬੇਕਸੂਰਾਂ ਦੀ ਕੁੱਟ ਕਟਾਈ, ਅਮੀਰਾਂ ਪੁਜਾਰੀਆਂ ਤੇ ਵੱਡੀਆਂ ਰਾਜਸੀ ਪਾਰਟੀਆਂ ਦੀ ਤਿੱਕੜੀ ਰਲ ਕੇ ਆਮ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਚਲਾਉਣ ਵਾਲੇ ਲੋਕਾਂ ਦਾ ਕਚੂੰਬਰ ਕੱਢ ਕੇ ਖੂਨ ਪੀ ਰਹੀ ਹੈ ਤੇ ਲੋਕਾਂ ਮਾਰ ਤੋਂ ਡਰਦੇ ਸਹਿਮੇ ਪਏ ਹਨ
2: ਜੀ।
1: ਉਹ ਸੋਚ ਰਹੇ ਹਨ ਕਿ ਕੀ ਕਰੀਏ
2: ਜੀ ਜੀ,
1: ਤੇ ਕੋਈ ਆਸ ਦੀ ਕਿਰਨ ਉੱਥੇ ਦਿਖਾਈ ਨਹੀਂ ਦੇ ਰਹੀ। ਪਹਿਲਾਂ ਲੋਕਾਂ ਨੇ ਦੇਖ ਲਓ ਜਿਹੜਾ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਆਈ ਸੀ ਤੇ ਲੋਕਾਂ ਨੂੰ ਆਸ ਬੱਝੀ ਸੀ, ਲੋਕਾਂ ਨੇ 94 ਬੰਦੇ ਜਿਹੜੇ ਆ ਜਿਤਾਤੇ ਇਹਨਾਂ ਦੇ, ਐਡੀ ਵੱਡੀ ਜਨਥਕ ਪਾਰਟੀ ਦੀ ਵੀ ਨਹੀਂ ਹੋਈ ਉੱਥੇ
2: ਜੀ।
1: ਤੇ ਇਹਨਾਂ ਨੇ ਵੀ ਕੁਝ ਕੰਮ ਤਾਂ ਕੀਤੇ ਆ, ਪਰ ਜ਼ਿਆਦਾ ਇਹ ਵੀ ਰਵਾਇਤੀ ਪਾਰਟੀਆਂ ਵਾਲੇ ਰਾਹ ਤੇ ਤੁਰ ਪਏ ਆ
2: ਜੀ।
1: ਤੇ ਇਸ ਵੇਲੇ ਜੇ ਅਕਾਲੀ ਦਲ ਸਾਰੇ ਮਤ ਭੇਦ ਭੁਲਾ ਕੇ ਇਕੱਠੇ ਹੋ ਜਾਣ ਤਾਂ ਜਹੇਦਾਰ ਕੋਈ ਚੰਗਾ ਚੁਣ ਲੈਣ। ਅਕਾਲੀ ਦਲ ਦਾ ਜਿਹੜਾ ਜਹੇਦਾਰ ਹੈ ਮੁਖੀ ਆ, ਉਹ ਵੀ ਕੋਈ ਪੰਥ ਪ੍ਰਵਾਨਿਤ ਚੁਣ ਲੈਣ ਇਕੱਠੇ ਹੋ ਕੇ। ਇਹਨਾਂ ਨੂੰ ਹੋਰ ਕੁਛ ਬੱਚੇ ਪੈਦਾ ਕਰਨ ਦੀ ਲੋੜ ਨਹੀਂ, ਇਹਨਾਂ ਦੇ ਕੋਲ ਪੰਜਾਬ ਦੇ ਬੱਚੇ ਇਹਨਾਂ ਦੇ ਨਾਲ ਆ ਰਲਣਗੇ
2: ਜੀ।
1: ਪੰਜਾਬ ਦੇ ਵਿੱਚ ਇਹ ਹਲੇ ਸਿੱਖਾਂ ਦੀ ਗਿਣਤੀ ਘੱਟ ਗਈ ਆ ਤੇ ਭਈਆਂ ਦੀ ਤੇ ਹੋਰਨਾਂ ਦੀ ਤੇ ਹੋਰ ਮਤਲਬ ਉੱਥੇ ਈਸਾਈ ਸੱਚੇ ਝੂਠੇ ਸੌਦੇ ਵਾਲੇ ਰਾਧਾ ਸਵਾਮੀ ਪਤਾ ਨਹੀਂ ਕਿੰਨੇ ਕੁ ਉੱਥੇ ਪੈਦਾ ਹੋ ਚੁੱਕੇ ਆ
2: ਜੀ ਜੀ।
1: ਇੱਕ ਤਾਂ ਉੱਥੇ ਸਾਧ ਜਿਹੜਾ ਹੈ ਉਹ ਰਵਿਦਾਸੀਆਂ ਨੂੰ ਜੂਝ ਕਰਕੇ ਉੱਥੇ ਇੱਕ ਆਪਣਾ ਨਵਾਂ ਧਰਮ ਚਲਾਉਣਾ ਚਾਹੁੰਦਾ ਹੈ
2: ਜੀ।
1: ਇਹ ਪੰਜਾਬ ਦਾ ਇਸ ਵੇਲੇ ਬੁਰਾ ਹਾਲ ਹੋਇਆ ਪਿਆ, ਸਾਰੇ ਪੰਜਾਬ ਨੂੰ ਲੁੱਟਣ ਤੇ ਲੱਗੇ ਹੋਏ ਆ। ਪੰਜਾਬ ਦੇ ਕੋਲ ਬੱਚਿਆ ਪਹਿਲਾਂ ਕੱਖ ਨਹੀਂ, ਜੇ ਮਾੜਾ ਮੋੜ ਕੋਈ ਖਾਣ ਪੀਣ ਨੂੰ ਹੈਗਾ ਤੇ ਉਹ ਵੀ ਖੋ ਰਹੇ ਆ
2: ਜੀ।
1: ਚਾਕਰ ਨਹਿੰਦਾ ਪਾਇਣ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ
2: ਜੀ।
1: ਇਹ ਗੱਲ ਉੱਥੇ ਬਣੀ ਹੋਈ ਆ ਤੇ ਉਹ ਐਸੀ ਦੁਖਦਾਈ ਹਾਲਤਾਂ ਦੇ ਵਿੱਚ ਜਹੇਦਾਰ ਕਹਿ ਰਿਹਾ ਕਿ ਹੋਰ ਬੱਚੇ ਪੈਦਾ ਕਰੋ, ਲੋਕ ਆਪਣੇ ਪਰਿਵਾਰ ਨੂੰ ਸੰਭਾਲਣ, ਆਪਣੇ ਜਿਹੜੇ ਉਹਨਾਂ ਦੇ ਕੋਲ ਬੱਚੇ ਹੈਗੇ ਉਹਨਾਂ ਦੀ ਪੜ੍ਹਾਈ ਕਰਾਉਣ, ਪਾਲਣਾ ਪੋਸ਼ਣਾ ਕਰਨ ਜਾਂ ਹੋਰ ਬੱਚੇ ਪੈਦਾ ਕਰਨ। ਸੋ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਇਸ ਬਾਰੇ
2: ਜੀ,
1: ਨਹੀਂ ਤਾਂ ਉਹ ਆਪ ਵੀ ਗੁਲਾਮਾਂ ਵਾਲੀ ਜ਼ਿੰਦਗੀ ਜੀਣ ਲਈ ਮਜਬੂਰ ਹੁੰਦੇ ਰਹਿਣਗੇ। ਜ਼ਮੀਰ ਮਾਰ ਚੁੱਕੇ ਜਹੇਦਾਰਾਂ ਤੋਂ ਜ਼ੁਰਤ ਕਰਕੇ ਅਜਿਹਾ ਕਰ ਗੁਜ਼ਾਰਨ ਦੀ ਤਾਂ ਕੋਈ ਆਸ ਨਹੀਂ ਕੀਤੀ ਜਾ ਸਕਦੀ
2: ਜੀ।
1: ਪਰ ਫਿਰ ਵੀ ਅਰਦਾਸ ਕਰਦੇ ਹਾਂ, ਕਾਮਨਾ ਕਰਦੇ ਹਾਂ ਕਿ ਅਕਾਲ ਪੁਰਖ ਇਹਨਾਂ ਨੂੰ ਸਮਤ ਬਖਸ਼ੇ
2: ਜੀ,
1: ਤਾਂ ਕਿ ਉਹ ਕਿਸੇ ਰਾਜਸੀ ਲੀਡਰ ਨਹੀਂ ਸਗੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਨਿਰਪੱਖ ਫੈਸਲੇ ਲੈ ਸਕਣ
2: ਜੀ।
1: ਤੇ ਹੁਣ ਜਹੇਦਾਰ ਦਾ ਲੋਕ ਹੁਕਮ ਮੰਨਣ, ਇੱਕ ਤਾਂ ਜਹੇਦਾਰ ਜਿਹੜਾ ਸਰਬੱਤ ਖਾਲਸ ਨੇ ਚੁਣਿਆ ਸੀ ਤੇ ਇੱਕ ਮਾਨ ਦਲੀਆਂ ਦਾ ਇੱਕ ਆਪਣਾ ਵੀ ਲੱਗ ਬਣਿਆ ਫਿਰਦਾ ਜਹੇਦਾਰ, ਤੇ ਜਹੇਦਾਰ ਹੀ ਹੁਣ ਉੱਥੇ ਕਈ ਹੈਗੇ ਆ ਤੇ ਲੋਕ ਕਿਹੜੇ ਜਹੇਦਾਰ ਦਾ ਹੁਕਮ ਮੰਨਣ ਉੱਥੇ। ਤੇ ਮੈਨੂੰ ਤਾਂ ਆਪ ਨੀ ਕੁਛ ਸਮਝ ਆ ਰਹੀ ਕਿ ਇਹੋ ਜਿਹੀ ਕਗਾਰ ਤੇ ਕੌਮ ਨੂੰ ਖੜੀ ਕਰਤਾ ਲਿਆਣ ਕੇ ਤੇ ਜਿਹੜੀ ਸੋਚ ਵੀ ਨਾ ਸਕੇ ਕੁਛ
2: ਜੀ।
1: ਸੋ ਇਹਨਾਂ ਹਾਲਾਤਾਂ ਦੇ ਵਿੱਚ ਜਹੇਦਾਰ ਨੂੰ ਚਾਹੀਦਾ ਵੱਧ ਤੋਂ ਵੱਧ ਸਾਰੇ ਹਿੰਦੁਸਤਾਨ ਦੇ ਵਿੱਚ ਪ੍ਰਚਾਰਕਾਂ ਦੀਆਂ ਡਿਊਟੀਆਂ ਲਾਉਣ, ਇਹਨਾਂ ਦੇ ਕੋਲ ਅੰਨਾ ਪੈਸਾ ਹੈ, ਪ੍ਰਚਾਰਕਾਂ ਨੂੰ ਤਨਖਾਹ ਚੰਗਾ ਪੈਸਾ ਦੇਣ ਤੇ ਉਹ ਬਾਕੀ ਥਾਵਾਂ ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਨ, ਜਿੱਥੇ ਲੋੜਵੰਦ ਲੋਕ ਆ ਉਹਨਾਂ ਨੂੰ ਭਾਲ ਕੇ ਉਹਨਾਂ ਦੀ ਮਦਦ ਕਰਨ, ਤਾਂ ਉਹ ਸੈਂਕੜਿਆਂ ਹਜ਼ਾਰਾਂ ਦੀ ਤਾਦਾਦ ਵਿੱਚ ਤੁਹਾਨੂੰ ਪੈਦਾ ਕੀਤੇ ਕਿਰਾਏ ਮਿਲ ਜਾਣਗੇ, ਤੁਹਾਨੂੰ ਨਵੇਂ ਪੈਦਾ ਕਰਨ ਦੀ ਲੋੜ ਹੀ ਨਹੀਂ
2: ਜੀ।
1: ਤੇ ਇਹ ਆ, ਇਹਨਾਂ ਨੂੰ ਬੇਨਤੀ ਹੈ ਜੇ ਇਹਨਾਂ ਦੇ ਖਾਨੇ ਦੇ ਵਿੱਚ ਪਹੁੰਚ ਜਾਵੇ ਗੱਲ ਕਿਸੇ ਨਾ ਕਿਸੇ ਤਰ੍ਹਾਂ, ਤੇ ਇਹਨਾਂ ਨੂੰ ਇੱਧਰ ਧਿਆਨ ਦੇਣਾ ਚਾਹੀਦਾ। ਇਸ ਵੇਲੇ ਜਿਹਨਾਂ ਨੂੰ ਦਲਿਤ ਕਿਹਾ ਜਾਂਦਾ, ਸਾਰੇ ਰਲਾ ਮਰਲਾ ਕੇ ਵਿੱਚ ਆਪਾਂ ਸਿੱਖ ਜਿੰਨੇ ਵੀ ਹੈਗੇ ਰਲਾ ਕੇ 30 ਕਰੋੜ ਦੇ ਏੜ ਗੇੜ ਗਿਣਤੀ ਆ
2: ਜੀ।
1: ਤੇ ਉਹ ਮਤਲਬ ਫਟੇ ਹੋਏ ਹੋਣ ਕਰਕੇ ਸਾਨੂੰ ਸਾਰੇ ਦੂਜਾ 3 ਕਰੋੜ ਹੀ, 3 ਕਰੋੜ ਤੋਂ ਵੀ ਇਹੋ ਘੱਟ ਹੋ ਗਏ ਪੰਜਾਬ ਚ
2: ਜੀ ਜੀ।
1: ਇਸ ਕਰਕੇ ਜਿਹੜੇ ਕੌਮ ਦੇ ਸੁਲਝੇ ਹੋਏ ਲੀਡਰ ਆ, ਬੁੱਧੀਜੀਵੀ ਆ, ਗਿਆਨੀ ਧਿਆਨੀ ਆ, ਉਹਨਾਂ ਸਾਰਿਆਂ ਨੂੰ ਰਲ ਮਿਲ ਕੇ ਇਸ ਬਾਰੇ ਸੋਚਣਾ ਚਾਹੀਦਾ ਹੈ
2: ਜੀ।
1: ਤੇ ਤਾਂ ਹੀ ਜਿਹਾ ਪੰਥ ਦਾ ਕੋਈ ਸਵਾਰਿਆ ਜਾ ਸਕਦਾ ਹੈ। ਤੇ ਇੱਕ ਸ਼੍ਰੋਮਣੀ ਕਮੇਟੀ ਦੀਆਂ ਜਿੰਨਾ ਚਿਰ ਚੋਣਾਂ ਨਹੀਂ ਹੁੰਦੀਆਂ
2: ਜੀ,
1: ਉਨਾ ਚਿਰ ਸ਼੍ਰੋਮਣੀ ਕਮੇਟੀ ਦੇ ਉੱਪਰ ਜਿਹੜੇ ਕਾਬਜ਼ ਬਾਦਲ ਦਲੀਏ ਆ, ਸਰਮਾਏਦਾਰ ਆ ਜਾਂ ਦੂਜਾ ਡੇਰੇਦਾਰ ਹੈਗੇ ਆ, ਗੋਲ ਚੋਰ ਹੈਗੇ ਆ, ਉਹਨਾਂ ਚਿਰ ਉਹ ਜਿਹੜਾ ਪੈਸਾ ਉਹ ਪੰਥ ਦੇ ਹਿੱਤਾਂ ਦੇ ਵਿੱਚ ਨਹੀਂ ਵਰਤਿਆ ਜਾ ਸਕਦਾ
2: ਜੀ।
1: ਕਿਉਂਕਿ ਗੋਲਕ ਦਾ ਪੈਸਾ ਤਾਂ ਜਿਹੜਾ ਗੁਰਮਤ ਵਾਸਤੇ ਹੈਗਾ, ਗਰੀਬਾਂ ਵਾਸਤੇ ਹੈਗਾ, ਲੋੜਵੰਦਾਂ ਵਾਸਤੇ ਹੈਗਾ, ਗੁਰਮਤ ਦੇ ਪ੍ਰਚਾਰ ਵਾਸਤੇ ਹੈਗਾ। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਦੇਖੋ, ਪ੍ਰਚਾਰ ਵਾਸਤੇ ਸਭ ਤੋਂ ਘੱਟ ਇਹਨਾਂ ਦਾ ਬਜਟ ਆ, ਤੇ ਪੋਲੀਟੀਕਲ ਗੇਮਾਂ ਵਾਸਤੇ ਸਭ ਤੋਂ ਜ਼ਿਆਦਾ ਇਹਨਾਂ ਨੇ ਬਜਟ ਇਕੱਠਾ ਕਰਦੇ ਹੈ
2: ਜੀ।
1: ਸੋ ਇਸ ਕਰਕੇ ਅਸੀਂ ਇਸ ਗੱਲ ਨਾਲ ਨਹੀਂ ਸਹਿਮਤ ਹੈਗੇ ਕਿ ਸਿੱਖ ਜਿਹੜੇ ਆ ਉਹ ਤਿੰਨ ਤਿੰਨ ਬੱਚੇ ਪੈਦਾ ਕਰਨ। ਤੇ ਕਈਆਂ ਦੇ ਤਾਂ ਬੱਚੇ ਪੈਦਾ ਹੁੰਦੇ ਹੀ ਨਹੀਂ, ਵਿਆਹ ਤਾਂ ਕਈਆਂ ਦੇ ਹੁੰਦੇ ਹੋਏ ਹੁੰਦੇ ਹੁੰਦੇ ਆ, ਪਰ ਉਹਨਾਂ ਦੇ ਅੱਗੇ ਬੱਚੇ ਨਹੀਂ ਪੈਦਾ ਹੁੰਦੇ, ਤੇ ਉੱਥੇ ਦੇਹਦਾਰ ਕੀ ਕਰ ਲੂਗਾ, ਉੱਥੇ ਦੇਹਜਾਰੀ ਕਰੇ ਕਿ ਉਹ ਮਤਲਬ ਬੱਚਿਆਂ ਨੂੰ ਅਪਣਾ ਲੈਣ ਤੇ ਅਸੀਂ ਉਹਨਾਂ ਦੀ ਹੈਲਪ ਕਰਾਂਗੇ
2: ਜੀ।
1: ਇੱਕ ਜਿੰਨੇ ਡੇਰੇਦਾਰ ਹੈਗੇ ਜਿਹੜੇ ਵਿਆਹ ਨਹੀਂ ਕਰਾਉਂਦੇ, ਜਿੰਨੇ ਵਿਹਲੜ ਤੁਰੇ ਫਿਰਦੇ ਆ, ਜਿਨ੍ਹਾਂ ਦੇ ਕੋਲ ਅਰਬਾਂ ਖਰਬਾਂ ਰੁਪਈਆ ਹੈਗਾ, ਵੱਡੀਆਂ ਵੱਡੀਆਂ ਪ੍ਰਾਪਰਟੀਆਂ ਹੈਗੀਆਂ, ਉਹਨਾਂ ਨੂੰ ਦੇਸ਼ ਜਾਰੀ ਕਰਨ ਤਾਂ ਕਿ ਉਹ ਵਿਆਹ ਕਰਾ ਕੇ ਹੋਰ ਬੱਚੇ ਪੈਦਾ ਕਰਕੇ ਜਿਹੜਾ ਕੌਮ ਦੀ ਨਰਸਰੀ ਵਧਾ ਸਕਣ
2: ਜੀ।
1: ਉਹਨਾਂ ਨੂੰ ਕਰਨ ਨਾ, ਆਮ ਗਰੀਬਾਂ ਨੂੰ ਕਿਉਂ ਕਰਦੇ ਆ
2: ਜੀ ਜੀ।
1: ਤੇ ਪਹਿਲਾਂ ਆਪਣੇ ਤੇ ਵੀ ਲਾਗੂ ਕਰਨਾ, ਇਹਨਾਂ ਦੀ ਸ਼੍ਰੋਮਣੀ ਕਮੇਟੀ ਦੇ ਕਿੰਨੇ ਮੈਂਬਰ ਆ, ਕਿੰਨੇ ਇਹਨਾਂ ਦੇ ਦੂਜਾ ਆਪਣਾ ਗ੍ਰੰਥੀ ਆ, ਕਿੰਨੇ ਇਹਨਾਂ ਦੇ ਰਾਗੀ ਹੇੜਾਂ ਤੁਰੀਆਂ ਫਿਰਦੀਆਂ, ਪਹਿਲਾਂ ਆਪਣਿਆਂ ਦੇ ਬੱਚੇ ਪੈਦਾ ਕਰਾ ਲੈਣ ਉਹਨਾਂ ਤੋਂ
2: ਜੀ।
1: ਉਹ ਨਹੀਂ ਮੁੱਕਣੇ ਹੈਗੇ, ਮੁੜ ਕੇ ਉਹਨਾਂ ਨੂੰ ਨਾਲ ਖਾਣ ਨੂੰ ਇਹਨਾਂ ਨੂੰ ਦਿੱਤਾ ਜਾਣਾ, ਕਿਹਨੂੰ ਕਿਹਨੂੰ ਨੌਕਰੀ ਦੇ ਲੈਣਗੇ, ਕਿਹਨੂੰ ਕਿਹਨੂੰ ਕਾਰੋਬਾਰ ਦੇ ਦੇਣਗੇ, ਕਿਹਨੂੰ ਕਿਹਨੂੰ ਇਹ ਪੜ੍ਹਾ ਦੇਣਗੇ। ਜਿਸ ਤਰ੍ਹਾਂ ਜੱਗ ਦਾ ਵਰਤਾਰਾ ਚੱਲਦਾ ਉਤਰਾ ਵਰਤਣਾ ਚਾਹੀਦਾ ਹੈ। ਤੇ ਤੁਸੀਂ ਕੌਮ ਨੂੰ ਚੰਗੀ ਦਿਓ, ਚੰਗਾ ਗਿਆਨ ਦਿਓ, ਧਾਰਮਿਕ ਤੌਰ ਤੇ ਪੋਲੀਟੀਕਲ ਤੌਰ ਤੇ ਕੌਮ ਨੂੰ ਸੁਚੇਤ ਕਰੋ, ਇਹ ਤੁਹਾਡੀ ਡਿਊਟੀ ਹੈ, ਨਾ ਕਿ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਕੌਮ ਦੀ ਹਾਸੋਹੀਣ ਕਰਨ ਦੀ ਤੁਹਾਡੀ ਡਿਊਟੀ ਨਹੀਂ ਹੈਗੀ
2: ਜੀ।
1: ਸੋ ਇਹ ਸੀ ਅੱਜ ਦੀ ਵਿਚਾਰ ਕਰਦਿਆਂ, ਕਈ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਕਿਸੇ ਨੂੰ ਵਿਚਾਰਾਂ ਔਖੀਆਂ ਵੀ ਲੱਗੀਆਂ ਹੋਣਗੀਆਂ, ਤੇ ਅਸੀਂ ਖਿਮਾ ਦੇ ਜਾ ਚੁੱਕੇ ਹਾਂ। ਅਸੀਂ ਤਾਂ ਪੰਥ ਦੇ ਦਰਦ ਨੂੰ ਲੈ ਕੇ ਗੱਲ ਕਰਦੇ ਹਾਂ, ਸਾਡੀ ਹੋਰ ਕਿਸੇ ਪਾਰਟੀ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ, ਨਾ ਕਾਹੂੰ ਸਿਉਂ ਵੈਰ, ਕਿਸੇ ਨਾਲ ਕੋਈ ਵੈਰ ਨਹੀਂ ਹੈਗਾ। ਪਰ ਸੱਚ ਦੀ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਕੀ ਸੁਣਾਏ ਸੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋ ਇਹ ਸਨ ਵੀਰ ਅਵਤਾਰ ਸਿੰਘ ਜੀ ਮਿਸ਼ਨਰੀ, ਜਿਨ੍ਹਾਂ ਦੇ ਨਾਲ ਤੁਸੀਂ ਵਿਚਾਰਾਂ ਸੁਣ ਰਹੇ ਸੀ, ਅਤੇ ਇਹਨਾਂ ਨੇ ਆਪਣੇ ਜਿਹੜੇ ਵਲਵਲੇ ਨੇ ਪੰਥਕ, ਕਿਉਂਕਿ ਹਰ ਜਦੋਂ ਪੰਥ ਦੇ ਨਾਂ 'ਤੇ ਗਲਤ ਹੁੰਦਾ ਹੈ ਤਾਂ ਹਰ ਪੰਥਕ ਸੁਹਿਰਦਤਾ ਰੱਖਣ ਵਾਲੀ ਰੂਹ ਜਿਹੜੀ ਹੁੰਦੀ ਆ ਉਹ ਤਿਲ ਮਿਲਾ ਉੱਠਦੀ ਆ। ਉਹਨਾਂ ਦੇ ਜਿਹੜੇ ਜਜ਼ਬਾਤ ਨੇ ਉਹਨਾਂ ਤੋਂ ਤੁਸੀਂ ਬਿਲਕੁਲ ਪਰਿਚਿਤ ਹੋਇਓ। ਆਓ ਆਪਾਂ ਜਿਹੜੀ ਚੱਲ ਰਹੀ ਸੀ ਵਿਚਾਰ ਉਸਨੂੰ ਕੰਟੀਨਿਊ ਕਰਦੇ ਹਾਂ। ਅਤੇ ਉਹ ਇੱਕ ਨਰਕ ਦਾ ਜੀਵਨ ਜੀਂਦਾ ਹੈ। ਆਪਾਂ ਇਹ ਨਵੇਂ ਸ਼ੁਰੂ ਕਰਦੇ ਹਾਂ। ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਸ਼ਬਦ ਸਰਵਣ ਕਰ ਰਹੇ ਸੋ, ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨਖੀ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਦੇਸ਼। ਬਾਬਾ ਮਾਇਆ ਸਾਥ ਨਾ ਹੋਈ, ਇਨ ਮਾਇਆ ਜਗ ਮੋਇਆ ਬਿਰਲਾ ਬੁੱਝੇ ਕੋਈ, ਰਹਾਵਤ ਪਾਉਂਦੀ ਹੈ ਪਾਓ। ਅੱਜ ਆਪਾਂ ਵਿਚਾਰ ਕਰਨਾ ਚਾਹੁੰਦੇ ਹਾਂ ਗੁਰਮਤ ਮੁਤਾਬਕ ਪਾਪ ਅਤੇ ਪੁੰਨ ਕੀ ਹਨ, ਕਿਉਂਕਿ ਗੁਰਬਾਣੀ ਸਾਨੂੰ ਜਿਸ ਤਰ੍ਹਾਂ ਦੇ ਮਾਰਗ ਤੇ ਤੁਰਨ ਲਈ ਮਾਰਗ ਦਰਸ਼ਨ ਕਰਦੀ ਹੈ ਉਹਦੇ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਇੰਪੋਰਟੈਂਸ ਨਹੀਂ। ਗੁਰੂ ਅੰਗਦ ਪਾਤਸ਼ਾਹ ਫਰਮਾਉਂਦੇ ਨੇ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ ਦੇ ਤੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ ਉੱਤਮ ਮੱਧਮ ਜਾਤੀ ਜਿਨਸੀ ਪਰਮ ਪਵੈ ਸੰਸਾਰ। ਇਹ ਭਾਰਤੀ ਪਰੰਪਰਾ ਵੇਦ ਅਤੇ ਉਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਸੰਸਕਾਰ ਨੇ ਜਿਹੜੀਆਂ ਪੁਸਤਕਾਂ ਨੇ ਉਹਨਾਂ ਦਾ ਜ਼ਿਕਰ ਕਰਦੇ ਨੇ ਤੇ ਅੱਗੇ ਫਿਰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਜ਼ਿਕਰ ਕਰਦੇ ਨੇ ਅੰਮ੍ਰਿਤ ਬਾਣੀ ਤੱਤ ਵਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ ਹੁਕਮ ਸਾਜ ਹੁਕਮੈ ਵਿੱਚ ਰੱਖੈ ਹੁਕਮੈ ਅੰਦਰ ਵੇਖੈ ਨਾਨਕ ਅੱਗੋਂ ਹੋਮੈ ਟੂਟੈ ਤਾਂ ਕੋ ਲਿਖੀਏ ਲਿਖੇ। ਇੱਕ ਜੀਵਨ ਦੇ ਪ੍ਰਤੀ ਇੱਕ ਦੂਸਰਾ ਹੀ ਵੱਖਰਾ ਹੀ ਇੱਕ ਪਾਜ਼ਿਟਿਵ ਇੱਕ ਯਾਨੀ ਕਿ ਇੱਕ ਸਕਾਰਾਤਮਕ ਦ੍ਰਿਸ਼ਟੀਕੋਣ ਪੇਸ਼ ਕਰਦੇ ਨੇ ਤੇ ਇਹ ਦੱਸਦੇ ਨੇ ਕਿ ਬਈ ਜਿਹੜੇ ਉਹ ਪੁਰਾਤਨ ਵਿਚਾਰਧਾਰਾ ਹੈ ਉਸਨੇ ਲੋਕਾਂ ਨੂੰ ਪਾਪ ਪੁੰਨ ਕਰਮ ਕਾਂਡ ਨਰਕ ਸੁਰਗ ਦੀ ਆਵਾਗਾਉਣ ਦੀ ਇਸ ਪਰਮਜਾਲ ਦੇ ਵਿੱਚ ਫਸਾ ਕੇ ਦੂਸਰੇ ਪਾਸੇ ਲਾ ਦਿੱਤਾ ਹੈ। ਜ਼ਿੰਦਗੀ ਦਾ ਜਿਹੜਾ ਪੋਜ਼ਿਟਿਵ ਸਕਾਰਾਤਮਕ ਪਹਿਲੂ ਸੀ ਉਸਨੂੰ ਨਿਖਾ ਇੱਕ ਪਾਸੇ ਕਰ ਦਿੱਤਾ ਤੇ ਉਹਦੇ ਨਾਲ ਕੀ ਹੋਇਆ ਕਿ ਉਸਨੇ ਮਨੁੱਖ ਦੇ ਜੀਵਨ ਜਿਉਣ ਦੇ ਜਿਹੜਾ ਅਸਲ ਮਨੋਰਥ ਹੈ ਉਸ ਤੋਂ ਉਹਨੂੰ ਦੂਰ ਕਰ ਦਿੱਤਾ। ਅਸੀਂ ਉਸ ਵਿਚਾਰਧਾਰਾ ਤੋਂ ਕੀ ਲੈ ਲਿਆ ਜੇ ਕੋਈ ਪਾਪ ਕਰਦਾ ਹੈ ਤਾਂ ਉਸ ਨੂੰ ਨਰਕ ਮਿਲੇਗਾ, ਫਿਰ ਨਰਕ ਦੀ ਕਿਹੋ ਜਿਹੀ ਘਿਨਾਉਣੀ ਡਰਾਉਣੀ ਤਸਵੀਰ ਹੈ ਉਹ ਵੀ ਪੇਸ਼ ਕੀਤੀ ਹੋਈ ਹੈ। ਤੇ ਜਦੋਂ ਅਸੀਂ ਗੁਰਮਤ ਦੀ ਵਿਆਖਿਆ ਕਰਦੇ ਹਾਂ ਅਸੀਂ ਗਰੜ ਪੁਰਾਣ ਦੇ ਮੁਤਾਬਕ ਉਸ ਦਾ ਵੀ ਜਿਹੜਾ ਸਰੂਪ ਆ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਗੁਰਮਤ ਦੇ ਵਿੱਚ ਉਸਨੂੰ ਲਿਆਉਂਦੇ ਹਾਂ। ਤੇ ਜੇ ਕੋਈ ਪੁੰਨ ਕਰੇਗਾ ਉਹਨੂੰ ਸਵਰਗ ਮਿਲੇਗਾ। ਗੁਰਮਤ ਨੇ ਇਹੋ ਜਿਹਾ ਲਾਰਾ ਨਹੀਂ ਲਾਇਆ, ਨਾ ਹੀ ਗੁਰਮਤ ਨੇ ਇਹ ਗੱਲ ਕਹੀ ਆ ਕਿ ਫਲਾਣੇ ਸਮੇਂ ਜਿਸ ਤਰ੍ਹਾਂ ਕਿ ਆਪਾਂ ਪੱਛਮੀ ਧਰਮਾਂ ਚ ਦੇਖਦੇ ਹਾਂ ਫਲਾਣੇ ਮਹੀਨੇ ਇੰਨੇ ਪਾਠ ਕਰੋਗੇ ਤਾਂ ਉਸ ਦਾ 72 ਗੁਣਾ 73 ਗੁਣਾ 100 ਗੁਣਾ ਜ਼ਿਆਦਾ ਸਵਾਬ ਮਿਲੇਗਾ। ਵਰ ਤੇ ਸਰਾਪ ਸਵਾਬ ਜਾਂ ਇਹੋ ਜੇ ਕਿਸੇ ਪੁੰਨ ਪਾਪ ਦੀ ਵਿਆਖਿਆ ਪੁੰਨ ਪਾਪ ਦਾ ਲਾਰਾ ਗੁਰੂ ਨਾਨਕ ਪਾਤਸ਼ਾਹ ਨੇ ਨਹੀਂ ਲਾਇਆ ਤੇ ਨਾ ਹੀ ਗੁਰੂ ਨਾਨਕ ਪਾਤਸ਼ਾਹ ਮਨੁੱਖ ਨੂੰ ਕਿਸੇ ਅਗਲੇ ਜਹਾਨ ਦੇ ਵਿੱਚ ਜਾ ਕੇ ਇਹਨਾਂ ਚੀਜ਼ਾਂ ਦਾ ਲਾਹਾ ਲੈਣ ਦੀ ਕੋਈ ਵਕਾਲਤ ਕਰਦੇ ਨੇ। ਗੁਰਮਤ ਤਾਂ ਸਿੱਧਾ ਕਹਿੰਦੀ ਹੈ ਅੱਗੇ ਦਾ ਤੇ ਪਤਾ ਹੀ ਨਹੀਂ ਕਿਸੇ ਨੂੰ, ਇੱਕ ਦੱਬੇ ਇੱਕ ਦੱਜੀਏ ਇੱਕ ਨਾ ਕੁੱਤੇ ਖਾਏ ਇੱਕ ਪਾਣੀ ਵਿੱਚ ਉਸਲਟੀਏ ਇੱਕ ਵੀ ਹੱਸਣ ਪਾਏ ਨਾਨਕ ਇਹ ਨਾ ਜਾਪਈ ਕਿੱਥੇ ਜਾਏ ਸਮਾਏ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਇੱਕ ਇਸ ਸਰੀਰ ਨੂੰ ਇੱਥੇ ਹੀ ਸਾੜ ਦਿੰਦੇ ਆ, ਇੱਕ ਇਸ ਨੂੰ ਦਫਨਾ ਦਿੰਦੇ ਆ, ਕੋਈ ਅਗਨ ਭੇਟ ਕਰਦਾ ਹੈ ਕੋਈ ਸਪੁਰਦੇ ਖਾਕ ਕਰਦਾ ਹੈ ਕੋਈ ਪਾਣੀ ਸੁੱਟ ਦਿੰਦਾ ਹੈ ਆਪਸ ਪੁਰਦੇ ਆਪ ਕਰ ਦਿੰਦੇ, ਅਗਨ ਅਸੀਂ ਜਲ ਭੇਟ ਕਰ ਦਿੰਦੇ, ਜਲ ਪ੍ਰਵਾਹ ਕਰ ਦਿੰਦੇ, ਤੇ ਕੋਈ ਇਸ ਨੂੰ ਕਿਸੇ ਉੱਚੀ ਥਾਂ ਤੇ ਕਿਸੇ ਖੂਹ ਦੇ ਵਿੱਚ ਜਾਂ ਕਿਤੇ ਹੋਰ ਦਰਖਤਾਂ ਤੇ ਲਟਕਾ ਦਿੰਦਾ ਹੈ ਆਪਣੇ ਆਪਣੇ ਅਕੀਦੇ ਮੁਤਾਬਕ ਕਿ ਇਸ ਨੂੰ ਕਾਂ ਗਿੱਦਾਂ ਵਗੈਰਾ ਖਾ ਦੇ। ਤੇ ਕਈ ਜੰਗਲਾਂ ਚ ਜਾਂ ਕਿਤੇ ਉਹੋ ਜਿਹੀ ਥਾਂ ਤੇ ਲਾਵਾਰਸ ਹੁੰਦੇ ਆ ਜਿਹਨਾਂ ਨੂੰ ਜੰਗਲੀ ਜਾਨਵਰ ਕੁੱਤੇ ਵਗੈਰਾ ਇਹ ਖਾ ਜਾਂਦੇ ਆ। ਭਾਵ ਸਰੀਰ ਜਿਹੜਾ ਹੈ, ਜਿਹੜਾ ਇਹ ਪੰਜ ਭੂਤਕ ਸਰੀਰ ਹੈ, ਇਸ ਦਾ ਸਾਡੀ ਆਤਮਾ ਨਾਲ, ਸਾਡੀ ਗੁਰਬਾਣੀ ਨੇ ਇਸਨੂੰ ਆਤਮਾ ਆਤਮਾ ਆਤਮ ਨਾਲ ਜੋੜਿਆ, ਸੈਲਫ ਨਾਲ, ਸਾਡੀ ਜਿਹੜੀ ਜਿਸਨੂੰ ਜੋਤ ਕਹਿੰਦੇ ਆ, ਜੋਤੀ ਜੋਤ ਰਲੀ, ਉਹਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ। ਕਿਉਂਕਿ ਉਹ ਜਿਹੜੀ ਜੇ ਕੋਈ ਆਤਮਾ ਹੈਗੀ ਆ, ਉਹ ਪੰਜ ਤੱਤਾਂ ਤੋਂ, ਪੰਜ ਭੂਤਕ ਸਰੀਰ ਤੋਂ ਪਰੇ ਆ, ਜਿਸ ਤੇ ਅਗਨੀ, ਪਾਣੀ, ਜਲ, ਕਿਸੇ ਹੋਰ ਚੀਜ਼ ਦਾ ਕੋਈ ਅਸਰ ਨਹੀਂ ਹੁੰਦਾ। ਸੋ ਇਸ ਕਰਕੇ ਉਸਨੂੰ ਕਸ਼ਟ ਦੇ ਕੇ, ਉਸਨੂੰ ਸਜ਼ਾ ਦੇ ਕੇ, ਕੋਈ ਇਹੋ ਜਿਹਾ ਜਿਹੜਾ ਬਣਾਇਆ ਗਿਆ ਕਾਲਪਨਿਕ ਸਜ਼ਾਵਾਂ ਜਾਂ ਕਾਲਪਨਿਕ ਐਸ਼ੋ ਆਰਾਮ ਦਾ ਜ਼ਰੀਆ ਦੱਸਿਆ ਗਿਆ ਹੈ, ਇਹਨਾਂ ਦਾ ਕੋਈ ਵਜੂਦ ਨਹੀਂ ਆ। ਉਂਝ ਵੀ ਆਪਾਂ ਕੱਲ੍ਹ ਦੇ ਪਰਸੋਂ ਦੇ ਪ੍ਰੋਗਰਾਮ 'ਚ ਇਹ ਗੱਲ ਕੀਤੀ ਸੀ ਕਿ ਜਿਹੜਾ ਭਾਵੇਂ ਪੱਛਮੀ ਧਰਮਾਂ ਦੇ ਆਧਾਰ ਤੇ ਉਹਨਾਂ ਦੀ ਜਿਹੜੀ ਵਿਆਖਿਆ ਕੀਤੀ ਗਈ ਆ, ਗਲਤ ਵਿਆਖਿਆ ਕੀਤੀ ਗਈ ਆ, ਭਾਵੇਂ ਈਸਟਰਨ ਵਿਚਾਰਧਾਰਾ ਦੇ ਆਧਾਰ ਤੇ ਉਹਦੀ ਜਿਹੜੀ ਗਲਤ ਵਿਆਖਿਆ ਕੀਤੀ ਹੈ ਅਸਲ ਸਰੋਤਾਂ ਦੀ, ਉਸ ਦੇ ਮੁਤਾਬਕ ਜਿਹੜਾ ਕੋਈ ਸਵਰਗ ਹੈ ਜਾਂ ਬਹਿਸ਼ਤ ਹੈ, ਉਹਦੇ ਵਿੱਚ ਕੀ ਪ੍ਰਾਪਤੀ ਹੋਣੀ ਆ, ਉਹਦੇ 'ਚ ਉਹ ਸਾਰੇ ਹੀ ਕੁਕਰਮ ਕਰਨ ਦੀ ਇਜਾਜ਼ਤ ਹੈ। ਹੂਰਾਂ ਮਿਲਣਗੀਆਂ, ਅਪਸਰਾਵਾਂ ਮਿਲਣਗੀਆਂ, ਸ਼ਰਾਬ ਮਿਲੇਗੀ, ਯਾਨੀ ਕਿ ਇਸ ਦਾ ਮਤਲਬ ਆ ਕਿ ਇਸ ਦੁਨੀਆਂ ਦੇ ਵਿੱਚ ਇਹ ਸਾਰਾ ਕੁਛ ਤੁਸੀਂ ਆਪਣੇ ਨਫਸ ਤੇ ਕੰਟਰੋਲ ਕਰ ਲਓ, ਆਪਣੇ ਜਿਹੜੀਆਂ ਚੀਜ਼ਾਂ ਇੱਥੇ ਤਿਆਗਣੀਆਂ ਨੇ ਉੱਥੇ ਪ੍ਰਾਪਤ ਕਰਨੀਆਂ ਨੇ, ਫਿਰ ਇਖਲਾਕ ਕਿਸ ਚੀਜ਼ ਦਾ ਨਾਂ ਹੈ? ਯਾਨੀ ਉਹ ਸਾਰਾ ਹੀ ਜਿਹੜਾ ਜਿਸ ਨੂੰ ਗੈਰ ਅਖਲਾਕੀ ਕੰਮ ਇੱਥੇ ਕਹਿੰਦੇ ਆ, ਉਹ ਸਾਰਾ ਉੱਥੇ ਹੋਏਗਾ। ਗੁਰਬਾਣੀ ਇਸ ਤਰ੍ਹਾਂ ਨਹੀਂ ਮੰਨਦੀ। ਗੁਰਮਤ ਦੇ ਅਨੁਸਾਰ ਆਪਾਂ ਉਂਝ ਵੀ ਜਿਹੜੇ ਕੋਈ ਸੂਫੀਆਨਾ ਸੋਚ ਰੱਖਣ ਵਾਲੇ ਲੋਕ ਨੇ, ਜਿਹੜੇ ਕਈ ਵਾਰੀ ਇਸ ਵਾਸਤਵਿਕਤਾ ਨੂੰ ਬਿਆਨ ਕਰਦੇ ਨੇ, ਜਿਸ ਤਰ੍ਹਾਂ ਅਮਲ ਸਬੰਧੀ ਹੈ ਜ਼ਿੰਦਗੀ, ਜੰਨਤ ਵੀ ਜਹਨਮ ਵੀ, ਇਹ ਖਾਕੀ ਆਪਣੀ ਫਿਤਰਤ ਮੈਂ ਇਹਨਾਂ ਨੂਰੀ ਹੈ ਇਹਨਾਂ ਵਾਰੀ ਅਮਲ, ਇੱਥੇ ਕਰਮ ਦੀ ਗੱਲ ਹੈ, ਪਾਪ ਪੁੰਨ ਦੀ ਨਹੀਂ ਆ। ਤੁਹਾਡੇ ਕਰਮ ਚੰਗੇ ਨੇ, ਤੁਸੀਂ ਆਪਣੇ ਇੱਥੇ ਹੀ ਚੰਗੇ ਅਮਾਲ ਦੇ ਕਰਕੇ, ਚੰਗੇ ਕਰਮਾਂ ਦੇ ਕਰਕੇ ਸਵਰਗ ਦੇ ਵਿੱਚ ਵੱਸ ਰਹੇ ਹੋ। ਸਵਰਗ ਕੀ ਹੈ? ਬਾਣੀ ਨੇ ਉਸਦਾ ਵਿਖਿਆਨ ਕੀਤਾ ਹੈ, ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈਕੁੰਠ, ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ। ਇੱਥੇ ਹੀ ਜਿੱਥੇ ਅਕਾਲ ਪੁਰਖ ਦੀ ਸਿਫਤ ਸਲਾਹ ਹੋ ਰਹੀ ਹੈ, ਉਹ ਬੈਕੁੰਠ ਹੈ, ਉਹ ਸਵਰਗ ਹੈ। ਭਾਵ ਚੰਗੇ ਅਮਲਾਂ ਨਾਲ ਚੰਗਾ ਜੀਵਨ, ਚੰਗਾ ਵਾਤਾਵਰਣ ਬਣਦਾ ਹੈ, ਤੁਹਾਡਾ ਪਰਿਵਾਰ ਵੀ ਤੁਹਾਡੇ ਨਾਲ ਹੈ, ਤੁਹਾਡਾ ਮਾਹੌਲ ਵੀ ਤੁਹਾਡੇ ਨਾਲ ਹੈ, ਇਹ ਤੁਹਾਡਾ ਸਵਰਗ ਦਾ ਜੀਵਨ ਹੈ। ਕਿਉਂਕਿ ਜੇ ਤੁਸੀਂ ਪੀਸ ਆਫ ਮਾਇੰਡ ਨਾਲ ਜੀ ਰਹੇ ਹੋ, ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲ ਰਹੀ ਹੈ, ਮਰਨ ਤੋਂ ਬਾਅਦ ਦੀ ਗੱਲ ਨਹੀਂ ਕਰਿਆ ਇਸ ਜੀਵਨ ਦੇ ਵਿੱਚ, ਕਿਉਂਕਿ ਗੁਰਮਤ ਨੇ ਜੇ ਮੁਕਤੀ ਦੀ ਵੀ ਗੱਲ ਕੀਤੀ ਹੈ ਤਾਂ ਜੀਵਨ ਮੁਕਤ ਕੀਤੀ ਹੈ ਇਸੇ ਜੀਵਨ 'ਚ। ਮਰੇ ਹੋਏ ਜੇ ਮੁਕਤ ਦੇਗਾ, ਮੁਕਤ ਨਾ ਜਾਣੇ ਕੋਈ, ਇਹ ਨਾਮਦੇਵ ਜੀ ਕਹਿ ਰਹੇ ਨੇ। ਭਗਤ ਬੈਣੀ ਜੀ ਕਹਿੰਦੇ ਨੇ, ਬੈਣੀ ਕਹੇ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਭਾਵੇਂ ਆਪਾਂ ਸੁਖਮਨੀ ਸਾਹਿਬ ਦੇ ਵਿੱਚ ਵੀ ਜਦੋਂ ਆਪਾਂ ਪੜ੍ਹਦੇ ਹਾਂ, ਰੋਜ਼ ਪੜ੍ਹਦੇ ਹਾਂ ਨਾ, ਉਸ ਤਾਂ ਇਹ ਤੇ ਪੰਕਤੀ ਯਾਦ ਹੀ ਹੋਣੀ ਆ, ਪ੍ਰਾਪਤੀ ਆ ਗਿਆ ਆਤਮ ਹਤਾਵੈ ਜੀਵਨ ਮੁਕਤ ਸਉ ਕਹਾ। ਜੀਵਨ ਮੁਕਤ ਚਾਹੀਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਆ, ਉਹ ਵੀ ਸਾਨੂੰ ਇਹੀ ਗੱਲ ਸਮਝਾ ਰਹੇ ਆ ਕਿ ਜਿਸ ਨੇ ਹਰ ਇੱਕ ਸੋਗ ਤੇ ਰਹੇ ਨਿਆਰਾ, ਉਹੀ ਵਿਅਕਤੀ ਜਿਹੜਾ ਉਹ ਜੀਵਨ ਮੁਕਤ ਹੈ। ਸੋ ਗੁਰਮਤ ਦੇ ਮੁਤਾਬਕ ਚੰਗਾ ਅਮਲ ਜਿਹੜੇ ਨੇ, ਅਮਾਲ ਚੰਗੇ ਨੇ, ਕਰਮ ਚੰਗੇ ਨੇ, ਅਸੀਂ ਸਵਰਗ ਵਿੱਚ ਆ। ਕਰਮ ਮਾੜੇ ਨੇ, ਅਸੀਂ ਨਰਕ ਭੋਗਦੇ ਹਾਂ, ਕਿਉਂਕਿ ਮਾੜੇ ਕਰਮਾਂ ਕਰਕੇ ਅਸੀਂ ਆਪਣੇ ਆਸ ਪਾਸ ਇਹੋ ਜਿਹਾ ਜੰਜਾਲ ਪਸਾਰ ਲੈਂਦੇ ਹਾਂ ਕਿ ਜਿਸ ਦੇ ਕਰਕੇ ਅਸੀਂ ਉਹੋ ਜਿਹੀ ਮਾੜੀ ਜ਼ਿੰਦਗੀ ਭੋਗਣੀ ਸ਼ੁਰੂ ਕਰਦੇ ਹਾਂ ਜਿਸ ਦਾ ਅਸੀਂ ਯਾਨੀ ਕਿ ਅਸੀਂ ਕਿਆਸ ਵੀ ਨਹੀਂ ਕਰ ਸਕਦੇ। ਜਿਹਨਾਂ ਹਾਲਾਤਾਂ ਦੇ ਵਿੱਚ ਅਸੀਂ ਰਹਿੰਦੇ ਹਾਂ ਉਹ ਹਾਲਾਤ ਇਹੋ ਜਿਹੇ ਬਣ ਜਾਂਦੇ ਆ। ਇਸੇ ਤਰ੍ਹਾਂ ਜਦੋਂ ਅਸੀਂ ਕੁਛ ਚੰਗੇ ਵਾਤਾਵਰਨ ਦੇ ਵਿੱਚ ਜੀ ਰਹੇ ਹੁੰਦੇ ਹਾਂ, ਜਿਸ ਤਰ੍ਹਾਂ ਕਿ ਗੁਰਬਾਣੀ ਅਨੁਸਾਰ ਚੰਗੇ ਅਮਲ ਕਰ ਰਹੇ ਹੁੰਦੇ ਆ ਤੇ ਅਸੀਂ ਚੰਗੇ ਵਾਤਾਵਰਨ ਚ, ਜਦੋਂ ਚੰਗਾ ਮਾੜਾ ਕੁਛ ਹੋ ਰਿਹਾ ਹੁੰਦਾ ਤਾਂ ਅਸੀਂ ਮਾੜੇ ਵਾਤਾਵਰਨ ਦੇ ਵਿੱਚ। ਜਿਸ ਤਰ੍ਹਾਂ ਕਿ ਬਾਣੀ ਸਾਨੂੰ ਬਾਰ ਬਾਰ ਹਰ ਸਟੇਜ ਤੇ ਅਕਾਲ ਪੁਰਖ ਦੇ ਨਾਲ ਪ੍ਰੇਮ ਕਰਨ ਦੀ ਗੱਲ ਕਰਦੀ ਹੈ, ਉਦਮੀ ਜੀਵਨ ਜਿਉਣ ਦੀ ਗੱਲ ਕਰਦੀ ਹੈ, ਆਪਣੀ ਨੇਕ ਕਮਾਈ ਦਾ ਵਸੀਲਾ ਬਣਾ ਕੇ ਇਸ ਜੀਵਨ ਨੂੰ ਉਦਮੀ ਤੌਰ ਤੇ ਜੀਵਨ ਜਿਉਣ ਦੀ ਗੱਲ ਕਰਦੀ ਹੈ। ਨਾਨਕ ਸਤਿਗੁਰ ਭੇਟੇ ਪੂਰੀ ਹੋਵੇ ਜੁਗਤ, ਹਸਣਦਿਆਂ ਖਿਲਣਦਿਆਂ ਖਾਵਦਿਆਂ ਪਹਿਨਦਿਆਂ ਵਿੱਚੇ ਹੋਵੇ, ਯਾਨੀ ਕਿ ਇਸੇ ਜੀਵਨ ਦੇ ਵਿੱਚ ਇੱਕ ਤਾਂ ਹੋ ਗਿਆ ਨਾ ਚੰਗੇ ਕਰਮ ਦੇ ਨਾਲ, ਚੰਗੇ ਅਮਾਲ ਦੇ ਨਾਲ, ਅਕਾਲ ਪੁਰਖ ਦੀ ਸਿਫਤ ਸਲਾਹ ਦੇ ਨਾਲ ਅਸੀਂ, ਸਾਡੇ ਕੋਲ ਪੀਸ ਆਫ ਮਾਇੰਡ ਹੈ, ਅਸੀਂ ਇੱਕ ਬੈਕੁੰਠ ਦੇ ਵਿੱਚ ਬੈਠੇ ਹੋਏ ਹਾਂ। ਬੈਕੁੰਠ ਵਰਗਾ ਸਾਡਾ ਜੀਵਨ ਹੈ। ਮਾੜੇ ਆਚਾਰ ਦੇ ਕਰਕੇ ਮਨੁੱਖ ਜਿਹੜਾ ਹੈ ਉਹ ਮਾੜੇ ਵਾਤਾਵਰਨ ਚ ਫਸ ਜਾਂਦਾ ਹੈ ਤੇ ਉਹ ਇੱਕ ਨਰਕ ਦਾ ਜੀਵਨ ਜੀਂਦਾ ਹੈ। ਪਰ ਨਾਲ ਹੀ ਜੇ ਮਨੁੱਖ ਇੱਥੇ ਸਾਰੇ ਹੀ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ, ਤੇ ਉਹ ਵਿਅਕਤੀ ਮੁਕਤ ਹੋ ਜਾਂਦਾ, ਤੇ ਉਹ ਬੰਧਨ ਕੌਣ ਤੋੜਦਾ ਹੈ? ਉਹ ਗੁਰੂ ਉਹ ਯੁਗਤੀ ਦੱਸਦਾ ਹੈ, ਜਿਸ ਯੁਗਤੀ ਦੇ ਨਾਲ ਮਨੁੱਖ ਅੱਛੇ ਆਚਰਣ ਦੇ ਕਰਕੇ, ਕਿਉਂਕਿ ਪੈ ਕੇ ਚਰਨ ਕਰ ਪਾਉ ਕੇ ਲੋਇਣ ਸੁਰਤ ਕਰੇ ਨਾਨਕ ਕਹਿ ਸਿਆਣੀਏ ਇਹ ਕੰਤ ਮਿਲਾਵਾ। ਇਸ ਅਵਸਥਾ ਦੇ ਕਰਕੇ ਮਨੁੱਖ ਜਿਹੜਾ ਹੈ ਉਸ ਨੂੰ ਪੀਸ ਆਫ ਮਾਇੰਡ ਮਿਲ ਜਾਂਦਾ ਹੈ। ਕੰਤ ਦਾ ਮਿਲਾਪ ਜਿਹੜਾ ਹੈ ਨਾ ਜੀਵਨ ਦੀ ਸਫਲਤਾ ਹੈ, ਪੀਸ ਆਫ ਮਾਇੰਡ ਹੈ, ਨਿਸ਼ਚਿੰਤ ਹੈ ਬੰਦਾ, ਕਿਉਂਕਿ ਉਸ ਨੂੰ ਕਿਸੇ ਹੋਰ ਮਾੜੇ ਕਰਮਾਂ ਕਰਕੇ ਕਿਸੇ ਹੋਰ ਪਾਸੇ ਲੱਗਣ ਦੀ ਲੋੜ ਨਹੀਂ ਹੁੰਦੀ।

ਜਿਸ ਤਰ੍ਹਾਂ ਹੁਣ ਆਪਾਂ ਕਈ ਵਾਰੀ ਸਾਨੂੰ ਜ਼ਿੰਦਗੀ ਦੇ ਵਿੱਚ ਦੱਸਿਆ ਜਾਂਦਾ ਹੈ ਜਿਨ੍ਹਾਂ ਉਹਨਾਂ ਪੁਰਾਤਨ ਪੁਸਤਕਾਂ ਗਰ ਪੁਰਾਣ ਜਾਂ ਬਾਕੀ ਦੀ ਵਿਆਖਿਆ ਕਰਕੇ ਅਸੀਂ ਗੁਰਬਾਣੀ ਦੀ ਜਿੱਥੇ ਨਰਕ ਸੁਰਗ ਪਾਪ ਪੁੰਨ ਇਸ ਚੱਕਰ ਚ ਪਏ ਹੁੰਦੇ ਹਾਂ, ਅਸੀਂ ਨਾਲ ਹੀ ਨਾਲ ਭੂਤ ਪ੍ਰੇਤ ਲੰਬਾ ਜਿਹੜਾ ਸਫ਼ਰ ਹੈ ਜਾਂ ਇਹੋ ਜਿਹੀ ਜਿਹੜੀ ਬਾਤ ਦੀ ਕਿਸੇ ਜ਼ਿੰਦਗੀ ਦੀ ਗੱਲ ਕਰ ਰਹੇ ਹੁੰਦੇ ਹਾਂ। ਹੁਣ ਜਿਹੜਾ ਜਦੋਂ ਇਸ ਚੀਜ਼ ਨੂੰ ਸਪਸ਼ਟ ਕੀਤਾ ਜਾਂਦਾ ਬਾਣੀ ਚ, ਬਾਣੀ ਕਹਿੰਦੀ ਆ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਹੰਕਾਰਾ, ਇਹ ਜਮ ਕੀ ਸਰਕਾਰ ਹੈ ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਕਿਤੇ ਅਗਲੇ ਜਹਾਨ ਚ ਨਹੀਂ, ਇੱਥੇ ਹੀ ਜਦੋਂ ਕਿਸੇ ਮਾੜੇ ਵਾਤਾਵਰਨ ਚ ਫਸ ਜਾਂਦੇ ਆ ਮਨਮੁਖ ਜਿਹੜੇ ਆ, ਯਾਨੀ ਕਿ ਜਿਹੜੇ ਇਸੇ ਇਸ ਵਿੱਚ ਜਮ ਮਗ ਪਾਈਨ ਜਿਹਨਾਂ ਦੂਜਾ ਭਾਵ ਪਿਆਰਾ, ਜਿਹੜੇ ਅਕਾਲ ਪੁਰਖ ਤੋਂ ਵਿਪਰੀਤ ਹੋ ਕੇ ਜਿਹਨਾਂ ਦੁਚਿੱਤੀ ਜਿਹੜਾ ਦੁਬਧਾ ਚ ਪਏ ਹੋਏ ਨੇ, ਜਮਪੁਰ ਵਧੇ ਮਾਰੀਏ ਕੋ ਸੁਣੇ ਨਾ ਪੁਕਾਰਾ, ਇੱਥੇ ਹੀ ਇਸੇ ਦੇ ਵਿੱਚ। ਕਿਉਂਕਿ ਜਦੋਂ ਮਾੜੇ ਕੰਮ ਕਰਦੇ ਹਾਂ ਫਿਰ ਫਸ ਜਾਂਦੇ ਆ, ਅਧਿਆਤਮਕ ਤੌਰ ਤੇ ਵੀ ਜਾਂ ਜੀਵਨ ਦੇ ਤੌਰ ਤੇ ਵੀ। ਪਰ ਜਿਸ ਨੂੰ ਕਿਰਪਾ ਕਰੇ ਤੇ ਗੁਰੂ ਮਿਲੇ ਗੁਰਮੁਖ ਨਿਸਤਾਰਾ, ਜਿਸ ਨੂੰ ਉਸਦੀ ਬਖਸ਼ਿਸ਼ ਹੋ ਗਈ, ਜਿਹੜਾ ਉਸਦੇ ਦੱਸੇ ਮਾਰਗ ਦੇ ਮੁਤਾਬਕ ਉਸ ਮਾਰਗ ਤੇ ਤੁਰ ਪਿਆ ਉਸਨੂੰ। ਹੁਣ ਕਈ ਵਾਰ ਸਵਾਲ ਆਉਂਦਾ ਹੈ ਕਿਉਂਕਿ ਜਿਹੜੇ ਵਿਕਾਰ ਨੇ ਵਿਸ਼ੇ ਵਿਕਾਰ ਨੇ, ਵਿਸ਼ੇ ਵਿਕਾਰਾਂ ਦੇ ਵਿੱਚ ਇੱਕ ਆਦਮੀ ਜਿਹੜੇ ਆਮ ਜੀਵਨ ਦੇ ਵਿੱਚ ਵੀ ਜਦੋਂ ਵਿਚਰ ਰਿਹਾ ਹੈ ਉਸਦੀਆਂ ਜਿਹੜੀਆਂ ਚਿੰਤਾਵਾਂ ਨੇ ਉਹ ਵੀ ਉਹਨਾਂ ਹੀ ਮਾੜੇ ਕੰਮਾਂ ਕਰਕੇ ਹੀ ਵੱਧ ਜਾਂਦੀਆਂ ਨੇ। ਜਾਂ ਕਈ ਵਾਰੀ ਕਿਉਂਕਿ ਜਿਸ ਨੂੰ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ ਕਹਿੰਦੇ ਹਾਂ, ਇਹ ਸਾਰੀਆਂ ਹੀ ਇਹਨਾਂ ਦੇ ਵਿੱਚ ਹੋਰ ਚੀਜ਼ਾਂ ਵੀ ਆ ਜਾਂਦੀਆਂ। ਕਾਮ ਜਿਹੜਾ ਹੈ, ਕਾਮ ਵਾਸ਼ਨਾਵਾਂ ਦਾ ਇੱਕ ਹਿੱਸਾ ਉਹਦਾ ਹੈਗਾ, ਪਰ ਕਾਮ ਦੀ ਜਿਹੜਾ ਕਾਮ ਸ਼ਬਦ ਹੈ ਉਹ ਸਾਰੇ ਕਿਸੇ ਨੇ ਨੀ, ਕਾਮਨਾਵਾਂ ਤੋਂ ਮਨੁੱਖ ਦੁਖੀ ਕਿਉਂ? ਉਹਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਤਾਂ ਪ੍ਰਕਿਰਤੀ ਦੇ ਵਿੱਚ, ਕੁਦਰਤ ਦੇ ਵਿੱਚ ਅਕਾਲ ਪੁਰਖ ਜਿਹੜਾ ਉਹ ਪੂਰੀਆਂ ਕਰਦਾ ਹੈ। ਬਾਣੀ ਚ ਵੀ ਜ਼ਿਕਰ ਆਉਂਦਾ ਨਾ, ਚਿੰਤਾ ਤੇ ਸੀ ਕੀਜੀਏ, ਚਿੰਤਾ ਤੇ ਸੀ ਇਹ ਤੁਹਾਨੂੰ ਰੋਜ਼ੀ ਰੋਟੀ ਦੇਣੀ ਹੈ। ਪਰ ਜਦੋਂ ਸਾਡੀ ਬੁਨਿਆਦੀ ਲੋੜਾਂ ਜਿਹੜੀਆਂ ਨੇ ਉਹ ਪੂਰੀਆਂ ਹੁੰਦੀਆਂ ਨੇ, ਉਸ ਤੋਂ ਵੱਧ ਆਕਾਂਕਸ਼ਾਵਾਂ ਵੱਧ ਜਾਂਦੀਆਂ ਨੇ, ਆਕਾਂਕਸ਼ਾਵਾਂ ਕਾਮਨਾਵਾਂ ਤੋਂ ਹੀ ਕਾਮ ਬਣੇ ਤੇ ਇਹੀ ਸਾਰੇ ਵਿਕਾਰਾਂ ਦੀ ਜਨਮਦਾਤੀ। ਪਰ ਜਦੋਂ ਅਸੀਂ ਉਸ ਸੱਚੇ ਕਰਤਾਰ ਦੇ ਹੁਕਮ ਦੇ ਵਿੱਚ ਜਿਹੋ ਜਿਹੀ ਅਵਸਥਾ ਬਣੀ ਹੋਈ ਪ੍ਰਭ ਕੀ ਆ ਗਿਆ ਆਤਮ ਹਿਤਾ, ਆਪਣੇ ਆਪ ਤੇ ਲਾਗੂ ਕਰ ਲੈਂਦੇ, ਉਸ ਹੁਕਮ ਦੇ ਅਨੁਸਾਰ ਜੀਣਾ ਸ਼ੁਰੂ ਕਰ ਦਿੰਦੇ ਹਾਂ, ਉਸ ਕਰਤੇ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿੰਦੇ ਹਾਂ, ਅਸੀਂ ਨਿਸ਼ਚਿੰਤ ਰਹਿੰਦੇ ਹਾਂ, ਤੇ ਉਸ ਵਕਤ ਸਾਨੂੰ ਕਿਸੇ ਕਿਸਮ ਦੀ ਆਕਾਂਕਸ਼ਾਵਾਂ ਜਿਹੜੀਆਂ ਨੇ ਉਹ ਪਰੇਸ਼ਾਨ ਨਹੀਂ ਕਰਦੀਆਂ, ਸਾਡੇ ਚ ਲਾਲਚ ਨਹੀਂ ਆਉਂਦਾ, ਲੋਭ ਨਹੀਂ ਆਉਂਦਾ। ਇਹੀ ਤੇ ਚੀਜ਼ਾਂ ਨੇ, ਹੋਰ ਇਹ ਅਣਗਿਣਤ ਨੇ, ਇਹ ਇਹਨਾਂ ਦੀ ਕਲਾਸੀਫਿਕੇਸ਼ਨ ਨੇ। ਪਰ ਇਸ ਦੇ ਨਾਲ ਨਾ ਬਹੁਤ ਉਹਦੇ ਚ ਈਰਖਾ ਆ ਜਾਂਦੀ ਹੈ। ਹੁਣ ਦੋ ਵਿਅਕਤੀ ਨੇ, ਇੱਕ ਵਿਅਕਤੀ ਆਪਣੇ ਜੀਵਨ ਦੇ ਵਿੱਚ ਆਪਣੀ ਚਾਲ ਚੱਲ ਰਿਹਾ, ਜੇ ਉਹ ਕਿਸੇ ਆਪਣੇ ਤੋਂ ਕਾਮਯਾਬ ਹੋਏ ਬੰਦੇ ਨੂੰ ਦੇਖ ਕੇ ਈਰਖਾ ਪੈਦਾ ਕਰੇਗਾ, ਇਹ ਵਿਕਾਰ ਨੇ, ਇਹਦੇ ਨਾਲ ਉਹਦੀ ਮਨ ਦੀ ਸ਼ਾਂਤੀ ਚਲੀ ਜਾਂਦੀ ਹੈ। ਤੇ ਜੇ ਕਿਸੇ ਕੱਟ ਨੂੰ ਦੇਖ ਕੇ ਹੰਕਾਰ ਕਰੇਗਾ, ਇਹਦੇ ਨਾਲ ਹੋਮੇ ਆ ਗਿਆ। ਸੋ ਦੋਨਾਂ ਹੀ ਅਵਸਥਾਵਾਂ ਦੇ ਵਿੱਚ ਉਹ ਇਸੇ ਕਰਕੇ ਕਹਿੰਦੇ ਕਿ ਮਨੁੱਖ ਜਿਹੜਾ ਹੈ ਉਸ ਨੂੰ ਇਹਨਾਂ ਚੀਜ਼ਾਂ ਤੋਂ ਮੁਕਤ ਰਹਿਣਾ ਹੈ, ਪਰਮ ਭੁਲੇਖਿਆਂ ਤੋਂ ਵੀ ਮੁਕਤ ਰਹਿਣਾ ਹੈ, ਉਹ ਜ਼ਿੰਦਗੀ ਚ ਕਾਮਯਾਬ ਹੈ। ਹੁਣ ਕਿਸੇ ਨਾਲ ਅਸੀਂ ਆਪਣੀ ਤੁਲਨਾ ਨਹੀਂ ਕਰ ਸਕਦੇ, ਹਾਂ ਅਸੀਂ ਆਪਣੀ ਲਕੀਰ ਨੂੰ ਲੰਬਾ ਕਰ ਸਕਦੇ ਹਾਂ, ਆਪਣੀ ਮਿਹਨਤ ਕਰ ਸਕਦੇ ਹਾਂ, ਦੂਜੇ ਦੇ ਜ਼ਿਆਦਾ ਹੋਣ ਤੇ ਸਾਨੂੰ, ਕਿਉਂਕਿ ਹਰ ਇੱਕ ਦਾ ਆਪਣਾ ਅਵਸਰ ਹੈ, ਆਪਣਾ ਟਾਈਮ ਹੈ, ਆਪਣੀ ਮਿਹਨਤ ਹੈ,
ਤੇ ਜੇ ਕੋਈ ਮਿਹਨਤ ਕਰਕੇ ਚੰਗੇ ਦੇ ਨਾਲ ਜਾਂ ਕੋਈ ਮਾੜਾ ਕੰਮ ਕਰਕੇ ਵੀ ਕੋਈ ਜ਼ਿਆਦਾ ਪ੍ਰਾਪਤੀ ਕਰਦਾ ਸਾਨੂੰ ਸਾਡਾ ਇਖਲਾਕ ਗੁਰਮਤ ਦੇ ਮੁਤਾਬਕ ਇਹ ਸ਼ੋਭਾ ਨਹੀਂ ਦਿੰਦਾ ਇਜਾਜ਼ਤ ਹੀ ਨਹੀਂ ਦਿੰਦਾ ਕਿ ਅਸੀਂ ਵੀ ਇਹ ਸੋਚੀਏ ਨਹੀਂ ਉਸਨੇ ਰਿਸ਼ਵਤ ਖਾਧੀ ਹੈ ਮੈਂ ਵੀ ਖਾ ਲਾਂ ਨਹੀਂ ਸਾਨੂੰ ਆਪਣੇ ਉਸ ਨਿਸ਼ਚੇ ਤੇ ਸਾਡਾ ਕਿਉਂਕਿ ਜੇ ਅਸੀਂ ਇੱਕ ਪਾਸੇ ਕਹਿੰਦੇ ਸ਼ਰਧਾ ਜੇ ਅਸੀਂ ਸਾਡੀ ਸ਼ਰਧਾ ਇਹ ਆ ਕਿ ਅਸੀਂ ਮੰਗਾਂ ਮੰਗਣੀਆਂ ਨੇ ਅਸੀਂ ਗੁਰੂ ਨਾਲ ਸ਼ਰਤਾਂ ਲਾਉਣੀਆਂ ਨੇ ਸਾਡਾ ਇਹ ਕੰਮ ਪੂਰਾ ਕਰ ਉਹ ਸ਼ਰਧਾ ਨਹੀਂ ਆ ਉਹ ਲਾਲਚ ਹੈ ਸ਼ਰਧਾ ਤੇ ਇਹ ਹੋਣੀ ਚਾਹੀਦੀ ਹੈ ਗੁਰਮਤ ਦੇ ਮੁਤਾਬਕ ਕਿ ਜਿਸ ਯਾਨੀ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁੱਖ ਮਨਾਏ ਜਿਸ ਹਾਲਤ ਵਿੱਚ ਰੱਖੇਗਾ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਵਿਨ ਤੁਧ ਹੋਰ ਚ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇਈ ਨਾਮ ਸੰਤੋਖੀ ਉਤਰੇ ਮਨ ਕੀ ਭੁੱਖ ਅਵਸਥਾ ਇਹ ਚਾਹੀਦੀ ਹੈ ਪਰ ਅਸੀਂ ਕੀ ਕਰਦੇ ਹਾਂ ਅਸੀਂ ਜਦੋਂ ਗੁਰਦੁਆਰਾ ਸਾਹਿਬ ਵੀ ਜਾਂਦੇ ਹਾਂ ਅਸੀਂ ਘੰਟਾ ਘੰਟਾ ਤਾਂ ਹੱਥ ਜੋੜ ਕੇ ਲੰਬੀਆਂ ਲੰਬੀਆਂ ਲਿਸਟਾਂ ਜਿਹੜੀਆਂ ਮੂੰਹ ਦੇ ਵਿੱਚ ਬੋਲੀ ਜਾਂਦੇ ਇਹ ਦੇ ਇਹ ਦੇ ਇਹ ਦੇ ਜੇ ਨਹੀਂ ਦੇਗਾ ਕਿਉਂਕਿ ਇਹ ਅਸੀਂ ਉਸਨੂੰ ਬਣਾਤਾ ਆਸਥਾ ਇਹ ਸਾਡੀ ਸ਼ਰਧਾ ਨਹੀਂ ਜੇ ਸਾਡੀ ਸ਼ਰਧਾ ਹੈ ਤੇ ਫਿਰ ਸਾਨੂੰ ਬਿਨ ਮੰਗਿਆ ਹੀ ਮਿਲੇਗਾ ਅਸੀਂ ਸੰਤੁਸ਼ਟ ਰਹਿਣਾ ਜੋ ਪ੍ਰਾਪਤ ਹੋਇਆ ਇਸੇ ਕਰਕੇ ਗੁਰਮਤ ਦੇ ਮਾਰਗ ਤੇ ਗੁਰਮਤ ਸਾਨੂੰ ਕਿਸੇ ਪਾਪ ਪੁੰਨ ਨਰਕ ਸੁਰਗ ਜਾਤੀ ਕਿਉਂਕਿ ਉਹਦੇ ਵਿੱਚ ਇਹ ਵੀ ਆ ਗਿਆ ਨਾ ਇਹ ਪਾਪ ਪੁੰਨ ਨਰਕ ਸੁਰਗ ਦੇ ਕਰਕੇ ਹੀ ਉਸ ਕਰਮਾਂ ਦੇ ਚੱਕਰ ਚ ਕਰਕੇ ਹੀ ਸਾਡੀ ਵਰਣ ਵੰਡ ਹੋ ਕੇ ਸਾਡੀ ਐਕਸਪਲਾਈਟੇਸ਼ਨ ਹੁੰਦੀ ਹੈ ਇੱਕ ਬੱਚਾ ਪੈਦਾ ਹੋਣ ਤੋਂ ਪਹਿਲਾਂ ਹੀ ਉਹਦੀਆਂ ਉਹ ਬਣ ਜਾਂਦੀਆਂ ਨੇ ਉਹ ਜਨਮ ਪਤਰੀਆਂ ਇਹੋ ਜਿਹਾ ਹੋਏਗਾ ਇਹੋ ਜਿਹਾ ਹੋਏਗਾ ਫਿਰ ਉਹਦੇ ਇਲਾਜ ਲੱਭਣੇ ਆ ਫਿਰ ਉਹਦੇ ਮਰਮ ਤੇ ਜਨਮ ਤੇ ਇੱਕ ਚੀਜ਼ ਹੋ ਕੀਤਾ ਜਾਏਗਾ ਜ਼ਿੰਦਗੀ ਭਰ ਉਸਨੂੰ ਕਰਮਕਾਂਡਾਂ ਚ ਰੱਖ ਕੇ ਮਰਨ ਤੋਂ ਬਾਅਦ ਵੀ ਉਹਦੇ ਪਰਿਵਾਰ ਨੂੰ ਉਲਝਾ ਕੇ ਰੱਖਿਆ ਜਾਂਦਾ ਜੀ ਉਹ ਉੱਥੇ ਪਹੁੰਚ ਰਿਹਾ ਫਲਾਣੀ ਨਦੀ ਤੋਂ ਉਹਨੇ ਪਾਰ ਕਰਨਾ ਉਹ ਪਾਰ ਨਹੀਂ ਹੋ ਰਿਹਾ ਯਾਨੀ ਕਿ ਉਹ ਜਿਹੜੀ ਲੁੱਟ ਜਿਸਨੂੰ ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾਗਾਤੀ ਲੁੱਟੇ ਉਹ ਕਿਹੜੇ ਜਮ ਨੇ ਇਹੀ ਜਿਹੜੇ ਧਰਮ ਦੇ ਨਾਂ ਤੇ ਕਰਮਕਾਂਡ ਦੇ ਨਾਂ ਤੇ ਸਾਨੂੰ ਡਿਮਾਂਡਾਂ ਦੇ ਕੇ ਲੁੱਟਦੇ ਨੇ ਤੇ ਇਸੇ ਕਰਕੇ ਅਸੀਂ ਉਸ ਚੱਕਰ ਚ ਫਸੇ ਰਹਿੰਦੇ ਹਾਂ ਪਰ ਜਦੋਂ ਅਸੀਂ ਗੁਰੂ ਕੋਲੋਂ ਇਸੇ ਜੀਵਨ ਚ ਮੁਕਤ ਹੋਣ ਦਾ ਰਸਤਾ ਪ੍ਰਾਪਤ ਕਰ ਲੈਂਦੇ ਹਾਂ ਉਹ ਸਾਨੂੰ ਕਿਵੇਂ ਮਿਲਦਾ ਹੈ ਉਸ ਪਾਸੇ ਜਾਣਾ ਕਿਵੇਂ ਆ ਜਿਸ ਤਰ੍ਹਾਂ ਜੇ ਕੋਈ ਕਹੇ ਜਿਵੇਂ ਰੱਬ ਨੂੰ ਮਿਲਣਾ ਹੈ ਤੇ ਰੱਬ ਨੂੰ ਮਿਲਣਾ ਰੱਬ ਦਾ ਕਿਹੋ ਜਿਹਾ ਸਰੂਪ ਹੈ ਰੱਬ ਨੂੰ ਮਿਲਣਾ ਵੀ ਜ਼ਿੰਦਗੀ ਦੀ ਕਾਮਯਾਬੀ ਹੈ ਪਰ ਰੱਬ ਕਿਸੇ ਖਾਸ ਕਿਸੇ ਥਾਂ ਤੇ ਕੋਈ ਬੈਠਾ ਵਿਅਕਤੀ ਨਹੀਂ ਆ ਉਸਦਾ ਅਨੁਭਵ ਕਰਨਾ ਹੈ ਇਸੇ ਕਰਕੇ ਗੁਰਬਾਣੀ ਚ ਆਉਂਦਾ ਹੈ ਦਿਸੈ ਸੁਣੀਐ ਜਾਣੀਐ ਸ਼ਾਹ ਨਾ ਪਾਇਆ ਜਾਏ ਜੇ ਇਸ ਅਵਸਥਾ ਚ ਉਹਦਾ ਕੋਈ ਸਰੂਪ ਹੁੰਦਾ ਉਹ ਦੇਖਦੇ ਹਾਂ ਉਹਦੀ ਕੋਈ ਆਵਾਜ਼ ਸੁਣਦੇ ਹਾਂ ਉਸਨੂੰ ਸਮਝ ਲੈਂਦੇ ਜੇ ਇੱਦਾਂ ਸਮਝ ਆ ਜਾਏ ਦੇਖਣ ਤੇ ਸੁਣਨ ਨਾਲ ਤਾਂ ਫਿਰ ਲੂਲਾ ਟੁੰਡਾ ਅਧਲਾ ਕਿੰਗਲ ਅੰਧਲਾ ਕਿੰਗਲ ਲੱਗੇਗਾ ਉਹ ਲੋਕ ਤਾਂ ਫਿਰ ਪ੍ਰਾਪਤ ਹੀ ਨਹੀਂ ਕਰ ਸਕਦੇ ਤੇ ਇਸੇ ਕਰਕੇ ਕਹਿੰਦੇ ਆ ਅੱਖਾਂ ਬਾਜੋਂ ਵੇਖਣਾ ਬਿਨ ਹੱਥਾਂ ਕਰਨਾ ਪੈਰਾਂ ਬਾਜੋਂ ਚੱਲਣਾ ਇਹ ਅਵਸਥਾ ਚਾਹੀਦੀ ਹੈ ਉਹ ਕਿਵੇਂ ਹੋਏਗਾ ਬਿਨ ਕੰਨਾਂ ਸੁਣਨਾ ਉਹ ਕਿਵੇਂ ਹੋਏਗਾ ਉਹ ਇਸ ਤਰ੍ਹਾਂ ਹੋਏਗਾ ਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਹੀ ਜ਼ਿਕਰ ਕੀਤਾ ਪੈ ਕੇ ਚਰਨ ਕਰ ਪਾਓ ਕੇ ਚਰਨ ਨੇ ਜਿਹਨਾਂ ਦੇ ਨਾਲ ਤੁਰਨਾ ਹੈ ਨਾ ਪੈਰਾਂ ਦੇ ਨਾਲ ਉਹ ਪੈ ਦੇ ਹੋਣ ਯਾਨੀ ਕਿ ਡਿਸਿਪਲਿਨ ਦੇ ਹੋਣ ਜ਼ਿੰਦਗੀ ਦਾ ਜਿਹੜਾ ਜਿਹੜੀ ਦਿਸ਼ਾ ਹੈ ਉਹ ਕਿਰਦਾਰ ਵਾਲੀ ਹੋਵੇ ਉਹ ਇੱਕ ਡਿਸਿਪਲਿਨ ਵਾਲੀ ਹੋਵੇ ਫੋਕਸ ਕੀਤਾ ਹੋਵੇ ਇੱਕੋ ਇਸ ਤੇ ਬੰਦਾ ਉਸ ਮਾਰਗ ਤੋਂ ਯਾਨੀ ਕਿ ਵਿਕਾਰਾਂ ਵਾਲੇ ਪਾਸੇ ਨਾ ਜਾਏ ਸਿੱਧਾ ਇੱਕ ਡਿਸਿਪਲਿਨ ਲਾਈਫ ਦੇ ਵਿੱਚ ਗੁਜ਼ਰੇ ਪੈ ਕੇ ਚਰਨ
कर पा। हाथ जिहड़े ने प्रेम दे चाहिए ने। पहला ही शुरू किया सी ना असीं गुरु अर्जन पातशाह कहिंदे आ मुक्त भुगत जुगत तेरी सेवा। यह सारा कुछ सेवा च आ गया पर प्रेम दी है। कर पाओगे जे सेवा करनी है प्रेम नाल करनी है। यह नहीं है कि बद्धा चट्टी जे चढ़े ना गुण ना, बद्धा चट्टी जे परे ना गुण ना उपकार। गुरु अंगद पातशाह साहब सुनाते हैं कि जेडे असी गुरुद्वारा साहब जाके मंगा मंग के ये दोगे ये करांगे ये पूरा हो गया इस तरह वह बद्धा चट्टी वाली ही गल नहीं। भाव नाल सारा कुछ पै के चरण कर पाओ के लोहे सुरत करे। दृष्टि कादी चाहिए नैन कादे चाहिए ने एकाग्रता से उस मंजिल से फोकस होंगे फोकस करेंगे एकाग्रता। लोहे सुरत करे सुरती दे नैन चाहिए एकाग्रता से। नानक कह सियाणी इं कत इस तरह उस लक्ष्य की पहचान हो जाती है। इस तरह वो अकाल पुरख कंत प्राप्त हो जाता है। वाहेगुरु जी का खालसा वाहेगुरु जी की फतेह।

0: ਪ੍ਰੋਗਰਾਮ ਸਮਾਪਤ ਕਰਨ ਦੀ ਇਜਾਜ਼ਤ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਨ ਧੰਨਵਾਦ ਹੈ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਅੱਜ ਅੰਮ੍ਰਿਤ ਵੇਲੇ ਆਪਣੇ ਤਖ਼ਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੱਜ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਜੋ ਸੰਸਾਰ ਲੋਕਾਈ ਦੀ ਭਲਾਈ ਵਾਸਤੇ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਜਿਸ ਦਾ ਮੂਲ ਪਾਠ ਆਪ ਜੀ ਨੇ ਬਹੁਤ ਹੀ ਅਦਬ ਸਤਿਕਾਰ ਸਹਿਤ ਸਤਿਕਾਰਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਪਾਸੋਂ ਸਰਵਣ ਕੀਤਾ ਹੈ, ਜਿਸ ਦੀ ਰੋਜ਼ਾਨਾ ਸ਼ਬਦ ਦੀ ਵਿਚਾਰ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਆਪ ਸੰਗਤਾਂ ਨਿਤਾ ਪ੍ਰਤੀ ਹਾਜ਼ਰੀ ਭਰ ਕੇ ਸਰਵਣ ਕਰਦੇ ਹੋ, ਆਪ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਤੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਵੱਡੇ ਭਾਗਾਂ ਦੇ ਨਾਲ ਇਹ ਪ੍ਰਾਪਤ ਹੁੰਦੀ ਹੈ ਸੰਗਤ। ਸਤਿਗੁਰੂ ਜੀ ਨੇ ਆਖਿਆ ਹੈ ਕਿ ਹੇ ਭਾਈ, ਇਸ ਜਗਤ ਦੇ ਤਪਦੇ ਸੰਸਾਰ ਦੇ ਵਿੱਚ ਮਨੁੱਖ ਦੇ ਪਾਸ ਜੇ ਕੋਈ ਸਥਾਨ ਹੈ ਜਿੱਥੇ ਬੈਠ ਕਰਕੇ ਉਸਨੂੰ ਠੰਡਕ ਪ੍ਰਾਪਤ ਹੋ ਸਕਦੀ ਹੈ, ਉਹ ਹੈ ਗੁਰੂ ਦੀ ਸੰਗਤ। ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਦਾ ਇਹ ਪਾਵਨ ਬਚਨ ਤਨਾਸਰੀ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 666-67 ਉੱਪਰ ਸੁਭਾਏਮਾਨ ਹੈ। ਜਦੋਂ ਅਸੀਂ ਇਹਨਾਂ ਦੇ ਮੁੱਢਲੇ ਜੀਵਨ ਬਾਰੇ ਝਾਤੀ ਮਾਰਦੇ ਹਾਂ, ਲਾਹੌਰ ਦੀ ਉਹ ਧਰਤੀ ਭਾਈ ਜੇਠਾ ਜੀ ਜਿਸ ਦੀ ਬਾਲ ਉਮਰ ਵਿੱਚ ਛੋਟੀ ਉਮਰ ਦੇ ਵਿੱਚ ਹੀ ਮਾਤਾ ਪਿਤਾ ਚੜ੍ਹਾਈ ਕਰ ਗਏ, ਚਾਚੇ ਤਾਇਆਂ ਸ਼ਰੀਕਿਆਂ ਨੇ ਇਹ ਕਹਿਣਾ ਸ਼ੁਰੂ ਕੀਤਾ ਆਪਣੇ ਬੱਚਿਆਂ ਨੂੰ ਕਿ ਇਹ ਬੱਚਾ ਜਿਸ ਦੇ ਸਿਰ ਦੇ ਉੱਤੇ ਉਸਦਾ ਬਾਪ ਨਹੀਂ ਹੈ, ਉਸਦੀ ਮਾਂ ਨਹੀਂ ਹੈ। ਅੱਜ ਵੀ ਸਾਡਾ ਸਮਾਜ ਇਹਨਾਂ ਨੂੰ ਹੋਰ ਤਰ੍ਹਾਂ ਵੇਖਦਾ ਹੈ, ਆਖਿਆ ਇਹ ਮਨਹੂਸ ਬੱਚਾ ਹੈ, ਆਪਣੇ ਬੱਚਿਆਂ ਨੂੰ ਆਖ ਦਿੱਤਾ ਕਿ ਇਸ ਦੇ ਮੱਥੇ ਨਹੀਂ ਲੱਗਣਾ, ਇਹਦੇ ਨਾਲ ਖੇਡਣਾ ਨਹੀਂ ਹੈ। ਇੱਥੋਂ ਤੱਕ ਕਿ ਆਪਣੇ ਘਰ ਦੇ ਦਰਵਾਜ਼ੇ ਵੀ ਬੰਦ ਕਰ ਲਏ ਜੇ ਕਿਤੇ ਭਾਈ ਜੇਠਾ ਜੀ ਨੇ ਘੁੰਮਦੇ ਘੁੰਮਾਉਂਦਿਆਂ ਆਪਣੇ ਚਾਚੇ ਤਾਏ ਸ਼ਰੀਕਿਆਂ ਦਾ ਦਰਵਾਜ਼ਾ ਖੜਕਾਉਣਾ, ਉਹਨਾਂ ਨੇ ਦਰਵਾਜ਼ਾ ਵੀ ਨਾ ਖੋਲ੍ਹਣਾ। ਐਸੀ ਹਾਲਾਤ, ਐਸਾ ਸਮਾਂ, ਐਸਾ ਵਕਤ ਕਿਸੇ ਪਰਿਵਾਰ ਦੇ ਜੀਵਾਂ ਤੇ ਕਿਸੇ ਬੱਚੇ ਤੇ ਨਾ ਆਵੇ ਜਿਸ ਬੱਚੇ ਦੇ ਸਿਰ ਦੇ ਉੱਤੇ ਉਹਦੀ ਮਾਂ ਵੀ ਨਾ ਹੋਵੇ, ਉਹਦਾ ਬਾਪ ਵੀ ਨਾ ਹੋਵੇ, ਉਹਦੇ ਰਿਸ਼ਤੇਦਾਰ ਸਾਥ ਸੰਬੰਧੀ ਵੀ ਉਸਦਾ ਸਾਥ ਛੱਡ ਜਾਣ ਤੇ ਉਸ ਦੇ ਬਾਰੇ ਵਿੱਚ ਭਾਈ ਜੇਠਾ ਜੀ ਇੱਕ ਆਸ ਲਾਈ ਬੈਠੇ ਨੇ। ਐਸੇ ਸਮੇਂ ਵਿੱਚ ਜਾ ਕੋ ਮੁਸ਼ਕਲ ਅੱਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਵੇ ਦੁਸ਼ਮਣਾ, ਸਾਖ ਵੀ ਭੱਜ ਖਲੇ, ਭੱਜੋ ਸਭੋ ਆਸਰੋ ਚੁੱਕੇ ਸਭ ਅਸਰਾਓ, ਚੀਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤੱਤੀ ਵਾਓ। ਜਦੋਂ ਬੰਦੇ ਤੇ ਬਿਪਤਾ ਬਣਦੀ ਹੈ, ਦੁੱਖ ਬਣਦਾ ਹੈ, ਚੰਗੇ ਤੋਂ ਚੰਗੇ, ਨੇੜੇ ਤੋਂ ਨੇੜੇ ਦੇ ਸਾਥੀ ਵੀ ਸਾਥ ਛੱਡ ਜਾਂਦੇ ਨੇ। ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਾਹੋਂ ਦਿਸ ਘੇਰੇ, ਬਿਪਤ ਪਰੇ ਸਭ ਹੀ ਸੰਗ ਛਾਡਤ, ਕੋ ਨਾ ਆਵਤ ਨੇਰੇ। ਬੰਦੇ ਤੇ ਬਿਪਤਾ ਬਣ ਜਾਵੇ ਤੇ ਕੋਈ ਵੀ ਲਾਗੇ ਆਉਂਦਾ ਨਹੀਂ ਹੈ, ਹਾਲ ਚਾਲ ਵੀ ਨਹੀਂ ਪੁੱਛਣ ਆਉਂਦਾ ਕਿ ਮਤਾ ਇਹ ਸਾਡੇ ਨੂੰ ਧੰਨ ਦੌਲਤ ਪੈਸਿਆਂ ਦੀ ਵਿਗਾੜ ਹੀ ਨਾ ਪਾ ਦੇਵੇ। ਐਸੀ ਹਾਲਤ ਵਿੱਚ ਭਾਈ ਜੇਠਾ ਜੀ ਜਿਨ੍ਹਾਂ ਨੇ ਇਹ ਗੱਲ ਆਖੀ ਹੈ, ਨਾਨੀ ਬਾਸਰਕੇ ਦੇ ਵਿੱਚ ਆਉਂਦੀ ਹੈ ਆਪਣੇ ਦੋਹਤੇ ਨੂੰ ਲੈਣ ਵਾਸਤੇ। ਜਦੋਂ ਬਾਸਰਕੇ ਵਿੱਚ ਤੋਂ ਨਾਨੀ ਲਾਹੌਰ ਆਈ ਹੈ, ਚਾਚੇ ਤਾਏ ਸ਼ਰੀਕ ਜਿਹੜੇ ਸੀਗੇ ਉਹ ਦਾਦੀ ਦੇ ਨਾਲ ਵੀ ਦੁੱਖ ਸਾਂਝਾ ਕਰਨ ਨਹੀਂ ਆਏ, ਮਤਾ ਦਾਦੀ ਇਹ ਨਾ ਕਹਿ ਦੇਵੇ ਕਿ ਇਸ ਬੱਚੇ ਦੀ ਸੇਵਾ ਸੰਭਾਲ ਤੁਸੀਂ ਕਰਨੀ ਹੈ। ਲਾਂਭੇ ਰਹੇ ਦਾਦੀ ਨੇ ਆਪਣੇ ਭਾਈ ਜੇਠੇ ਦੋਹਤੇ ਨੂੰ ਤਿਆਰ ਕਰਕੇ ਆਪਣੇ ਨਾਲ ਬਾਸਰ ਕੇ ਲੈ ਆਂਦਾ, ਜਿਹੜੇ ਗੱਲ ਇਹ ਕਹਿੰਦੇ ਸੀਗੇ ਕਿ ਇਸ ਬਾਲਕ ਦੇ ਮੱਥੇ ਨਹੀਂ ਲੱਗਣਾ, ਇਹ ਮਨਹੂਸ ਹੈ,
ਉਹਨਾਂ ਨੂੰ ਕੀ ਪਤਾ ਹੈ ਕਿ ਆਉਣ ਵਾਲਾ ਸਮਾਂ ਐਸਾ ਹੋਵੇਗਾ ਜਿਸ ਦੇ ਮੱਥੇ ਲੱਗਣ ਤੋਂ ਤੁਸੀਂ ਆਪਣੇ ਬੱਚਿਆਂ ਨੂੰ ਰੋਕਿਆ ਹੈ, ਉਹਨੂੰ ਅੱਜ ਮੱਥਾ ਟੇਕਣ ਵਾਸਤੇ, ਉਹਦੇ ਮੱਥੇ ਲੱਗਣ ਵਾਸਤੇ ਅੱਜ 6-6 ਘੰਟੇ ਲੈਣਾ ਵਿੱਚ ਲੱਗਣਾ ਪਿਆ ਕਰੇਗਾ ਤੁਹਾਨੂੰ। ਐਸੇ ਹਾਲਾਤ ਬਣ ਗਏ। ਅੱਜ ਵੇਖੋ, ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਤੁਸੀਂ ਆਇਓ, ਤੁਸੀਂ ਗੁਰੂ ਗ੍ਰੰਥ ਸਾਹਿਬ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹੋ, ਲੰਬੀਆਂ ਲੰਬੀਆਂ ਲੈਣਾਂ ਦੇ ਵਿੱਚ ਘੰਟਿਆਂ ਬੱਧੀ ਤੁਹਾਨੂੰ ਖੜਨਾ ਪੈਂਦਾ ਹੈ, ਉਹਨਾਂ ਨੂੰ ਕੀ ਪਤਾ ਸੀਗਾ। ਜਿਹੜੇ ਗੱਲ ਇਹ ਕਹਿੰਦੇ ਸੀਗੇ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣ ਭਾਈ ਜੇਠੇ ਵਾਸਤੇ, ਉਹਦੇ ਵਾਸਤੇ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸੀ, ਉਹਨਾਂ ਨੂੰ ਕੀ ਪਤਾ ਆਉਣ ਵਾਲੇ ਸਮੇਂ ਵਿੱਚ ਉਹਦਾ ਐਸਾ ਘਰ ਹੋਵੇਗਾ, ਸੰਸਾਰ ਦੇ ਬਾਦਸ਼ਾਹ ਦੇ ਘਰ, ਵੱਡੇ ਵੱਡੇ ਲੋਕਾਂ ਦੇ ਘਰ, ਮਹੱਲ ਜਿਹੜੇ ਆ ਉਹਨਾਂ ਨੂੰ ਸ਼ਾਮ ਨੂੰ ਰਾਤ ਨੂੰ ਹਨੇਰਾ ਪੈਂਦਿਆਂ ਤਾਲੇ ਲੱਗ ਜਾਣਗੇ, ਪਰ ਇੱਕੋ ਇੱਕ ਘਰ ਹੋਏਗਾ ਗੁਰੂ ਰਾਮਦਾਸ ਜੀ ਦਾ ਘਰ, ਜਿਸ ਦੇ ਘਰ ਨੂੰ ਕਦੇ ਵੀ ਤਾਲਾ ਨਹੀਂ ਲੱਗਦਾ, ਔਰ 24 ਘੰਟੇ ਉਹਦੇ ਘਰ ਦੇ ਦਰਵਾਜ਼ੇ ਖੁੱਲ੍ਹੇ ਰਹਿੰਦੇ ਨੇ, ਉਹਨਾਂ ਨੂੰ ਕੀ ਪਤਾ ਸੀਗਾ। ਜਿਹੜੇ ਗੱਲ ਕਹਿੰਦੇ ਸਨ ਕਿ ਗੁਰੂ ਰਾਮਦਾਸ ਮਹਾਰਾਜ ਭਾਈ ਜੇਠੇ ਨੂੰ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਸੀ ਕਿ ਇੱਕ ਬੁਰਕੀ ਇੱਕ ਡੰਗ ਦੀ ਰੋਟੀ ਖਵਾਉਣ ਤੋਂ ਵੀ ਆਕੀ ਹੋ ਗਏ ਸਨ, ਉਹਨਾਂ ਨੂੰ ਇਹ ਕੀ ਸਮਝ ਸੀ ਕਿ ਅੱਜ ਜਿਸ ਬਾਲਕ ਨੂੰ ਅਸੀਂ ਇੱਕ ਬੁਰਕੀ ਇੱਕ ਡੰਗ ਦੀ ਰੋਟੀ ਖਵਾਉਣ ਤੋਂ ਵੀ ਆਕੇ ਹੋ ਗਏ ਹਾਂ, ਉਹਦੇ ਨਾਂ ਦੇ ਤਾਂ ਲੰਗਰ ਚੱਲਿਆ ਕਰਨਗੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਓ, ਤੁਹਾਡੇ ਨਾਂ ਦੇ ਉੱਤੇ ਅੱਜ ਲੰਗਰ ਚੱਲਦੇ ਨੇ, ਲੱਖਾਂ ਭੁੱਖੇ ਪ੍ਰਾਣੀ ਆ ਕਰਕੇ ਲੰਗਰ ਛੱਕ ਕੇ ਇੱਥੋਂ ਤ੍ਰਿਪਤ ਹੋ ਕੇ ਜਾਂਦੇ ਨੇ, ਉਹਨਾਂ ਨੂੰ ਇਹਨਾਂ ਗੱਲਾਂ ਦਾ ਕੀ ਪਤਾ ਸੀਗਾ। ਅੱਜ ਭਾਈ ਜੇਠਾ ਜੀ ਜਿਨ੍ਹਾਂ ਤੇ ਸਤਿਗੁਰੂ ਜੀ ਨੇ ਐਸੀ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ, ਆਪਣੀ ਨਾਨੀ ਬਾਸਰ ਕੇ ਆ ਕਰਕੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੇ ਸੰਗਤ ਵਿੱਚ ਆਉਣਾ ਕੀਤਾ, ਲੰਬਾ ਸਮਾਂ ਗੁਰੂ ਘਰ ਦੇ ਵਿੱਚ ਸੇਵਾ ਕੀਤੀ, ਅਨੰਨ ਸੇਵਾ ਕੀਤੀ, ਘੁੰਗਣੀਆਂ ਵੀ ਵੇਚੀਆਂ, ਕਿਰਤ ਵੀ ਕੀਤੀ, ਔਰ ਕਰਤਾਰ ਦੇ ਨਾਲ ਜੁੜੇ ਵੀ ਰਹੇ, ਔਰ ਸਿਰ ਦੇ ਉੱਤੇ ਟੋਕਰੀ ਢੋਈ, ਗੋਇੰਦਵਾਲ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਨੇ ਯੋਗ ਵਾਰ ਜਾਣ ਕਰਕੇ ਆਪਣੀ ਧੀ ਬੀਬੀ ਭਾਨੀ ਦਾ ਰਿਸ਼ਤਾ ਜਿਹੜਾ ਭਾਈ ਜੇਠੇ ਦੇ ਨਾਲ ਤੈਅ ਕਰ ਦਿੱਤਾ, ਔਰ ਇਹ ਗੱਲ ਆਖੀ ਹੈ ਆਉਣ ਵਾਲੇ ਸਮੇਂ ਵਿੱਚ ਸੰਸਾਰ ਦੇ ਲੋਕਾਂ ਨੂੰ ਇੱਕ ਸੁਨੇਹਾ ਦਿੱਤਾ ਹੈ ਕਿ ਜਦੋਂ ਵੀ ਤੁਸੀਂ ਆਪਣੇ ਬੱਚੇ ਬੱਚੀਆਂ ਦੇ ਰਿਸ਼ਤੇ ਕਰੋ, ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਇੱਕ ਗੱਲ ਦੀ ਚੋਣ ਕਰਦੇ ਹਾਂ, ਡਾਕਟਰ ਆਈ ਸੀ ਨੰਦਾ ਉਹਨਾਂ ਦਾ ਇੱਕ ਨਾਟਕ ਹੈ ਜਿਹੜਾ ਸਾਨੂੰ MA ਵਿੱਚ ਲੱਗਾ ਸੀਗਾ, ਵਾਰ ਤੇ ਘਰ, ਤੁਸੀਂ ਚੋਣ ਕਿਹਦੀ ਕਰਨੀ ਹੈ। ਤੁਸੀਂ ਆਪਣੇ ਬੱਚੇ ਬੱਚੀਆਂ ਦੇ ਜਦੋਂ ਵਿਆਹ ਕਰਦੇ ਹੋ, ਤੁਸੀਂ ਚੋਣ ਵਰ ਦੀ ਕਰਨੀ ਹੈ ਕਿ ਘਰ ਦੀ ਕਰਨੀ ਹੈ, ਵਰ ਚੰਗਾ ਚਾਹੀਦਾ ਕਿ ਘਰ ਚੰਗਾ ਚਾਹੀਦਾ। ਅੱਜ ਬਹੁ ਗਿਣਤੀ ਵਿੱਚ ਸਮਾਜ ਦੀ ਦ੍ਰਿਸ਼ਟੀ ਜਿਹੜੀ ਹੈ ਉਹ ਵਰ ਵਾਲੇ ਪਾਸੇ ਧਿਆਨ ਨਹੀਂ ਦਿੰਦੀ, ਘਰ ਵਾਲੇ ਪਾਸੇ ਧਿਆਨ ਦਿੰਦੀ ਹੈ। ਜਿਨ੍ਹਾਂ ਨੇ ਵਰ ਦੀ ਚੰਗੀ ਚੋਣ ਕੀਤੀ, ਚੰਗੇ ਵਰ ਹੋਣਗੇ, ਘਰ ਮਾੜੇ ਹੋਣਗੇ, ਚੰਗੇ ਵਰ ਮਿਹਨਤ ਕਰਕੇ ਮਾੜੇ ਘਰਾਂ ਨੂੰ ਵੀ ਚੰਗੇ ਬਣਾ ਲੈਣਗੇ। ਜੇ ਘਰ ਚੰਗੇ ਚੋਣ ਕਰ ਲਏ, ਵਰ ਮਾੜੇ ਲੱਭ ਲਏ, ਮਾੜੇ ਵੜਾਂ ਨੇ ਘਰ ਵੀ ਤਬਾਹ ਕਰ ਦਿੱਤੇ ਨੇ। ਅੱਜ ਭਾਈ ਜੇਠੇ ਦੀ ਜਿਹੜੀ ਚੋਣ ਹੋਈ ਹੈ ਉਹ ਇਸ ਕਰਕੇ ਨਹੀਂ ਹੋਈ, ਮਾਤਾ ਜੀ ਪੁੱਛਦੇ ਸਨ ਕਿ ਇਹਦਾ ਘਰ ਕਿੱਥੇ ਹੈ, ਇਹਦਾ ਘਰ ਕਿਹੋ ਜਿਹਾ ਹੈ, ਇਹ ਕੀ ਕਿਰਤ ਕਰਦਾ ਹੈ, ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਸੀ ਇਹਦਾ ਘਰ ਭਾਵਾਂ ਲਾਹੌਰ ਦੇ ਵਿੱਚ, ਉਸ ਘਰ ਨੂੰ ਤਾਲਾ ਲੱਗਿਆ, ਪਤਾ ਸੀਗਾ। ਮਾਤਾ ਜੀ ਨੇ ਪੁੱਛਿਆ ਸੀਗਾ ਇਹਦਾ ਘਰ ਕਿਹੋ ਜਿਹਾ ਹੈ, ਤੇ ਆਖਿਆ ਇਹਦਾ ਘਰ ਇਹੋ ਜਿਹਾ ਘਰ ਹੋਵੇਗਾ, ਦੁਨੀਆਂ ਤੇ ਇਹਦੇ ਘਰ ਵਰਗਾ ਕੋਈ ਘਰ ਨਹੀਂ ਹੋਵੇਗਾ, ਸੰਸਾਰ ਦੇ ਘਰਾਂ ਦੇ ਉੱਤੇ ਇਹਦੇ ਵਰਗਾ ਕੋਈ ਘਰ ਨਹੀਂ ਹੋਵੇਗਾ। ਤੁਸੀਂ ਵੱਡੇ ਤੋਂ ਵੱਡੇ ਰਾਸ਼ਟਰਪਤੀਆਂ ਦੇ ਭਵਨ ਵੇਖ ਲਓ, ਉਹਨਾਂ ਦੇ ਬਾਹਰ ਵੀ ਐਸਾ ਨਹੀਂ ਲਿਖਿਆ ਹੁੰਦਾ ਜਿਹੜਾ ਗੁਰੂ ਰਾਮਦਾਸ ਦੇ ਘਰ ਦੇ ਬਾਹਰ ਲਿਖਿਆ ਹੈ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਗੁਰੂ ਰਾਮਦਾਸ ਜੀ ਤੇਰੇ ਘਰ ਵਰਗਾ ਸੰਸਾਰ ਵਿੱਚ ਘਰ ਕਿਸੇ ਦਾ ਨਹੀਂ ਹੈ, ਗੁਰੂ ਰਾਮਦਾਸ ਦਾ ਘਰ ਕਿਹੜਾ ਜਿਹਦਾ ਖੁੱਲਾ ਵਿਹੜਾ। ਇਹ ਖੁੱਲੇ ਵਿਹੜੇ ਵਾਲੇ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੂੰ ਜਦੋਂ ਗੁਰਤਾ ਗੱਦੀ ਬਖਸ਼ਿਸ਼ ਪ੍ਰਾਪਤ ਹੋਈ ਔਰ ਯੋਗ ਵਰ ਜਾਣ ਕਰਕੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਗੁਰਿਆਈ ਬਖਸ਼ਿਸ਼ ਕੀਤੀ, ਗੁਰਿਆਈ ਬਖਸ਼ਿਸ਼ ਕਰਦਿਆਂ ਉਹਨਾਂ ਨੇ ਮਾਣ ਨਹੀਂ ਕੀਤਾ, ਆਪਣੀ ਟੋਕਰੀ ਨਹੀਂ ਛੱਡੀ, ਆਪਣੀ ਸੇਵਾ ਨਹੀਂ ਛੱਡੀ, ਔਰ ਆਖਿਆ ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ ਸਾਹਿਬ ਵਿਧ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਉਹ ਲਾਹੌਰ ਦੀਆਂ ਗਲੀਆਂ ਯਾਦ ਆ ਗਈਆਂ ਜਿਹਨਾਂ ਗਲੀਆਂ ਦੇ ਵਿੱਚ ਆਖਿਆ ਮੈਂ ਰੁਲਦਾ ਫਿਰਦਾ ਸੀ,
मेरी कोई बात नहीं सी पुछदा, गुरु अमरदास महाराज पातशाह जी तुहाडी संगत करके अज जिहड़ियां इह दातां प्राप्त होईआं ने, इह गुरु रामदास महाराज जी उसका शुकराना कर रहे ने। उन्हां दा अज इह पावन बचन जिहड़ा असी मुख वाक दे रूप दे विच पढ़ना कीता है, उहदे विच सतगुर सच्चे पातशाह जी जो कंसैप्ट लैंदे ने उहदे विच तां इक गल इह सांझी करदे ने कि उह अकाल पुरख परमात्मा जिहदे गुण कहे नहीं जा सकदे, मनुख ते औगणा ते गुणा दा सुमेल है, इहदे विच गुण भी हन ते औगण भी हन, पर उह अकाल पुरख परमात्मा जे किसी मनुख की असी गुणा की तुलना करना शुरू करिए, थोड़े समय बाद यह बहुत चंगा मनुख है, वधिया मनुख है, किरति मनुख है, प्यार करने वाला मनुख है, थोड़े समय बाद उहदे गुणा की समाप्ति हो जाती है, पर उह अकाल पुरख परमात्मा उन्हां दे गुणा की जे उपमा वड्याई करिए ते सतगुरु जी कहिंदे तेरे कवन कवन गुण कह कह गावां तू साहिब गुणी निधाना, परमात्मा तेरे गुणा का आर पार नहीं कोई किया जा सकता। संगत की वड्याई करदिआं सतगुरु जी ने आख्या सानू सारिआं नूं कोई जिन्ना कुछ अपने धीआं पुत्र परिवार जमीन जायदादां कोठियां महल माड़ियां प्यारियां लगदियां ने, पर जदों गुरु रामदास महाराज नूं पुछिआ सच्चे पातशाह तुहानूं सारिआं तों वध प्यारी चीज कीहड़ी लगदी है, गुरु रामदास जी ने आख्या मैनूं संगत प्यारी लगदी है, ਇਹ ਸਾਧ ਸੰਗਤ ਜਿਹੜੀ ਹੈ ਇਹ ਸਭ ਤੋਂ ਪਿਆਰੀ ਹੈ, ਜਿਹੜੇ ਸੰਗਤ ਵਿੱਚ ਬੈਠੇ ਨੇ ਉਹ ਮੇਰੇ ਪਿਆਰੇ ਨੇ। ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਇਹ ਵੀ ਗੱਲ ਕਹਿੰਦੇ ਨੇ ਆਉਣ ਵਾਲਿਆ, ਗੁਰੂ ਰਾਮਦਾਸ ਜੀ ਦੇ ਘਰ ਵਾਲ ਆਉਣ ਵਾਲਿਆ, ਤੇਰੀਆਂ ਮੰਗਾਂ ਨੇ, ਤੂੰ ਦਾਤਾਂ ਮੰਗਦਾ ਨੇ, ਤੂੰ ਪਦਾਰਥ ਮੰਗਦਾ ਏ, ਤੂੰ ਦੁੱਧ ਮੰਗਦਾ ਏ, ਤੂੰ ਪੁੱਤ ਮੰਗਦਾ ਏ, ਮਿਲਣੇ ਨੇ, ਇੱਥੋਂ ਮਿਲਣੇ ਨੇ, ਹੋਰ ਕਿਸੇ ਜਗ੍ਹਾ ਤੋਂ ਨਹੀਂ ਮਿਲਣੇ, पर कदे कदे मिलन भी आया कर, रोज मंगनी आना है, कदे मिलन वास्ते भी आया कर कि अज मैं गुरु रामदास जी नूं मिलन वास्ते जाना है, मिलन आया करिए, जदों असीं मिलन आया करांगे गुरु रामदास महाराज पातशाह जी फिर व्याख्यान करदे ने कि महाराज अगे तरला करदे ने कृपा करो सतगुरु जी साडे सिर ते भी मेहर भरिया हथ रखो, साडे ते भी बख्शिश करो, सानू भी अपने दरों घरों गुरसिखी दी दात बख्शिश करो। अठ तरह के दाना का जिक्र आता जो असं अरदास करते हैं, महाराज जी के दर के उत्ते खड़िया हुआ अरदासी मंग करता है महाराज सिखा नूं सिखी दान बख्शिश करो, केस बख्शिश करो, रोज अरदास किया जाता जिन्हां दे कोल केस नहीं महाराज गुरु रामदास जी उन्हां नूं केस बख्शिश कर दो। अज ध्यान मारीे झाती मारीे सैल्फ एनालिसिस है, सवे पड़चोल है, अपने घर अपने परिवार अपने जिया वास्ते अज तुसी आए हो, गुरु रामदास जी दे घर विच तुहाडा दोता, तुहाडा पोता, तुहाडा पुत, तुहाडा भाई, तुहाडा पति, जे किसा खुणो सखना है अजे दान मंग के जायो कि मैं गुरु रामदास दे घर तू बचिया, तेरे वास्ते केसा दा दान लैके आया आया हां, तू अज तू लैके केस ना कतल करानी, यह दान है केसा दा दान, सिखी दान, सिखा नूं बख्शो जी सिखी दान, केस दान, रहत दान, विवेक दान, विसाह दान, भरोसा दान, दाना सिर दान, नाम दान, यह दान ने। हुण आपां इस गल दी पड़चोल करिए जिहड़े दाना दी गल कीती है वह साडे कोल किन्ने क दान ने, किन्नियां तों असीं सखणे हां, किन्नियां तों बांझे हां, कि सानू गुरु ग्रंथ साहब जी दे उत्ते भरोसा है, किसे नू किसे ते भरोसा, किसे नू किसे ते भरोसा, किसे नू किसे ते भरोसा, पर केवल ता केवल गुरु का सिख एक गल कहिंदा है मोको तो भरोसो एक ग्रंथ महाराज में, गुरु के सिख नू गुरु ग्रंथ साहब जी तों इलावा और किसे ते भरोसा किसे ते यकीन नहीं होना चाहिदा। महाराज ने अज दे इस पावन बचन विच इह गल सानू समझाई है ਕਿਵੇਂ ਜਨਮਾਂ ਜਨਮਾਂਤਰਾਂ ਦਾ ਸਫ਼ਰ ਤੈਅ ਕਰਦਿਆਂ ਹੋਇਆਂ ਇਹ ਜੀਵ ਰੂਪੀ ਆਤਮਾ ਇਸ ਮਨੁੱਖੀ ਜਾਮੇ ਦੇ ਵਿੱਚ ਆਈ ਹੈ, ਜਨਮਾਂ ਜਨਮਾਂਤਰਾਂ ਦੀ ਮੈਲ ਇਸ ਮਨ ਨੂੰ ਲੱਗ ਗਈ ਹੈ, ਅਸੀਂ ਤਨ ਧੋ ਲਿਆ, ਅਸੀਂ ਕੱਪੜੇ ਧੋ ਲਏ, ਅਸੀਂ ਸਭ ਕੁਝ ਧੋ ਲਿਆ, ਪਰ ਅਸੀਂ ਮਨ ਨੂੰ ਧੋਣ ਦਾ ਕਦੇ ਯਤਨ ਨਹੀਂ ਕੀਤਾ, ਮਨ ਮੈਲਾ ਸਭ ਕੁਝ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ ਦੇ ਵਿੱਚ
ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ। ਕਦੀ ਵਿਚਾਰ ਕੀਤੀ ਹੈ ਕਿ ਸਾਡੀ ਮਤ ਜਿਹੜੀ ਹੈ ਉਹ ਪਾਪਾਂ ਦੇ ਨਾਲ ਮਲੀਨ ਹੁੰਦੀ ਜਾ ਰਹੀ ਹੈ, ਮਲੀਨ ਹੁੰਦੀ ਜਾ ਰਹੀ ਹੈ, ਉਹਨੂੰ ਨਾਮ ਦੇ ਜ਼ਰੀਏ ਅਸੀਂ ਧੋਣਾ ਹੈ। ਆਓ ਜੋ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਦੋਏ ਕਰ ਜੋੜ, ਇੱਕ ਵਾਰੀ ਆਖੋ ਜੀ ਸਤਨਾਮ।

ਰਾਗ ਤਨਾਸਰੀ ਹੈ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦਾ ਇਹ ਪਾਵਨ ਬਚਨ, ਪਹਿਲੇ ਘਰ ਵਿੱਚ ਇਸ ਨੂੰ ਗਾਉਣ ਦੀ ਹਦਾਇਤ ਹੈ। ਚਾਰ ਪਦਿਆਂ ਦੇ ਵਿੱਚ ਇਹ ਸ਼ਬਦ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਮਹਿਮਾ, ਗੁਰੂ ਦਾ ਸਤਿਕਾਰ ਪਿਆਰ। ਉਹ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਹੈ, ਮਹਾਰਾਜ ਸਾਡੇ ਸਾਰਿਆਂ ਦੇ ਉੱਤੇ ਗੁਰਪ੍ਰਸਾਦ, ਗੁਰੂ ਦੀ ਕਿਰਪਾ ਦਾ

ਪਾਪਾਂ ਦੀ ਗੱਲ ਕੀਤੀ ਹੈ ਇੱਥੇ। ਪਾਪੀ ਪੁੰਨੀ ਆਖਣ ਨਾਹੀਂ, ਕਿਸੇ ਦੇ ਕਹਿਣ ਦੇ ਉੱਤੇ ਇਹ ਬੰਦੇ ਨੂੰ ਅਧਿਕਾਰ ਨਹੀਂ ਦਿੱਤਾ ਕਿ ਕਿਸੇ ਨੂੰ ਉਹ ਪਾਪੀ ਕਹੇ ਅਤੇ ਕਿਸੇ ਨੂੰ ਉਹ ਪੁੰਨੀ ਕਹੇ। ਇਹ ਬੰਦੇ ਕੋਲ ਅਧਿਕਾਰ ਨਹੀਂ, ਇਹ ਰਾਈਟ ਜਿਹੜਾ ਹੈ ਇਹ ਅਧਿਕਾਰ ਪਰਮਾਤਮਾ ਦੇ ਕੋਲ ਹੈ। ਪਾਪੀ ਅਤੇ ਪੁੰਨੀ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ। ਪੁੰਨ ਕੀ ਹੈ, ਪਾਪ ਕੀ ਹੈ? ਸਤਿਗੁਰੂ ਜੀ ਨੇ ਅੱਜ ਇਸ ਪਾਵਨ ਬਚਨ ਵਿੱਚ ਸਾਨੂੰ ਸਮਝਾਇਆ, ਸਭ ਪਾਪ ਅਨਿਵਾਰੀ, ਮਾਨਸਿਕ ਤੌਰ ਦੇ ਉੱਤੇ, ਆਤਮਿਕ ਤੌਰ ਦੇ ਉੱਤੇ, ਸਰੀਰਕ ਤੌਰ ਦੇ ਉੱਤੇ ਕੀਤੇ ਗਏ ਕਰਮ ਜਿਹੜੇ ਨੇ ਜੋ ਗੁਰਮਤ ਦੇ ਅਨੁਕੂਲ ਨਹੀਂ ਹੈ, ਗੁਰਮਤ ਸਿਧਾਂਤਾਂ ਦੀ ਉਲੰਘਣਾ ਕਰਦੇ ਨੇ, ਸਾਰੇ ਪਾਪ ਹੀ ਨੇ। ਇਸ ਕਰਕੇ ਸਤਿਗੁਰੂ ਜੀ ਇਹ ਗੱਲ ਕਹਿ ਰਹੇ ਨੇ, ਹੇ ਅਕਾਲ ਪੁਰ ਪਰਮਾਤਮਾ ਵਾਹਿਗੁਰੂ, ਜੋ ਹਰ ਸੇਵਾ ਸੰਤ ਭਗਤ, ਜਿਹੜੇ ਭਗਤ ਨੇ, ਜਿਹੜੇ ਤੇਰੇ ਸੰਤ ਨੇ, ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ, ਭਗਤ ਤੇਰੇ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ, ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲਹਿਣੀ ਧਾਵਦੇ। ਜਿਹੜੇ ਤੇਰੇ ਭਗਤ ਨੇ, ਜਿਹੜੇ ਤੇਰੇ ਸੰਤ ਨੇ, ਹੇ ਅਕਾਲ ਪੁਰ ਪਰਮਾਤਮਾ, ਉਹ ਤੈਨੂੰ ਸੇਵਦੇ ਨੇ, ਤੇਰਾ ਸਿਮਰਨ ਕਰਦੇ ਨੇ, ਤੇਰਾ ਨਾਮ ਜਪਦੇ ਨੇ, ਤੇਰਾ ਨਾਮ ਜਪ ਜਪ ਕੇ ਜਿਵੇਂ ਕੱਪੜੇ ਨੂੰ ਮਲ ਮਲ ਕੇ ਧੋਈਏ, ਸਾਬਣ ਲਾ ਲਾ ਕੇ ਧੋਈਏ, ਜਿਉਂ ਜਿਉਂ ਪਾਣੀ ਪਾਵਾਂਗੇ, ਸਾਬਣ ਪਾਣੀ ਦਾ ਸੁਮੇਲ ਜਿਹੜਾ ਹੈ ਉਹ ਕੱਪੜੇ ਦੇ ਚੋਂ ਮੈਲ ਕਰ ਦਿੰਦਾ ਹੈ। ਇਹ ਗੁਰਮੁਖ ਪਿਆਰਿਆ, ਜਦੋਂ ਜਪੇਗਾ, ਗੁਰੂ ਗੁਰੂ ਜਪੇਗਾ, ਨਾਮ ਜਪੇਗਾ, ਤੇਰੇ ਮਤ ਦੀ ਮੈਲ ਜਿਹੜੀ ਹੈ ਉਹ ਦੂਰ ਹੋ ਜਾਵੇਗੀ। ਸਤਿਗੁਰੂ ਜੀ ਕਿਰਪਾ।

0: ਸਾਰੀ।
1: ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ। ਸੱਚੇ ਪਾਤਸ਼ਾਹ ਜੀ ਇੱਕ ਕਿਰਪਾ ਕਰੋ ਸਾਡੇ ਤੇ, ਜਿਹੜੀ ਤੁਹਾਡੀ ਸਾਰਿਆਂ ਤੋਂ ਸਭ ਤੋਂ ਪਿਆਰੀ ਚੀਜ਼ ਹੈ ਉਹ ਹੈ ਸੰਗਤ। ਮੈਨੂੰ ਸੰਗਤ ਬਖਸ਼ਿਸ਼ ਕਰ। ਅੱਜ ਅਸੀਂ ਸੰਗਤ ਨਾਲੋਂ ਟੁੱਟੇ ਹੋਏ ਹਾਂ। ਅੱਜ ਸੰਗਤ ਵਿੱਚ ਆਉਣ ਵਾਲਿਆਂ ਦਾ ਰੁਝਾਨ ਘਟਦਾ ਜਾ ਰਿਹਾ, ਪੰਗਤ ਵਿੱਚ ਜਾਣ ਵਾਲਿਆਂ ਦਾ ਰੁਝਾਨ ਵੱਧਦਾ ਜਾ ਰਿਹਾ ਹੈ, ਸੰਗਤ ਵਿੱਚ ਆਉਣ ਵਾਲਿਆਂ ਦਾ ਰੁਝਾਨ ਘਟਦਾ ਜਾ ਰਿਹਾ। ਗੁਰੂ ਰਾਮਦਾਸ ਜੀ ਤੁਹਾਡੇ ਦਰ ਤੇ ਆਏ ਹਾਂ, ਕਿਰਪਾ ਕਰੋ। ਸਾਡੇ ਕੋਲ ਸੰਗਤ ਨਹੀਂ ਹੁੰਦੀ, ਸੰਗਤ ਵਿੱਚ ਜਾਣਾ ਹੋਵੇ, ਗੁਰੂ ਦੇ ਦਰ ਤੇ ਆਉਣਾ ਹੋਵੇ ਤਾਂ ਮਨੁੱਖ ਆਲਸ ਕਰਦਾ ਹੈ। ਚੰਗਿਆਈ ਆਲਸ ਕਰੇ, ਬੁਰਿਆਈ ਹੋਏ ਸ਼ੇਰ। ਮਾੜੇ ਥਾਂ ਤੇ ਕਿਤੇ ਲੜਾਈ ਝਗੜਾ ਹੁੰਦਾ ਹੋਵੇ ਤੇ ਗੁਆਂਢੀਆਂ ਨੂੰ ਵੀ ਕਹਿ ਦਿੰਦਾ ਵੀ ਮੈਨੂੰ ਵੀ ਮੋਟਰਸਾਈਕਲ ਤੇ ਬਿਠਾ ਲੈ, ਮੈਨੂੰ ਵੀ ਲੈ ਜਾ ਉੱਥੇ। ਤੇ ਜੇ ਕਿਤੇ ਸੰਗਤ ਵਿੱਚ ਜਾਣਾ ਹੋਵੇ ਤੇ ਕਈ ਆਨੇ ਬਹਾਨੇ ਘੜਦਾ, ਮੇਰੀ ਸਿਹਤ ਨਹੀਂ ਠੀਕ, ਮੇਰੇ ਗੋਡੇ ਨਹੀਂ ਠੀਕ, ਮੇਰੇ ਮੋਢੇ ਨਹੀਂ ਠੀਕ। ਗੁਰੂ ਸਾਹਿਬ ਜੀ ਕਹਿੰਦੇ ਅਰਦਾਸ ਕਰ, ਮਹਾਰਾਜ ਸਾਡੇ ਤੇ ਕਿਰਪਾ ਕਰ। ਗੁਰੂ ਰਾਮਦਾਸ ਜੀ ਸਾਰਿਆਂ ਤੋਂ ਪਿਆਰੀ ਜਿਹੜੀ ਤੁਹਾਡੀ ਸੰਗਤ ਹੈ, ਮੈਨੂੰ ਉਹਦੇ ਵਿੱਚ ਬੈਠਣ ਦਾ ਸਬੱਬ ਪ੍ਰਾਪਤ ਹੋਵੇ। ਤੁਸੀਂ ਕਿੰਨੇ ਭਾਗਾਂ ਵਾਲੇ ਹੋ, ਕਿੰਨੇ ਕਰਮਾਂ ਵਾਲੇ ਹੋ। ਸੰਗਤ ਤਾਂ ਇੱਥੇ ਹੋਰ ਵੀ ਬਹੁਤ ਆਏ ਹੋਏ ਹਨ, ਆਪਣੇ ਆਪਣੇ ਘਰਾਂ ਤੋਂ, ਕੁਝ ਬਾਜ਼ਾਰ ਦੇ ਵਿੱਚੋਂ ਆਏ ਨੇ, ਉਹਨਾਂ ਨੇ ਅੰਮ੍ਰਿਤਸਰ ਦੀਆਂ ਪਾਪੜ ਵੜੀਆਂ ਲੈ ਕੇ ਆਓ ਜਾਣਾ, ਕਈਆਂ ਨੇ ਕੁਝ ਲੈ ਕੇ ਚਲ ਜਾਣਾ, ਕਈਆਂ ਨੇ ਕੁਝ ਲੈ ਕੇ ਚਲ ਜਾਣਾ। ਆਏ ਤਾਂ ਉਹ ਵੀ ਨੇ, ਪਰ ਕੇਵਲ ਤਾਂ ਕੇਵਲ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਦੇ ਦਰ ਤੇ ਆ ਕਰਕੇ ਸੰਗਤ ਵਿੱਚ ਬੈਠ ਕਰਕੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਸਬੱਬ ਬਖਸ਼ਿਸ਼ ਕਰੋ, ਸਾਨੂੰ ਤੁਹਾਡੀ ਪਿਆਰੀ ਜਿਹੜੀ ਸੰਗਤ ਹੈ ਉਹਦੇ ਵਿੱਚ ਬੈਠਣ ਦਾ ਸਬੱਬ ਪ੍ਰਾਪਤ ਹੋ ਜਾਵੇ।
2: ਹਰ ਗੁਣ ਕਹਿ ਨਾ ਸਕੋ ਬਨਵਾਰੀ,
1: ਹਰ ਗੁਣ ਕਹਿ ਨਾ ਸਕੋ ਬਨਵਾਰੀ। ਬਨਵਾਰੀ ਬਨ ਵਾਲੀ, ਬਨ ਦਾ ਮਾਲਕ, ਸੰਸਾਰ ਦਾ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਉਹ ਅਕਾਲ ਪੁਰਖ ਪਰਮਾਤਮਾ। ਮਹਾਰਾਜ ਸੱਚੇ ਪਾਤਸ਼ਾਹ ਤੇਰੇ ਕਿਹੜੇ ਕਿਹੜੇ ਗੁਣ ਮੈਂ ਕਵਾਂ, ਹਮ ਅਵਗਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਹੀ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਮਹਾਰਾਜ ਅਸੀਂ ਤਾਂ ਅਵਗਣਾਂ ਦੇ ਭਰੇ ਹਾਂ, ਸਭ ਅਵਗਣ ਹਾਂ, ਅਸੀਂ ਅਵਗਣਾਂ ਦੇ ਨਾਲ ਭਰਪੂਰ ਹਾਂ। ਗੁਣ ਨਾਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ, ਆਪਣੇ ਅੰਦਰ ਝਾਤੀ ਮਾਰੀਏ, ਆਪਣੇ ਗਿਰਵਾਨ ਮੈਂ ਦੇਖਣ ਦਾ ਯਤਨ ਕਰੀਏ। ਮਨੁੱਖ ਦਾ ਇੱਕ ਸੁਭਾਅ ਹੈ, ਉਹ ਔਗਣ ਕਿਸੇ ਦੇ ਵੇਖਦਾ ਹੈ, ਗੁਣ ਆਪਣੇ ਵੇਖਦਾ ਹੈ, ਕਿਸੇ ਦੇ ਔਗਣਾਂ ਨੂੰ ਚਿਤਾਰੇਗਾ। ਆਪਣੇ ਔਗਣਾਂ ਦੀ ਮਹਿਮਾ ਆਪਣੇ ਔਗਣਾਂ ਨੂੰ ਕੰਨਾਂ ਦੇ ਨਾਲ ਸੁਣਨਾ ਚਾਹੁੰਦਾ ਹੈ। ਗੁਰੂ ਸਾਹਿਬ ਜੀ ਦੀ ਗੁਰਬਾਣੀ ਦਾ ਫਰਮਾਨ ਹੈ, ਕਬੀਰ ਸਾਹਿਬ ਜੀ ਨੇ ਆਖਿਆ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਉਹਨਾਂ ਨੇ ਆਖਿਆ ਤੁਸੀਂ ਕਿਵੇਂ ਕਿਹਾ ਕਿ ਸਾਡੇ ਨਾਲੋਂ ਸਾਰੇ ਚੰਗੇ ਨੇ, ਕਿਉਂਕਿ ਉਹ ਕਹਿੰਦੇ ਇਸ ਕਰਕੇ ਮੈਨੂੰ ਚੰਗੇ ਲੱਗਦੇ ਨੇ, ਇਹਨਾਂ ਨੇ ਸਾਰਿਆਂ ਨੇ ਆਪਣੇ ਗੁਣ ਉੱਪਰ ਬਾਹਰ ਰੱਖੇ ਹੋਏ ਨੇ, ਮੈਂ ਇਹਨਾਂ ਨੂੰ ਬਾਹਰੋਂ ਵੇਖਦਾ ਮੈਨੂੰ ਸਾਰੇ ਚੰਗੇ ਲੱਗਦੇ ਨੇ, ਆਪਣੇ ਅੰਦਰ ਮੈਂ ਝਾਤੀ ਮਾਰ ਕੇ ਵੇਖਦਾ, ਜਦੋਂ ਆਪਣੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਵੇਖ, ਆਪਣੇ ਅੰਦਰ ਝਾਤੀ ਮਾਰ ਕੇ ਜਦੋਂ ਵੇਖਦਾ ਹਾਂ, ਤੇ ਮਹਾਰਾਜ ਮੇਰੇ ਵਰਗਾ ਔਗਣਾਂ ਦੇ ਨਾਲ ਭਰਪੂਰ ਵਿਅਕਤੀ ਕੋਈ ਨਹੀਂ ਹੈ, ਮੇਰੇ ਵਿੱਚ ਕੋਈ ਵੀ ਗੁਣ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਕਿੱਡਾ ਵੱਡਾ ਕਾਰਜ ਕੀਤਾ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਸੰਪਾਦਨਾ ਕਰਕੇ ਦਾਵਾ ਨਹੀਂ ਕੀਤਾ, ਵਡਿਆਈ ਨਹੀਂ ਕੀਤੀ, ਆਖਿਆ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਤੋਈ, ਮੈਂ ਨਿਰਗੁਣ ਆਰੇ ਕੋ ਗੁਣ ਗੁਣ ਨਾਹੀ ਆਪੇ ਤਰਸ ਪਿਓਈ। ਮਹਾਰਾਜ ਮੇਰੇ ਵਿੱਚ ਕੋਈ ਗੁਣ ਨਹੀਂ। ਸਤਿਗੁਰੂ ਜੀ ਇਹ ਗੱਲ ਕਹਿ ਰਹੇ ਨੇ ਕਿ ਹਰ ਗੁਣ ਕਹਿ ਨਾ ਸਕੋ ਬਨਵਾਰੀ, ਤੇਰੇ ਗੁਣਾਂ ਦੀ ਮੈਂ ਚਰਚਾ ਨਹੀਂ ਕਰ ਸਕਦਾ, ਇੱਕ ਜੀਵ ਦੇ ਨਾਲ ਕਿਹੜੇ ਕਿਹੜੇ ਮੈਂ ਗੋਇਨ ਗਾਇਨ ਕਰਾਂ। ਮਹਾਰਾਜ ਹੇ ਅਕਾਲ ਪੁਰਖ ਪਰਮਾਤਮਾ, ਸ੍ਰਿਸ਼ਟੀ ਦੇ ਮਾਲਕ,

ਹੁਣ ਇੱਕ ਗੱਲ ਧਿਆਨ ਵਿੱਚ ਰੱਖਣ ਵਾਲੀ ਗੱਲ ਹੈ, ਆਪਣਾ ਸੁਭਾਅ ਸਾਡਾ ਕਿਹੋ ਜਿਹਾ ਹੈ, ਸਾਡਾ ਜਿਉਣ ਦਾ ਢੰਗ ਕਿਹੋ ਜਿਹਾ ਹੈ, ਮੇਰੀਆਂ ਆਦਤਾਂ ਮੇਰੀਆਂ ਹੈਬਿਟਸ ਜਿਹੜੀਆਂ ਉਹ ਕਿਹੋ ਜਿਹੀਆਂ ਨੇ। ਧਿਆਨ ਮਾਰੀਏ, ਕਾਚੀ ਦੇ ਮੋਹ ਫੁੱਲ ਬਾਂਧੀ, ਸੱਠ ਕਠੋਰ ਕੁਚੀਲ ਕੁਗਿਆਨੀ, ਇਹ ਹੈ ਸਾਡਾ ਲੱਛਣ, ਇਹ ਹੈ ਸਾਡਾ ਅੰਦਰੂਨੀ ਭਾਵ, ਇਹ ਹੈ ਸਾਡੀ ਅੰਦਰ ਦੀ ਗੱਲ ਕਿ ਇਹ ਮਹਾਰਾਜ ਸੱਚੇ ਪਾਤਸ਼ਾਹ ਇਹ ਜਿਹੜੇ ਮਿੱਟੀ ਦਾ ਭਾਂਡਾ ਤੂੰ ਬਣਾਇਆ, ਮੋਹ ਦੇ ਨਾਲ ਬੰਨਿਆ। ਕਾਚੀ ਦੇ ਮੋਹ ਫੁੱਲ ਬਾਂਧੀ, ਸੱਠ ਕਠੋਰ ਕੁਚੀਲ ਕੁਗਿਆਨੀ, ਮੇਰੇ ਵਰਗਾ ਹੱਠੀ ਕੋਈ ਨਹੀਂ ਹੈ। ਮੈਨੂੰ ਬੜਾ ਸਮਝਾਉਣ ਦਾ ਯਤਨ ਕਰਦੇ, ਮੈਂ ਨਾ ਮਾਨੂੰਗੀ, ਮੈਂ ਨਹੀਂ ਮੰਨਦਾ। ਕਠੋਰ ਹਾਂ, ਪੱਥਰ ਦਿਲ ਹਾਂ, ਕੁਚੀਲ ਹਾਂ, ਗੰਦੇ ਖਿਆਲਾਤ ਨੇ, ਗੰਦੀਆਂ ਗੱਲਾਂ ਕਰਨੀਆਂ, ਗੰਦਿਆਂ ਲੋਕਾਂ ਵਿੱਚ ਬੈਠਣਾ, ਗੰਦੇ ਗੀਤ ਸੁਣਨੇ, ਗੰਦੇ ਨਾਵਲ ਪੜ੍ਹਨੇ, ਗੰਦਾ ਲਿਟਰੇਚਰ ਪੜ੍ਹਨਾ, ਇਹ ਮੇਰੀ ਆਦਤ ਹੈ। ਕੁਚੀਲ ਕੁਗਿਆਨੀ, ਮੈਨੂੰ ਗਿਆਨ ਹੈ ਨਹੀਂ, ਮੈਂ ਉਦਾਂ ਗਿਆਨੀ ਕਹਾਉਣਾ, ਪਰ ਗਿਆਨ ਕੁਝ ਨਹੀਂ ਹੈ। ਹੇ ਅਕਾਲ ਪੁਰਖ ਪਰਮਾਤਮਾ, ਇਹ ਗਿਆਨ ਤੁਹਾਡੇ ਕੋਲ ਹਾਸਲ ਹੋਣਾ ਸੀ। ਮੈਂ ਠੀਕ ਹੈ, ਮੈਂ ਅੱਖਰੀ ਤੌਰ ਦੇ ਉੱਤੇ ਕਿਤਾਬਾਂ ਵਿੱਚੋਂ ਬਹੁਤ ਵੱਡਾ ਗਿਆਨ ਹਾਸਲ ਕਰ ਲਿਆ, ਮੈਂ ਡਾਕਟਰ ਵੀ ਬਣ ਗਿਆ, ਮੈਂ ਇੰਜੀਨੀਅਰ ਵੀ ਬਣ ਗਿਆ, ਮੈਂ ਸਾਇੰਟਿਸਟ ਵੀ ਬਣ ਗਿਆ, ਮੇਰੇ ਕੋਲ ਅੱਖਰਾਂ ਵਾਲਾ ਗਿਆਨ ਬਹੁਤ ਹੈ, ਪਰ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ, ਗੁਰ ਘਰ ਸੱਚ ਵਿਚਾਰ, ਗੁਰੂ ਘਰ ਰੇ ਮਨ ਮੇਰੇ, ਗੁਰ ਘਰ ਸ਼ਬਦ ਸੁਪੁੰਨ, ਅਗਨ ਕਟੇ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰ ਸਤ ਕਵ ਨਲ ਕਹਿ, ਜਿਨ ਗੁਰੂ ਨਹ ਦੇਖਿਓ ਨਹ ਕੀਓ, ਤੇ ਅਕਿਆਥ ਸੰਸਾਰ ਮੈਂ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ, ਜਿਹੜਾ ਤੁਹਾਡੇ ਕੋਲ ਗਿਆਨ ਹੈ ਉਹ ਮੇਰੇ ਕੋਲ ਗਿਆਨ ਹੈ ਨਹੀਂ। ਇਸ ਕਰਕੇ ਸੱਠ ਕਠੋਰ ਕੁਚੀਲ ਕੁਗਿਆਨੀ, ਭਾਵਤ ਭਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗੱਤ ਨਹੀਂ ਜਾਨੀ, ਮੇਰਾ ਮਨ ਟਿਕਦਾ ਨਹੀਂ ਹੈ ਕਿਸੇ ਪਾਸੇ, ਕਿਸੇ ਪਾਸੇ ਨਹੀਂ ਟਿਕਦਾ। ਸੰਗਤ ਵਿੱਚ ਆਉਂਦਾ, ਕਦੇ ਕਿਸੇ ਪਾਸੇ ਦੌੜ, ਕਦੇ ਕਿਸੇ ਪਾਸੇ ਦੌੜ, ਮੇਰਾ ਮਨ ਗੁਰੂ ਤੇ ਵਿਸ਼ਵਾਸ ਨਹੀਂ ਕਰਦਾ, ਗੁਰੂ ਦੇ ਚਰਨਾਂ ਦੇ ਵਿੱਚ ਟਿਕਦਾ ਨਹੀਂ। ਗੁਰੂ ਸਾਹਿਬ ਜੀ ਕਹਿੰਦੇ, ਮੇਰੇ ਕੋਲ ਆਉਣ ਵਾਲਿਆ, ਥਿਰ ਕਰ ਵੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਤੂੰ ਟਿਕ ਕੇ ਬੈਠਦਾ ਸਹੀ ਇੱਕ ਥਾਂ ਤੇ, ਤੇਰਾ ਤਾਂ ਟਿਕਾਓ ਹੀ ਹੈ। ਕਦੇ ਤੂੰ ਗੱਡੀ ਚੁੱਕਦਾ, ਕਿਸੇ ਦੇਵੀ ਦੇਵਤੇ ਦੇ ਕੋਲ ਚੱਲ ਜਾਂਦਾ, ਕਦੀ ਮੜੀਆਂ ਵਾਲੇ ਪਾਸੇ ਚੱਲ ਜਾਂਦਾ, ਕਦੀ ਕਬਰਾਂ ਵਾਲੇ ਪਾਸੇ ਚੱਲ ਜਾਂਦਾ, ਕਦੀ ਜੋਤੀਆਂ ਅੱਗੇ ਹੱਥ ਕਰਦਾ ਫਿਰਦਾ, ਕਦੀ ਟੇਵੇ ਲਵਾਉਂਦਾ ਫਿਰਦਾ ਹੈ। ਤੈਨੂੰ ਇਹ ਗੱਲ ਭੁੱਲ ਗਈ ਹੈ, ਤੇਰਾ ਕੋਈ ਵੀ ਕਾਰਜ ਹੈ, ਤੇਰਾ ਕੋਈ ਵੀ ਕੰਮ ਹੈ? ਉਹ ਇੱਕ ਗੱਲ ਕਹਿੰਦੇ ਨੇ, ਗੁਰੂ ਸਾਹਿਬ ਜੀ, ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਇਹ ਗੁਰਮੁਖ ਪਿਆਰ ਵਾਲਿਆ, ਹੋ ਸਕਦਾ ਤੂੰ ਆਪਣਾ ਕੰਮ ਕਿਸੇ ਮਨੁੱਖ ਨੂੰ ਕਵੇ, ਆਪਣੇ ਕੰਮ ਨੂੰ ਕਰਨ ਵਾਸਤੇ ਉਹ ਕਹੇਗਾ ਮੈਂ ਅਸਮਰੱਥ ਹਾਂ, ਮੈਂ ਨਹੀਂ ਕਰ ਸਕਦਾ। ਕਿਸੇ ਰਾਜੇ ਮਹਾਰਾਜੇ ਨੂੰ ਕਵੇ, ਉਹ ਕਹਿੰਦਾ ਮੈਂ ਨਹੀਂ ਕਰ ਸਕਦਾ। ਪਰ ਗੁਰੂ ਕਦੇ ਨਹੀਂ ਕਹਿੰਦਾ ਕਿ ਤੇਰਾ ਕੰਮ ਜਿਹੜਾ ਤੂੰ ਲੈ ਕੇ ਆਇਆ ਮੈਂ ਨਹੀਂ ਕਰ ਸਕਦਾ। ਸਤਿਗੁਰੂ ਜੀ ਕਹਿੰਦੇ, ਇੱਕ ਵਾਰੀ ਮੈਨੂੰ ਆ ਕੇ ਕਹਿ ਤਾਂ ਸਹੀ, ਤੂੰ ਮੇਰੇ ਕੋਲ ਆ ਤਾਂ ਸਹੀ, ਮੇਰੇ ਦਰ ਤੇ ਆ ਕੇ ਕਹਿ। ਜੇ ਤੂੰ ਆ ਕੇ ਅਰਦਾਸ ਕਰਕੇ ਆਖੇਗਾ ਗੁਰੂ ਸਾਹਿਬ ਜੀ ਨੂੰ ਕਿ ਹੇ ਮਹਾਰਾਜ, ਇਹ ਮੇਰਾ ਕਾਰਜ ਹੈ, ਤੇ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ, ਹੇ ਮਹਾਰਾਜ ਸਾਡਾ ਸੁਭਾਅ ਹੈ, ਹਸੀ ਕਠੋਰ ਆ, ਪੱਥਰ ਦਿਲ ਹੈ, ਕੁਚੀਲ ਹੈ, ਕੁਗਿਆਨੀ, ਧਾਵਤ ਭਰਮਤ ਰਹਿਣ ਨਿਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਨੀ, ਜੋਬਨ ਰੂਪ ਮਾਇਆ ਮਦ ਮਾਤਾ, ਵਿਚਰਿਤ ਵਿਗਲ ਬਡੋ ਅਭਿਮਾਨੀ। ਜੋਬਨ ਰੂਪ, ਸਾਡੇ ਤੇ ਜਵਾਨੀ ਆ ਗਈ, ਸਾਡੇ ਤੇ ਜਵਾਨੀ ਆ ਗਈ, ਅਸੀਂ ਰੱਬ ਨੂੰ ਭੁੱਲ ਗਏ, ਕਲੱਬਾਂ ਪੱਬਾਂ ਵਾਲੇ ਪਾਸੇ ਨੂੰ ਮੂੰਹ ਮੋੜ ਲਿਆ। ਕੀ ਕਾਰਨ ਹੈ ਅੱਜ ਨੌਜਵਾਨ ਤਬਕਾ ਗੁਰੂ ਦੀ ਸੰਗਤ ਵਿੱਚ ਨਹੀਂ ਆ ਰਿਹਾ? ਕੀ ਕਾਰਨ ਹੈ ਅੱਜ ਨੌਜਵਾਨ ਤਬਕਾ ਗੁਰੂ ਤੋਂ ਬੇਮੁੱਖ ਹੁੰਦਾ ਜਾ ਰਿਹਾ? ਕਿਉਂਕਿ ਜਵਾਨੀ ਆਈ ਹੈ, ਕਦੇ ਕਿਸੇ ਡੌਲੇ ਤੇ ਮੋਰ, ਕਦੇ ਕਿਸੇ ਡੌਲੇ ਤੇ ਜੋ ਕਬੂਤਰ, ਇਸ ਤਰ੍ਹਾਂ ਦੇ ਜਾਨਵਰ ਬਣਾ ਬਣਾ ਕੇ ਆਪਣੇ ਨੂੰ ਦੱਸਣਾ ਚਾਹੁੰਦਾ, ਪਰਮਾਤਮਾ ਬਣਾਇਆ ਤਾਂ ਤੂੰ ਮੈਨੂੰ ਬੰਦਾ, ਪਰ ਮੈਂ ਇਹ ਜਾਨਵਰਾਂ ਵਰਗਾ ਬੰਦਾ, ਜਿੱਦਾਂ ਦੇ ਜਾਨਵਰ ਨੇ ਉਦਾਂ ਦੇ ਮੈਂ ਆਪਣੇ ਸਰੀਰ ਤੇ ਬਾਹ ਲਏ ਨੇ। ਪੰਜ ਕਕਾਰ ਧਰਮ ਤੋਂ ਆਕੀ ਹੈ, ਜੇ ਕਿਰਪਾਨ ਪਾਉਣ ਦੀ ਗੱਲ ਕਰੀਏ ਆਕੀ ਹੈ,
ਹੋਰ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਜਾਨਵਰਾਂ ਦੀਆਂ ਤਸਵੀਰਾਂ ਆਪਣੇ ਸਰੀਰ ਤੇ ਉਹ ਬਣਾਈ ਫਿਰਦਾ ਹੈ। ਸਤਿਗੁਰੂ ਜੀ ਕਹਿੰਦੇ ਮੇਰਾ ਇਸ ਤਰ੍ਹਾਂ ਦਾ, ਹੇ ਭਾਈ ਮੇਰਾ ਇਸ ਤਰ੍ਹਾਂ ਦਾ ਸੁਭਾਅ ਬਣ ਗਿਆ ਕਿ ਅਸੀਂ ਸੰਗਤ ਵਿੱਚ ਆਉਣਾ ਨਹੀਂ ਚਾਹੁੰਦੇ। ਜੋ ਮਹਾਰਾਜ ਦੀ ਬਾਣੀ ਫਰਮਾ ਰਹੀ ਹੈ ਕਿ ਸੱਠ ਕਠੋਰ ਕੁਚੂਲ ਕੇ ਗਿਆਨੀ ਧਾਵਤ ਪਰਮਤ ਰਹਿਣ ਨੀ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਨੀ, ਜੋਬਨ ਰੂਪ ਮਾਇਆ ਮਦ ਮਾਤਾ ਵਿਚਰਿਤ ਵਿਕਲ ਬਡੋ ਅਵਮਾਨੀ, ਪਰ ਧਨ ਪਰ ਅਪਵਾਦ ਨਾਰ ਨਿੰਦਾ ਯੇ ਮਿੱਠੀ ਯੇ ਮਾਏ ਹੈਤਾਨੀ। ਕਥਾ ਕੀਰਤਨ ਹੁੰਦਾ ਹੋਵੇ, ਕਿਤੇ ਪ੍ਰੋਗਰਾਮ ਹੁੰਦਾ ਹੋਵੇ, ਜੇ ਰਾਗੀ ਸਿੰਘ ਕਹਿਣ ਇੱਕ ਹੋਰ ਸ਼ਬਦ ਪੜ੍ਹਨਾ, ਨਾ ਨਾ ਨਾ ਜੀ ਬਸ ਕਰੋ ਬਸ ਕਰੋ, ਹੁਣ ਪੜ੍ਹੀ ਜਾਣਾ। ਕਿਤੇ ਚੁਗਲੀ ਨਿੰਦਿਆ ਹੁੰਦੀ ਹੋਵੇ, ਕਿਤੇ ਨਾਚ ਹੁੰਦਾ ਹੋਵੇ, ਕਿਤੇ ਡਾਂਸ ਹੁੰਦਾ ਹੋਵੇ, ਕਿਤੇ ਗਾਉਣ ਵਾਲੀ ਗਾਉਂਦੀ ਹੋਵੇ, ਉਹਨੂੰ ਕਹਿ ਦਿੰਦੇ ਕੀ ਕਰਨਾ, ਘਰ ਜਾ ਕੇ ਇੱਕ ਗਾਣਾ ਹੋਰ ਸੁਣਾ ਦਿਓ। ਤੋ ਕਹਿਣ ਦਾ ਭਾਵ ਹੈ ਸਾਡਾ ਅੰਦਰੂਨੀ ਸੁਭਾਅ ਇਦਾਂ ਦਾ ਹੈ, ਸਾਨੂੰ ਬਾਣੀ ਚੰਗੀ ਨਹੀਂ ਲੱਗਦੀ, ਸਾਨੂੰ ਇਹ ਬੋਲ ਕਬੋਲ ਜਿਹੜੇ ਨੇ ਇਹ ਧਾਵਤ ਪਰਮਤ ਰਹਿਣ ਨਿਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ, ਜੋਬਨ ਰੂਪ ਮਾਇਆ ਮਦ ਮਾਤਾ ਵਿਚਰਤ ਵਿਕਲ ਬਡੋ ਅਭਿਮਾਨੀ, ਪਰ ਧਨ ਪਰ ਅਪਵਾਦ ਨਾਰ ਨਿੰਦਾ ਯੇ ਮਿੱਠੀ ਯੇ ਮਾਏ ਤਾਨੀ। ਇਹ ਮੈਨੂੰ ਬੜੀ ਮਿੱਠੀ ਲੱਗਦੀ ਹੈ, ਬੜੀ ਚੰਗੀ ਲੱਗਦੀ ਹੈ, ਸੰਗਤ ਚੰਗੀ ਨਹੀਂ ਲੱਗਦੀ, ਸੰਗਤ ਵਿੱਚ ਨਹੀਂ ਆਉਣਾ ਕਰਦੇ ਅਸੀਂ। ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਅਸੀਂ ਪਾਪੀ ਹਾਂ, ਅਸੀਂ ਪੱਥਰ ਹਾਂ, ਅਸੀਂ ਇਹ ਵਿਕਾਰਾਂ ਦੇ ਨੀਰ ਦੇ ਵਿੱਚ ਡੁੱਬਦੇ ਜਾ ਰਹੇ ਹਾਂ, ਕਿਰਪਾ ਕਰੋ ਸਾਨੂੰ ਇਹਨਾਂ ਪਾਪੀਆਂ ਨੂੰ ਵੀ ਆਪਣੀ ਸੰਗਤ ਵਿੱਚ ਬਿਠਾ ਕਰਕੇ ਤਾਰਨਾ ਕਰੋ ਜੀ, ਵਿਸ਼ਰਾਮ ਦੇ ਕਰਕੇ।

0: ਵਾਰੀ
1: ਮਹਾਰਾਜ ਕੋਲ ਇਸ ਜਨਮ ਦੇ ਨਹੀਂ ਹੈ। ਜੇ ਕੱਲੇ ਇਸ ਜਨਮ ਦੇ ਪਾਪ ਹੁੰਦੇ, ਇਸ ਜਨਮ ਦੇ ਵਿਕਾਰ ਹੁੰਦੇ ਤੇ ਗੱਲ ਨਿਬੜ ਜਾਂਦੀ। ਮਹਾਰਾਜ ਬੜੇ ਜਨਮਾਂ ਜਨਮਾਂਤਰਾਂ ਦੇ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਅਸੀਂ ਬੜੇ ਜਨਮਾਂ ਜਿਹੜੇ ਜਿਹੜੇ ਜਨਮਾਂ ਵਿੱਚੋਂ ਆਏ ਹਾਂ ਉਹਨਾਂ ਜਨਮਾਂ ਦੇ ਸੰਸਕਾਰ ਜਿਹੜੇ ਆ ਉਹ ਸਾਡੇ ਅੰਦਰ ਅਜੇ ਕਾਇਮ ਨੇ। ਅਸੀਂ ਬੰਦੇ ਨੂੰ ਕਈ ਵਾਰੀ ਕਹਿ ਦਿੰਦੇ ਹਾਂ ਜਦੋਂ ਲੋੜ ਤੋਂ ਵੱਧ ਉਹ ਬੋਲਦਾ ਤਾਂ ਅਸੀਂ ਉਹਨੂੰ ਇਹ ਕਹਿ ਦਿੰਦੇ ਹਾਂ ਕਿ ਕੀ ਤੂੰ ਕੁੱਤੇ ਵਾਂਗੂ ਭੌਂਕੀ ਜਾਂਦਾ ਹੈ। ਉਹ ਕੁੱਤਾ ਨਹੀਂ ਪਰ ਉਹਨੂੰ ਕਹਿੰਦੇ ਤੂੰ ਕੁੱਤੇ ਵਾਂਗੂ ਭੌਂਕਦਾ, ਇਹਦਾ ਮਤਲਬ ਹੈ ਕਿ ਉਹ ਕੁੱਤੇ ਦੀ ਜੂਨ ਵਿੱਚ ਜਿਹੜਾ ਆਇਆ ਨਾ ਉਹ ਕੁੱਤੇ ਵਾਲੇ ਸੰਸਕਾਰ ਇਹਦੇ ਅੰਦਰ ਇੱਥੇ ਕਾਇਮ ਨੇ। ਗਧੇ ਵਾਂਗੂ ਲੇਟੀ ਜਾਂਦਾ, ਕਾਂ ਵਾਂਗੂ ਕਾਂ ਕਾਂ ਕਰੀ ਜਾਂਦਾ। ਮਹਾਰਾਜ ਉਹ ਜਿਹੜੇ ਜਿਹੜੇ ਜਨਮਾਂ ਦੇ ਵਿੱਚ ਅਸੀਂ ਘੁੰਮ ਕੇ ਆਇਆ, ਜਨਮ ਜਨਮ ਕੇ ਲਾਗੇ ਵਿਖ ਮੋਰਚਾ, ਮੋਰਚਾ ਦਾ ਭਾਵ ਹੁੰਦਾ ਜੰਗਾਲ, ਕਿ ਜਿਹੜਾ ਸਾਡੀ ਜੀਵ ਰੂਪੀ ਆਤਮਾ ਨੂੰ ਇਹ ਵਿਕਾਰਾਂ ਦਾ ਜੰਗਾਲ ਲੱਗਾ। ਮਹਾਰਾਜ ਸੰਗਤ ਵਿੱਚ ਕਿਰਪਾ ਕਰੋ, ਸੰਗਤ ਵਿੱਚ ਬਿਠਾ ਕਰਕੇ ਇਹ ਜਨਮਾਂ ਜਨਮਾਂਤਰਾਂ ਦੀ ਮੈਲ, ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਆ ਸੁਆਹ ਖਨਲੀ ਧੋਤੀ ਉਜਲ ਨਾ ਹੋਵੇ, ਜੇ ਸੌ ਧੋਵਣ ਪਾ ਕੋਹਲੂ ਦੇ ਉੱਤੇ। ਉਹ ਕੋਹਲੂ ਦਾ ਮਾਲਕ ਜਿਹੜਾ ਜਿੱਥੋਂ ਤੇਲ ਨਿਕਲਦਾ ਇੱਕ ਕੱਪੜਾ ਰੱਖਦਾ ਕੋਹਲੂ ਨੂੰ ਸਾਫ਼ ਕਰਨ ਵਾਸਤੇ, ਉਹਨੂੰ ਖਨਲੀ ਧੋਤੀ ਖਨਲੀ ਆਖਦੇ, ਉਹ ਸਾਫ਼ ਕਰਦਾ। ਜਿਹੜੀ ਉਹ ਤੇਲ ਦੀ ਥੰਧਿਆਈ ਹੁੰਦੀ ਹੈ ਉਸ ਕੱਪੜੇ ਦੇ ਵਿੱਚ ਆ ਕੇ ਵੜ ਜਾਂਦੀ ਹੈ, ਉਹਨੂੰ ਭਾਵਾਂ ਸੌ ਵਾਰੀ ਧੋ ਲਓ ਉਹ ਧੋਣ ਦੇ ਨਾਲ ਮੈਲ ਨਹੀਂ ਨਿਕਲਦੀ। ਮਹਾਰਾਜ ਸਾਡਾ ਵੀ ਹਾਲ ਉਸ ਤਰ੍ਹਾਂ ਦਾ ਹੋ ਗਿਆ, ਜਨਮਾਂ ਜਨਮਾਂਤਰਾਂ ਦੀ ਮੈਲ ਹੈ। ਤੁਸੀਂ ਕਿਰਪਾ ਕਰੋ, ਸੰਗਤ ਵਿੱਚ ਬਿਠਾ ਕਰਕੇ

ਹੁਣ ਸੁਨਿਆਰ ਕੀ ਕਰਦਾ ਹੈ, ਉਹ ਕੰਚਨ ਨੂੰ ਸੋਨੇ ਦੇ ਵਿੱਚ, ਸੋਨੇ ਨੂੰ ਅੱਗ ਵਿੱਚ ਪਾਉਂਦਾ, ਤਾਉਂਦਾ, ਜਿਉਂ ਜਿਉਂ ਉਹ ਤਪਦਾ ਉਹਦੇ ਵਿੱਚ ਖੋਟ ਨਿਕਲਦੀ ਹੈ। ਕੱਚੋ ਕੰਚਨ ਭਇਓ ਸ਼ਬਦ ਗੁਰੂ ਸਰਬਣੇ ਸੁਣਿਓ, ਵਿਖਤੇ ਅੰਮ੍ਰਿਤ ਹੋਇਓ ਨਾਮ ਅੰਮ੍ਰਿਤ ਮੁਖ ਭਣਿਓ, ਲੋਹੋ ਲਾਲ ਨਦਰ ਸਤਿਗੁਰ ਜਦ ਧਾਰੇ, ਪਾਹਣ ਮਾਨਕ ਕਰੇ ਗਿਆਨ ਗੁਰ ਕਹਿਓ ਵਿਚਾਰੇ, ਕਾਠੋ ਸ੍ਰੀਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨਕੇ ਗਹੇ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ਼ੂ ਪ੍ਰੇਤ। ਉਹ ਪਸ਼ੂ ਪ੍ਰੇਤਾਂ ਤੋਂ ਨਰ ਬਣ ਗਏ, ਦੇਵਤੇ ਬਣ ਗਏ। ਸਤਿਗੁਰ ਜੀ ਕਹਿੰਦੇ ਕੱਚੋ ਕੰਚਨ ਭਇਓ ਸ਼ਬਦ ਗੁਰੂ ਸਰਬਣੇ ਸੁਣਿਓ, ਜਦੋਂ ਕੰਨਾਂ ਦੇ ਨਾਲ ਸ਼ਬਦ ਸੁਣਿਆ, ਜਦੋਂ ਕੰਨਾਂ ਦੇ ਨਾਲ ਬਾਣੀ ਨੂੰ ਸੁਣਿਆ, ਤੇ ਇਹਦਾ ਜਿਹੜਾ ਭਾਅ ਸੀ, ਇਹਦੀ ਕੀਮਤ ਜਿਹੜੀ ਸੀ ਉਹ ਵੱਧ ਗਈ, ਉਹ ਸੋਨੇ ਵਰਗਾ ਬਣ ਗਿਆ। ਉਹ ਜਿਹੜਾ ਉਹਦੀ ਕੀਮਤ ਇਸ ਤਰ੍ਹਾਂ ਦੀ ਬਣ ਗਈ, ਚੰਦਨ ਦੀ ਲੱਕੜੀ ਵਰਗਾ ਗੁਣਾਂ ਦੇ ਨਾਲ ਭਰਪੂਰ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਸੁਨਿਆਰ ਉਸ ਸੋਨੇ ਨੂੰ ਬਸੰਤਰ ਅੱਗ ਦੇ ਵਿੱਚ ਤਾ ਕਰਕੇ ਉਹਦੇ ਵਿੱਚ ਖੋਟ ਕੱਢ ਕੇ ਉਹਨੂੰ ਸੋਹਣਾ ਤੇ ਵਧੀਆ ਸੋਨਾ ਬਣਾ ਦਿੰਦਾ, ਇਹ ਸੰਗਤ ਰੂਪੀ ਭੱਠੀ ਦੇ ਵਿੱਚ ਬੈਠਾ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਵੀ ਜਨਮਾਂ ਜਨਮਾਂਤਰਾਂ ਦੀ ਮੈਲ ਜਿਹੜੀ ਮਨ ਨੂੰ ਲੱਗੀ ਹੈ ਉਹਨੂੰ ਲਾ ਕਰਕੇ ਮੈਨੂੰ ਸੋਹਣਾ ਤੇ ਸੁਨੱਖਾ

ਸਭ ਤੋਂ ਔਖਾ ਨਾਮ ਹੈ, ਆਖਣੇ ਔਖਾ ਸਾਚਾ ਨਾਮ। ਮਹਾਰਾਜ ਕਿਰਪਾ ਕਰੋ, ਹਰ ਹਰ ਜਪਨ ਜਪੋ ਦਿਨ ਰਾਤੀ। ਅਸੀਂ ਨਿਤਨੇਮ ਤਾਂ ਕਰਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਹੋਰ ਵੀ ਧਾਰਮਿਕ ਕਰਮ ਕਾਂਡ ਕਰਦੇ ਹਾਂ, ਪਰ ਬਹੁਤ ਘੱਟ ਗੁਰੂ ਦੇ ਘਰ ਐਸੇ ਨੇ, ਬਹੁਤ ਘੱਟ ਪਰਿਵਾਰ ਐਸੇ ਨੇ, ਬਹੁਤ ਘੱਟ ਐਸੇ ਜੀਵ ਨੇ ਜਿਹੜੇ ਸਾਵਧਾਨ ਇਕਾਗਰ ਚੀਤ ਹੋ ਕਰਕੇ ਸਿਮਰਨ ਕਰਦੇ ਨੇ। ਪ੍ਰਭ ਕਾ ਸਿਮਰਨ ਸਭ ਤੇ ਉੱਚਾ ਹੈ। ਸੁਖਮਨੀ ਸਾਹਿਬ ਦੀ ਬਾਣੀ ਵਿੱਚ ਵੀ ਜ਼ਿਕਰ ਆਉਂਦਾ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਮਹਾਰਾਜ ਇਹ ਸਿਮਰਨ ਦੀ ਦਾਤ ਸਾਨੂੰ ਵੀ ਬਖਸ਼ਿਸ਼ ਕਰੋ। ਗੁਰੂ ਸਾਹਿਬ ਜੀ ਗੁਰੂ ਰਾਮਦਾਸ ਦੇ ਘਰ ਵਿੱਚ ਆਏ ਹਾਂ, ਇੱਕ ਵਾਰੀ ਸਾਰੇ ਆਖੋ ਜੀ

0: ਹਰ ਹਰ ਨਾਮ ਔਖਦ ਮੁਖ ਦੇਵੈ, ਹਰ ਹਰ ਨਾਮ ਔਖਦ ਮੁਖ ਦੇਵੈ,
1: ਨਾਮ ਔਖਦ ਮੁਖ ਦੇਵੈ, ਹਰ ਹਰ ਨਾਮ ਔਖਦ ਮੁਖ ਦੇਵੈ,
0: ਇਕ ਆਟੇ ਜਮ ਕੀ ਫੰਦ।

ਉਹ ਗੁਰਮੁਖ ਪਿਆਰਿਆ ਇਹ ਦਵਾਈ ਤੇਰੇ ਸਰੀਰ ਨੂੰ ਵੀ ਠੀਕ ਕਰੇਗੀ ਤੇ ਜਮਾਂ ਦੀ ਫਾਂਸੀ ਵੀ ਕੱਟੇਗੀ। ਕਿਸੇ ਹਸਪਤਾਲ ਵਿੱਚ ਇਸ ਤਰ੍ਹਾਂ ਦੀ ਦਵਾਈ ਨਹੀਂ ਮਿਲਦੀ। ਇਹ ਗੁਰੂ ਰਾਮਦਾਸ ਦੇ ਘਰ ਵਿੱਚ ਹੈ, ਇਹ ਗੁਰੂ ਰਾਮਦਾਸ ਜੀ ਦੇ ਨਾਮ ਜਪਿਆ ਸਤਿਗੁਰੂ ਜੀ ਕਹਿ ਰਹੇ ਨੇ ਤੇਰੇ ਸਾਰੇ ਰੋਗ ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਕਿੰਨੀਆਂ ਘਟਨਾਵਾਂ ਇੱਥੇ ਹੋਈਆਂ ਨੇ ਹਰਿਮੰਦਰ ਸਾਹਿਬ ਵਿੱਚ, ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ, ਕਿਵੇਂ ਉਹ ਵਿਅਕਤੀ ਇਸ ਤਰ੍ਹਾਂ ਦੇ ਆਏ ਨੇ ਜਿਨ੍ਹਾਂ ਨੂੰ ਸਟਰੈਚਰਾਂ ਤੇ ਪਾ ਕਰਕੇ ਵੀਲ ਚੇਅਰਾਂ ਤੇ ਲੈ ਕੇ ਆਉਂਦਾ, ਤੁਰਨੋਂ ਸਮਰੱਥ ਹੋ ਗਏ ਸਨ। ਡਾਕਟਰਾਂ ਨੇ ਕਹਿ ਦਿੱਤਾ ਸੀ ਇਹ ਘਰ ਲੈ ਜਾਓ, ਇਹ ਠੀਕ ਨਹੀਂ ਹੋ ਸਕਦੇ। ਮੈਨੂੰ ਯਾਦ ਹੈ ਕਿ ਜਿੱਥੇ ਦਾਸ ਦੀ ਸੇਵਾ ਅਮਰੀਕਾ ਚ ਗੁਰਦੁਆਰਾ ਸਾਹਿਬ ਦੇ ਵਿੱਚ, ਉੱਥੇ ਇੱਕ ਮੇਰੇ ਕੋਲ ਪ੍ਰੇਮੀ ਆਇਆ ਗੁਰੂ ਘਰ ਵਿੱਚ, ਮੱਥਾ ਟੇਕ ਕਰਕੇ ਜਦੋਂ ਬਾਹਰ ਨਿਕਲਿਆ ਰੋਂਦਾ ਆਇਆ। ਮੈਂ ਕਿਹਾ ਕੀ ਗੱਲ ਹੈ, ਤੂੰ ਗੁਰੂ ਨੂੰ ਮਿਲ ਕੇ ਆਇਆ ਰੋਂਦਾ ਆਇਆ, ਕੀ ਗੱਲ ਹੈ? ਕਹਿੰਦਾ ਮੇਰਾ ਪੁੱਤਰ ਬੜਾ ਬਿਮਾਰ ਹੈ, ਡਾਕਟਰਾਂ ਨੇ ਜਵਾਬ ਦੇ ਦਿੱਤਾ। ਉਹ ਮੈਂ ਕਿਹਾ ਡਾਕਟਰਾਂ ਨੇ ਜਵਾਬ ਦਿੱਤਾ, ਗੁਰੂ ਨੇ ਜਵਾਬ ਤੇ ਨਾ ਦਿੱਤਾ? ਗੁਰੂ ਜਵਾਬ ਨਹੀਂ ਦਿੰਦਾ, ਗੁਰੂ ਰਾਮਦਾਸ ਜਵਾਬ ਨਹੀਂ ਦੇਵੇਗਾ? ਇਸ ਤਰ੍ਹਾਂ ਦੇ ਵਿਅਕਤੀ ਇੱਥੇ ਆਏ ਨੇ ਜਿਹੜੇ ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ, ਸਟਰੈਚਰਾਂ ਤੇ ਆਏ ਨੇ, ਵੀਲ ਚੇਅਰਾਂ ਤੇ ਆਏ ਨੇ, ਮੋਢਿਆਂ ਤੇ ਚੁੱਕ ਚੁੱਕ ਕੇ ਅੰਦਰ ਲੈ ਕੇ ਆਏ ਨੇ, ਪਰ ਮੇਰਾ ਵੈਦ ਗੁਰੂ ਗੋਬਿੰਦਾ ਅਮਿਓ ਦ੍ਰਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ। ਬਹੁਤਾ ਕੁਝ ਨਹੀਂ, ਗੁਰੂ ਸਾਹਿਬ ਜੀ ਨੇ ਨਿਗਾਹ ਭਰ ਕੇ ਵੇਖਿਆ, ਉਹ ਕੱਚੋ ਕੰਚਨ ਹੋ ਗਏ। ਉਹ ਔਰ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ, ਇੱਥੋਂ ਉਹਨਾਂ ਨੂੰ ਤੋੜ ਕੇ ਭੇਜਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੀਆਂ ਬਖਸ਼ਿਸ਼ਾਂ ਕਰਦੇ ਨੇ, ਗੁਰਸਿੱਖਾਂ ਬਾਣੀ ਪੜਿਆ ਕਰ, ਨਾਮ ਜਪਿਆ ਕਰ, ਸਿਮਰਨ ਕਰਿਆ ਕਰ, ਇਹਦੇ ਨਾਲ ਵੀ ਰੋਗ ਦੂਰ ਹੁੰਦੇ ਨੇ। ਇਹ ਤਿੰਨੇ ਤਾਪ ਨਿਵਾਰਨ ਹਾਰ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕੋ ਲਾਗੈ ਜਾਂ ਕੀ, ਪ੍ਰਭ ਆਗੇ ਅਰਦਾਸ। ਇਹ ਤਿੰਨਾਂ ਤਰ੍ਹਾਂ ਦੇ ਤਾਪ, ਮਾਨਸਿਕ ਰੋਗੀ ਹੋਵੇ, ਸਰੀਰਕ ਰੋਗੀ ਹੋਵੇ, ਆਤਮਕ ਰੋਗੀ ਹੋਵੇ, ਇਹਨਾਂ ਸਾਰਿਆਂ ਰੋਗਾਂ ਨੂੰ ਠੀਕ ਕਰਨ ਦੀ ਸਮਰੱਥਾ ਰੱਖਦਾ। ਤੇ ਨਾਲੇ ਇਹ ਜਿਹੜੀ ਦਵਾਈ ਹੈ ਬੰਦੇ ਨੂੰ ਹਉਮੈ ਨੂੰ ਮੈਂ ਨੂੰ ਮਾਰਦੀ ਹੈ, ਜਿਹੜਾ ਇਹਦੇ ਅੰਦਰ ਮੈਂ ਵਾਂ, ਮੈਂ ਕਰਤਾ ਮਰ ਗਿਆ, ਤੂੰ ਕਰਦਾ ਤਰ ਗਿਆ। ਜਿਹਨਾਂ ਨੇ ਮੈਂ ਕੀਤੀ ਮੈਂ ਕੀਤੀ ਉਹ ਮਰ ਗਏ, ਜਿਹਨਾਂ ਨੇ ਤੂੰ ਕੀਤਾ ਉਹ ਤਰ ਗਏ। ਸਤਿਗੁਰੂ ਜੀ ਕਹਿੰਦੇ ਇਹ ਦਵਾਈ ਜਿਹੜੀ ਹੈ ਮਨੁੱਖ ਦੇ ਅੰਦਰੋਂ ਹਉਮੈ ਨੂੰ

ਅਗਮ ਆਗਾਧ ਹੈ, ਤੇਰੇ ਤੱਕ ਸਾਡੇ ਇਹ ਸਰੀਰ ਦੇ ਇੰਦਰੇ ਪਹੁੰਚ ਨਹੀਂ ਕਰ ਸਕਦੇ। ਅਗਮ ਆਗਾਧ ਬੋਧ ਬਹੁਤ ਡੂੰਘਾ ਬਹੁਤ ਗਹਿਰਾ, ਅਪਰੰਪਰ ਪੁਰਖ ਅਪਾਰੀ ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਇਹਨਾਂ ਗਿਆਨ ਇੰਦਰਿਆਂ ਦੇ ਨਾਲ, ਇਹਨਾਂ ਸਰੀਰਕ ਇੰਦਰਿਆਂ ਦੇ ਨਾਲ ਤੇਰੇ ਤੱਕ ਪਹੁੰਚ ਨਹੀਂ ਕਰ ਸਕਦੇ। ਤੂੰ ਸਮਰੱਥ ਹੈ, ਤੂੰ ਗਹਿਰਾ ਹੈ, ਤੂੰ ਗਹਿਰ ਗੰਭੀਰਾ ਹੈ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਤ ਬਖਸ਼ਿਸ਼ ਕਰ, ਸਾਡੇ ਤੇ ਕਿਰਪਾ ਕਰ, ਸਾਡੇ ਜੀਵਾਂ ਤੇ ਤਰਸ ਕਰ। ਇਹ 84 ਲੱਖ ਜੂਨਾਂ ਭੁਗਤ ਕੇ ਮਨੁੱਖਾ ਜਨਮ ਲਿਆ, ਕਦੇ ਧਿਆਨ ਮਾਰਿਓ ਇਸ ਵਾਲੇ ਪਾਸੇ, ਬੜਾ ਕੀਮਤੀ ਦੁਰਲੱਭ ਦੇ ਪਾਈ ਵਡ ਭਾਗੀ, ਨਾਮ ਨਾ ਜਪੈ ਤਾਂ ਆਤਮ ਘਾਤੀ, ਮਰ ਨਾ ਜਾਹੀ ਜਿਨ੍ਹਾਂ ਬਿਸਰਤ ਨਾਮ, ਨਾਮ ਵੀ ਹੁਣ ਜੀਵਨ ਕੌਣ ਕਾਮ। ਉਹ 84 ਲੱਖ ਜੂਨਾਂ ਤੋਂ ਭੁਗਤ ਕੇ ਅਸੀਂ ਆਏ ਹਾਂ, ਇਹ ਮਨੁੱਖਾ ਜਨਮ ਪ੍ਰਾਪਤ ਹੋਇਆ, ਇਹ ਕਾਹਦੇ ਵਾਸਤੇ ਮਿਲਿਆ ਸੀ?

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4949 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਤ੍ਰੇਂਟ ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary,

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

रामदास गुरु हर सत कियो, हर सत कियो, हर सत

निरंकार निर्वैर अवर नहीं दूसर कोई, अवर नहीं दूसर कोई।

ਸਕਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ।

पर प्रभु।

ਇੱਕ ਗੁਣ ਨਾਹੀ ਅੰਮ੍ਰਿਤ ਚਾੜ ਬਿਖੈ ਬਿਖ ਖਾਇ।

तेहि मिलंत जम त्रा

बस रखो सरना। एक ओंकार सतगुर प्रसाद आसा

0: ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾ ਨਾ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਢੁੰਡ ਸਾਜੇ ਕੀ ਤੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਉ ਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ
1: ਜਿਸੋ ਚੰਦਾ ਗੁਵੈ ਸੁਰ ਚੜੇ ਹਜ਼ਾਰ ਇੱਥੇ ਚਾਨਣ ਹੁੰਦੇ ਆ ਗੁਰਬਿਨ ਕੋਰਨ ਦਾ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੋਚੇ ਛੁੱਟੇ ਤਿਲਬਵਾੜ ਜਿਉਂ ਸੁੰਝੇ ਅੰਦਰ ਖੇਤਾਂ ਅੰਦਰ ਛੁੱਟੇ ਆ।

0: ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਵ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੂੰ ਦਖ ਹੈ ਲੱਖ ਕਰੋੜ, ਸੱਚੇ ਸਭ ਤਾਣ, ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਏ ਨੇ ਸੱਚ, ਜੋ ਮਰ ਜੰਮੇ ਸੋ ਕੱਚ ਨੇ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਮ, ਵੱਡੇ ਜਾ ਸੱਚ ਨਿਆ, ਵੱਡੇ ਜਾਣੇ ਚਲ ਥਾ, ਵੱਡੇ ਜਾਣੇ ਗਲਾ, ਵੱਡੀ ਵਡੇ ਬੁਜ ਸਭਾਓ, ਵੱਡੀ ਵਡੇ ਜਾ ਪੁੱਛਣਾ ਦਾਤ, ਵੱਡੀ ਵਡੇ ਜਾ ਆਪੇ ਆਪ, ਨਾਨਕ ਕਰਨਾ ਕਠਿਨ ਜਾਏ।

0: ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਪਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ, ਇਹ ਭਿਆਖ ਨਾ ਜਾਪਈ ਜੇ ਕਿਸੇ ਅਣੈ ਰਾਸ, ਨਾਨਕ ਗੁਰਮੁਖ ਬਣੀਏ
1: ਜਾ ਕੋ ਆਪ ਕਰੇ ਪਰਗਾਸ, ਔੜੀ ਨਾਨਕ ਜੀ ਉਪਾਇ ਕਰੇ।

0: ਵਿਸਮਾਦ, ਨਾਦ ਵਿਸਮਾਦ, ਵੇਦ ਵਿਸਮਾਦ, ਜੀ ਵਿਸਮਾਦ, ਭੇਦ ਵਿਸਮਾਦ, ਰੂਪ ਵਿਸਮਾਦ, ਰੰਗ ਵਿਸਮਾਦ, ਰੰਗੇ ਫਿਰੇ ਜੰਗ ਵਿਸਮਾਦ, ਪਾਣ ਵਿਸਮਾਦ, ਪਾਣੀ ਵਿਸਮਾਦ, ਅਗਨੀ ਖੇਡੇ ਵਿਡਾਣੀ ਵਿਸਮਾਦ, ਧਰਤੀ ਵਿਸਮਾਦ, ਖਾਣ ਵਿਸਮਾਦ, ਸਾਧ ਲੱਗੇ ਪ੍ਰਾਣੀ ਵਿਸਮਾਦ, ਸੰਜੋਗ ਵਿਸਮਾਦ, ਵਿਜੋਗ ਵਿਸਮਾਦ, ਭੁੱਖ ਵਿਸਮਾਦ, ਭੋਗ ਵਿਸਮਾਦ, ਸਿਫਤ ਵਿਸਮਾਦ, ਸਲਾਹ ਵਿਸਮਾਦ, ਉਜੜ ਵਿਸਮਾਦ, ਰਾਹ ਵਿਸਮਾਦ, ਨੇੜੇ ਵਿਸਮਾਦ, ਵਿਸਮਾਦ ਦੇਖੇ ਹਾਜਾ ਹਜੂਰ, ਵੇਖ ਵਿਡਾਣ ਰਹੇ ਆ ਵਿਸਮਾਦ, ਨਾਨਕ ਬੁਜਨ ਪੁਰੇ ਬਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਪਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾ, ਕੁਦਰਤ ਸਰ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤੀ ਜਹਾਂ, ਕੁਦਰਤ ਨੇ ਕੀਆ ਕੁਦਰਤ ਵਧੀਆ, ਕੁਦਰਤ ਮਾਣ ਬਿਮਾਰ, ਕੁਦਰਤ ਪਾਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ ਭਾਕੀ ਨਾ ਹੀ ਪਾ, ਨਾਨਕ ਹੁਕਮ ਅੰਦਰ ਵੇਖੈ ਵਰਤੈ ਤਾਕੋ ਤਾਕ, ਪੌੜੀਆ ਪੀਣੈ ਭੋਗ ਭੋਗ ਕੈ ਹੋਏ ਪਸਮੜ, ਔਰ ਸਦਾਇਆ ਵੱਡਾ ਹੋਇ ਦੁਨੀ ਦਾ,

ਆਗੈ ਕਰਨੀ ਕਿਰਤ ਵਾਚੀ ਐ ਵੇ ਲੇਖਾ ਕਰ ਸਮਝਾਇਆ।

0: ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਲੈ ਲਖ ਦਰਿਆਓ, ਪੈ ਵਿੱਚ ਅਗਨ ਕੱਢੈ ਵੇਗਾਰ, ਪੈ ਵਿੱਚ ਧਰਤੀ ਦੱਬੀ ਪਹਾੜ, ਪੈ ਵਿੱਚ ਨਿਕਰੈ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕਹੋ ਕਰੋੜੀ ਚਲਤ ਅਨੰਤ, ਪੈ ਵਿੱਚ ਸਤਿਗੁਰ ਸੁਨਾਥ, ਪੈ ਵਿੱਚ ਆਡਣ ਆਕਾਸ਼, ਪੈ ਵਿੱਚ ਜੋਤ ਮਹਾਬਲ ਸੂਰ, ਪੈ ਵਿੱਚ ਜਾਵੇ ਜਾਵੇ ਭੋਰ, ਸਗਲਿਆਂ ਪਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਇੱਕ ਮਹੱਲਾ ਪਹਿਲਾ,
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾੜ, ਕੀਤੀਆਂ ਕਾਨ ਕਹਾਣੀਆਂ ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ ਗੁੜਬੁੜ ਪੂਰਾ ਤਾਲ, ਬਾਜ਼ਾਰੀ ਬਾਜ਼ਾਰ ਮੈਂ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀ

0: ਰਸ ਗੁਦਾ
1: ਸਲੋਕ ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾ।

0: ਨਾਨਕ ਮੁਸੈ ਗਿਆਨ ਵਿਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ।
1: ਵਾਇਨ ਚੇਲੇ ਨੱਚਣ ਗੁਰ ਪੈਰ ਖਲਾਇਨ ਫੇਰਨ ਸਿਰ ਉੱਡ ਉਡਰਾਵਾਂ ਚਾਟੈ ਪਾਏ ਵੇਖੈ ਲੋਕ ਹੱਸੈ ਕਰਜਾ ਰੋਟੀਆਂ ਕਾਰਨ ਪੂਰੇ ਤਾਰ ਆਪ ਪਛਾੜੈ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਕਾਮ ਸੀਤਾ ਰਾਜੇ ਰਾਮ ਨਿਰਪਨ ਕਾ ਸਲਾਮ ਜਾ ਕਾਕੀਆਂ ਸੁਣ ਜਹਾ ਸੇਵਕ ਸੇਵੈ ਕੰਚੜਾ ਪਿੰਨੀ ਰਣ ਜਿਨਾ ਮਨ ਚਾ
0: ਸਿੱਖੀ ਸਿੱਖਿਆ ਗੁਰ ਵਿਚਾਰ ਨਗਰੀ ਕਰਮ ਲੰਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰਾਲੇ ਬਹੁਤ ਅਨੰਤ ਲਾਟੂ ਮਾਦਾਣੀਆਂ ਨਿੰਗਾਹ ਪੰਖੀ ਪਾਉਂਦੀਆਂ ਲੈ ਨਾ ਸਾਹ ਸੂਹੈ ਚੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨੰਤ ਬੰਧਨ ਬੰਦ ਪਵਾਏ ਸੋਏ ਪਇਆ ਕਿਰਤ ਨੱਚੈ ਸਭ ਕੋਏ
1: ਨੱਚ ਨੱਚ ਸਹਿ ਚਲੇ ਸੇਰੋਏ ਉੱਟ ਨ ਜਾਈ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਅ

ਜਰਮਾਨਾ ਪਰ ਕਰੇ ਜਦ ਵੇਸ ਕਰੇ ਦੀ ਆਈਏ ਹੋਰ ਪਾਈਏ ਪਾਈਏ ਪਰੀਏ ਪਾਈਏ ਪਰੀਏ ਪਾ

0: ਮੁਸਲਮਾਨਾ ਸਿਫਤ ਸਰਜਤ ਪੜ ਪੜ ਕਰੇ ਵਿਚਾਰ ਬੰਦੇ ਸੇਜੇ ਭਵੈ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਰੂਪ ਅਪਾਰ ਤੀਰਥ ਨਾਵੇ ਅਰਚਾ ਪੂਜਾ ਗਰਵਾਸ ਬਹਿਕਾਰ ਜੋਗੀ ਸੁਨ ਧਿਆਮਨ ਜੇਤੇ ਲਖ ਨਾਮ ਕਰਤਾਰ ਸੁਖ ਮੂਰਤ ਨਾਮ ਰੰਜਨ ਕਾਇਆ ਕਾਇਆ ਕਾਰ ਸਤਿਆ ਮਨ ਸੰਤੋਖ ਜੇ ਦੇਣੇ ਕੈ ਵਿਚਾਰ ਦੇ ਦੇ ਮੰਗੇ ਸਹਿ ਸਗੁਣਾ ਸੋ ਕਰੇ ਸੰਸਾਰ ਚੋਰਾ ਜਾਰਾ ਤੈ ਕੁੜਿਆਰਾ ਖਾਰਾ ਬਾਵੇ ਕਾਰ
1: ਇੱਕ ਹੁੰਦਾ ਖਾਇ ਚਲੇ ਥਾ ਉਤਨਾ ਬਿਕਾਈ ਕਾਰ ਜਲ ਤਲ ਦੀਆਂ ਪੁਰੀਆਂ ਲੋਹਾਂ ਆਕਾਰਾਂ ਆਕਾਰ ਓਈ ਦੀਆਂ ਅੱਖਾਂ ਸੋ ਤੂੰ ਹੈ ਜਾਣਾ ਤਿਨਾ ਪੀ ਤੇਰੀ ਸਾਰ ਨਾਨਕ ਭਗਤਾਂ ਪੁੱਤ ਸਲਾਨ ਸਤਨਾਮਿਆਂ ਦਾ ਸਦਾਨੰਦ ਰਹਿ ਦਿਨ ਰਾਤੀ ਗੁਰਮਤੀਆਂ ਪਾਛਾਰ ਮਹੱਲਾ ਪਹਿਲਾ
0: ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁੰਮਿਆ ਕੜ ਪਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ

ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

0: ਨਰਕ ਸੁਰਗ ਅਵਤਾਰ, ਹਉ ਵਿੱਚ ਹੱਸੈ ਹਉ ਵਿੱਚ ਰੋਵੈ, ਹਉ ਵਿੱਚ ਭਰੀਐ ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ, ਹਉ ਵਿੱਚ ਮੂਰਖ ਹਉ ਵਿੱਚ ਸਿਆਣਾ, ਮੁੱਖ ਮੁਕਤ ਕੀ ਸਾਰ ਨਾ ਜਾਣਾ, ਹਉ ਵਿੱਚ ਮਾਇਆ ਹਉ ਵਿੱਚ ਛਾਇਆ, ਹਉ ਮੈਂ ਕਰ ਕਰ ਜੰਤੁ ਪਾਇਆ, ਹਉ ਮੈਂ ਬੂਝੈ ਤਾਂ ਅੰਦਰ ਸੁਝੈ, ਗਿਆਨ ਵੀ ਹੁਣ ਕਥ ਪਤ ਲੁਝੈ, ਨਾਨਕ ਹੁਕਮ ਲਿਖੀਐ ਲੈ, ਜੇ ਹਾ ਵੇਖੈ ਤੇ ਹਾ ਵੇਖ ਮਹੱਲਾ ਦੂਜਾ,
1: ਹਉ ਮੈਂ ਇਹ ਖਾ ਜਾਤ ਹੈ ਹਉ ਮੈਂ ਕਰਮ ਕਮਾਏ, ਹਉ ਮੈਂ ਬੰਦਨਾ ਪ੍ਰਿਥਵੀ ਜੋ ਨੀ ਪਾਇ, ਹਉ ਮੈਂ ਕਿੱਥੋਂ ਪੁੱਜਾ ਕਿਥੋਂ ਜਮੈ ਜਾ, ਹਉ ਮੈਂ ਹੁਕਮ ਹੈ ਪੈ ਕਿਤ ਫਿਰਾਇ, ਹਉ ਮੈਂ ਦੀਰਘ ਰੋਗ ਹੈ ਦਾਰੂ ਵੀ ਸਮਾਇ, ਕਿਰਪਾ ਕਰ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹੇ ਸੁਣੋ ਜਨੋ ਇਤ ਸੰਜਮ।

ਸੰਤੋਖੇ ਜਿਨ ਸੰਜੋ ਸਚ ਧਿਆਇਆ, ਮੰਦੇ ਪੈਰ ਨ ਰੱਖਣ ਕਰ ਸੋ ਤਿਸ ਧਰਮ ਕਮਾਇਆ।

ਅੰਮ੍ਰਿਤ ਪਿੰਨੀ ਦਿਲ ਭਰੀ ਅੰਮ੍ਰਿਤ ਪੁਰ

0: जब घर घर होया नानक घर एक हर एक
1: सुनो महला पहला पुरखा बिरखा तीर्था तटा वेगा खेता ਪਾਲਵਾਂ ਮੰਡਲਾ ਖੰਡਾ ਵਰ ਪੰਡਾ ਅੰਡਜ ਜੇਤ ਉਤਪਜਾ ਖਾਣੇ ਸੇ ਜਹਾਂ ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨ ਤੋਂ ਪਾਏ ਕੈ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਪੇ ਕਰਨੀਤਾ ਸੋ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਗ ਦਿਸ ਜੁਹਾਰੀ ਸਵਾਸਤੇ ਸੈ ਦਿਸ ਤੇ ਬਾਣਿਆ ਭਗ ਨਾਨਕ ਸੱਚੇ ਨਾਮ
0: ਰਣ ਮੈਂ ਛੋਟੇ ਭਰਾ ਲੱਖ ਸੁਰਤੀ ਲਾਗਿਆ ਧਿਆਨ ਪੜੀਏ ਪਾਠ ਪੂਰਾ ਜਿਨ ਕਰਤੇ ਕਰਨਾ ਕੀਆ ਲਿਖਿਆ ਹੁਣ ਜਾ ਨਾਨਕ ਮਤੀ ਮਿਥਿਆ ਕਰਮ ਸਚਾ ਨਿਸ਼ਾਨ ਪੌੜੀ ਸੱਚ ਸਭੇ ਇੱਕ ਤੂੰ।

ਵਿੱਚ ਦੁਨੀਆ ਕਾਹੇ ਆਇਆ।

0: ਗੱਡੀ ਲੱਦੀ ਐ ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈਐ ਪੜ ਪੜ ਗੱਡੀ ਐ ਖਾ, ਪੜੀਐ ਜੇਤ ਬਰਸ ਬਰਸ ਪੜੀਐ ਜੇਤ ਮਾਸ, ਪੜੀਐ ਜੇਤੀ ਹਰ ਜਾ ਪੜੀਐ ਜੇਤ ਸਾਸ, ਨਾਨਕ ਲਿਖ ਇੱਕ ਗੱਲ ਹੋਰ ਹੋ ਮੈਂ ਚੱਕਣਾ ਚਾਕ ਮਹੱਲਾ ਪਹਿਲਾ, ਪੜਿਆ ਤੇ ਤਕੜਿਆ ਬਹੁਤੀ ਪਵਿਆ ਤੇ ਤੋਂ ਲਵਿਆ, ਬਹੁ ਭੇਖਿਆ ਦੇ ਦੁੱਖ ਦੀਆ ਸੋਭੇ ਜੀ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਪਾਇਆ ਦੂਜਾ ਪਾਇਆ, ਬਸਤਰ ਨਾ ਪੈਰੇ ਬਸਤਰ ਨਾ ਪੈਰੇ ਐਨਸ ਕਹਿਰੇ ਮੋਨ ਬਿਗੂਤਾ, ਕਿਉਂ ਜਾਗੇ ਗੁਰਬਿਨ ਸੁਤਾ,
1: ਪੱਗ ਪੈ ਤਾਂ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੂਰ ਖੰਡੇ ਪਤ ਗਵਾਈ, ਵਿਣ ਨਾ ਮੈਂ ਕਿਸ ਥਾਏ ਨਾ ਪਾਈ, ਰਹਿ ਬੇਬਾਣੀ ਮੜੀ ਮਸਾਣੀ, ਅੰਦਰ ਜਾਣੇ ਤੇਰ ਪਛਤਾਣੀ,
0: ਸਤਿਗੁਰ ਪੇਟੈ ਸੁਸ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ।

0: ಕೂಡು ಮಂಡಪ ಕೂಡು ಮಾಡಿ ಕೂಡ್ಬೆ ಸಣ್ಣ ಸೋಯ್ನ ಕೂಡ ರೂಪ ಕೂಡ ಪೆನ್ನ ಹಾರ ಕೂಡ ಕಾಯ ಕೂಡ ಕಪ್ಪಡ ಕೂಡ ರೂಪ್ಯ ಪಾರ ಕೂಡ ಮಿಯಾ ಕೂಡ ಬೀಬಿ ಕಪ್ಪ ಹೋಯ ಕೂಡ ಕೂಡೇನೆ ಉಹ ಲಗ್ಗಾ ವಿಸ್ತರಿಆ ಕರ್ತಾ ਇਸ ਨਾਲ ਖਿੱਚੇ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮੱਖ ਕੂੜ ਮਹਿਪੂਰ ਨਾਨਕ ਮਖਾਣੇ ਬੇਨਤੀ ਤੁਦ ਬਾਜ ਕੂੜੋ ਕੂੜ ਮਹੱਲਾ ਪਹਿਲਾ
1: ਸੱਚ ਤਾਂ ਪਰਜਾਣੀਆਂ ਚੜਦੇ ਸੱਚਾ ਖੋਏ ਕੂੜ ਕੀ ਮਲ ਉਤਰਾ ਤਨ ਕਰੇ ਖੱਚਾ ਤੋਏ ਸੱਚ ਤਾਂ ਪਰਜਾਣੀਆਂ ਜਾਂ ਸਤਰੇ ਪਿਆ ਨਾ ਸੁਣ ਮਨ ਰਸੀਆ ਤਾਂ ਪਾਏ ਮੋਖ ਦਵਾ ਸਤ ਕਾ ਪਰ ਜਾਣੀਆ ਜੋ ਯੁਕਤ ਜਾਣ ਜੀਓ ਹਰਤ ਕਾ ਸਤ ਕਾ ਵਿੱਚ ਦੇ ਕਰਤਾ ਪੀਓ ਸਤ ਕਾ ਪਰ ਜਾਣੀਆ ਜੋ ਸਿੱਖ ਸੱਚੀ ਲੈ

0: ਵਿੱਚ ਘੁੰਮ ਚੜਾਈਏ ਸਰਮ ਕਹੋ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨਾ ਕੋਈ ਮਹੱਲਾ ਪਹਿਲਾ
1: ਲਾ ਪਾਪ ਦੋ ਰਾਜਾ ਮੈਂ ਤਾਂ ਕੂੜ ਹੋਆ ਸਿਕਦਾਰ ਆਮ ਨੇ ਸਤ ਪੁੱਛੀਏ ਬੈ ਬੈ ਕਰੇ ਵਿਚਾਰ ਆਂਦੀ ਰੇਤ ਗਿਆਨ ਵੀ ਹੋਣੀ ਪਾਇ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਗਾਰ ਉੱਚੇ ਕੂਕੇ ਵਾਦਾਂ ਗਾਵੇ ਚੌਦਾਂ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਜਸਰ ਜਿਨ ਕਰੇ ਪਿਆਰ ਧਰਮੀ ਧਰਮ ਕਰੇ ਗਾਵਾ ਵੈ ਮੰਗੇ ਮੁਖ ਦਵਾ
0: ਜਤਿ ਸੁਦਾਵੈ ਜੁਗਤ ਨਾ ਜਾਣੈ ਛੱਡ ਬਹਿ ਹੈ ਕਰ ਬਾਰ ਸਭ ਕੋ ਪੂਰਾ ਆਪੇ ਹੋਵੇ ਕੱਟ ਨਾ ਕੋਈ ਆਖੈ ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਟੋਲਿਆ ਜਾਪੈ ਮਹੱਲਾ ਪਹਿਲਾ
1: ਵਧ ਸਮਝ ਕ ਨਾਨਕਾ ਸੱਚਾ ਵੇਖਾ ਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋਹੋਏ ਅੱਗੇ ਜਾਤ ਨਾ ਜੋਰ ਅੱਗੇ ਜੂ ਨਵੇਂ ਜਿਨ ਕੀ ਲਿਖੇ ਪਤ ਪਵੇ ਚੰਗੇ ਸੇਈ ਕੇ ਪੌੜੀ ਔਰ ਕਰਮ

0: ਸਤਮਾਇਆ ਸਤਮਾਇਆ
1: ਸਤਮਾਇਆ।

ਜਿਥਾਇ ਸਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਭਇਆ ਜਾ ਸੁਖ ਧਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹਾਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਰੱਖਿਆ ਰਹਾਉ ਜਾਤ ਮੈਂ ਜੋ ਦੋਤ ਮੈਂ ਜਾਤਾ ਖਲਖਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹੇ ਆ ਮਹੱਲਾ ਦੂਜਾ ਜੋ

ਚੱਲ ਲਗੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ।

ਕਾਲੇ ਘਰ ਰਹਿੰਦੇ ਹੋਏ ਨੂੰ ਵਿਚਾਰੀ ਹੈ, ਐਸੀ ਕਲਾ ਨਾ ਖੇੜੀਏ ਜਿਸ ਦਰਗੇ ਗਿਆ ਹਾਰੀ ਹੈ, ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀ ਹੈ, ਮੋਟਲੇ ਸੋ ਕੇ

रघुवंश तिलक सुंदर दशरथ कर मुन बंछ जाकी शरणं।

ਭਗਵਾਨ ਸਤਿਲਕ ਸੁੰਦਰ ਦਾਸਰਤ ਕਰ ਮਨ ਬੰਛੈ ਜਾ ਕੀ ਸ਼ਰਨੰ ਸਤਿਗੁਰ ਗੁਰ ਸੇਵ ਅਲਖ

ਜਿਨ੍ਹੋਂ ਬਾਤ ਨਿਚਲ ਤਰੂ ਜਾਣੀ ਤੇਈ ਜੀਵ ਕਾਲ ਤੇ ਬਚਾ ਤਿੰਨ ਤਰਿਓ ਸਮੁੰਦਰ ਰੁਦਰ ਕਿਨਕ ਮੈਂ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮਚਾ ਸ੍ਰੀ ਗੁਰੂ ਸਾਹਿਬ ਸਭ ਉੱਪਰ ਮਨ ਬਚ ਕਰਮ ਸੇਵੀਏ ਸੱਚਾ।

0: ਸਹਿਣ ਸੰਗ ਸੋਭ ਕਹਿਤ ਮਾਂ ਜਸ਼ੋਰ ਦਿਸੇ ਦਹੀਂ ਪਾਰ ਖਾਏ ਜੀਓ। ਦੇਖ ਰੂਪ ਅਤ ਅਨੂਪ ਮੋ ਮਹਾਂ ਮਗ ਪਈ ਕਿੰਕਣੀ ਸ਼ਬਦ ਚਨਤਕਾਰ ਖੇਲ ਪਾਹੇ ਜੀਓ। ਕਾਲ ਕਲਾਮ ਹੁਕਮ ਹਾਥ ਕਹੋ ਕੌਣ ਮੇਰ ਸਕੈ ਈ ਸ਼ਿਵਮ ਗਿਆਨ ਧਿਆਨ ਧਰਤੀਏ ਚਾਹੇ ਜੀਓ। ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ। ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ।
1: ਰਾਮ ਨਾਮ ਪਰਮ ਧਾਮ ਸ਼ੁੱਧ ਬੁੱਧ ਨਿਰੀਕਾਰ ਬੇਸੁਮਾਰ ਸਰਬਰ ਕੋ ਕਾਹੇ ਜੀਓ। ਸੁਥਰ ਚਿਤ ਭਗਤ ਹਿਤ ਭੇਖ ਤਰਿਓ ਹਰ ਨਖਸ਼ ਹਰਿਓ ਨਖ ਵਿਦਾਰ ਜੀਓ। ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਚਦਮ ਅਪਰੰਪਰ ਪਾਰ ਬ੍ਰਹਮ ਲਖੇ ਕੌਣ ਤਾਹੇ ਜੀਓ। ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ। ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਓ। ਬੇਵਜ਼ੀਰ ਵੱਡੇ ਤੀਰ ਧਰਮ ਅਲਖ ਗਮ ਖੇਲ ਕੀਆ ਆਪਣੇ ਉਚਾਹੇ ਜੀਓ। ਅਕਥ ਕਥਾ ਅਥੀ ਨਾ ਜਾਏ ਤੀਨ ਲੋਕ ਰਿਹਾ ਸਮਾਏ ਤੈ ਸਿੱਧ ਰੂਪ ਧਰਿਓ ਸਾਹਨ ਕੈ ਸਾਹਾ ਜੀਓ। ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ। ਸਤ ਸਾਚ ਸ੍ਰੀ ਨਿਵਾਸ ਆਦਿ

ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲਹਾ ਸ਼ਲਨ ਸਬਲ ਮਲਨ ਭਗਤ ਫਲਨ ਕਾਨਪੁਰ ਨਿਹਕਲੰਕ ਭਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਵਨ ਦੁਰਤ ਦਵਨ ਸਕਲ ਭਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਸ ਮੁਖ ਫਨਿੰਦ ਜੀਓ ਜਰਮ ਕਰਮ ਮਛ ਕਛ ਹੋ ਬ੍ਰਹਾ ਜਮਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਧਾਰ ਹੀਏ ਧਾਰ ਤਜ ਵਿਕਾਰ ਮਨ ਗੇ ਅੰਧ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਗੁਰ ਕਿਹਾ ਮਾਨ ਨਿਜ ਨਿਧਾਨ ਸਤ ਜਾਨ ਮੰਤਰ ਹੈ ਨਿਸ ਬਸਤਰ ਹੋਏ ਕਲਿਆਣ ਲਹਿ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਨ ਜਨ ਸੋ ਸ਼ਰ ਤੋ ਹੋ ਮੇਕਾ ਫੰਦਕਾਰ ਸਾਹ ਸੰਗ ਰਤ ਜੀਓ ਦੇਹੋ ਗਿਹੋ ਤ੍ਰੇ ਸੁਨੇਹੋ ਚਿੱਤ ਬਿਲਾਸ ਜਗਤ ਤੇਹੋ ਚਰਨ ਕਮਲ ਸਦਾ ਸਿਓ ਦਿਰਤਾ ਕਰ ਮਤ ਜੀਓ ਨਾਮ ਸਾਰ ਹੀ ਏ ਧਾਰ ਤਜ ਵਿਕਾਰ ਮਨ ਗਿਆ

ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰ ਮਨ ਮਿਲਤ ਲਿਵਲਾਈਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁਟਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿਖ ਨ

पाय नाम निर्वाण निदान हर उर धरो गुरु।

0: ਸਿਮਕ ਸੰਗਤ ਸਭੈ ਵਿਚਾਰੋ ਵਾਹੋ ਵਾਹੋ ਕਾ ਬੜਾ ਤਮਾਸਾ।
1: ਯਾ ਖੇਲ ਬੜ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ, ਤੂੰ ਜਲ ਥਲ ਗਗਨ ਪਿਆਲ ਪੂਰ ਰਹਿਆ, ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ, ਮਾਨੇ ਬ੍ਰਹਮਾਦਿਕ ਰੁਦਰਾਦਿਕ ਕਾਲ ਕਾ ਕਾਲ ਨਿਰੰਜਨ ਜਚਨਾ, ਗੁਰ ਪ੍ਰਸ਼ਾਦ ਪਾਈਏ ਪਰਮਾਰਥ, ਸਤ ਸੰਗਤ ਸੇਤੀ ਮਨ ਖਚਨਾ। ਯਾ ਖੇਲ ਬਦ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ,
2: ਤੂੰ ਸਤਿਗੁਰ ਚੋਂ ਜੁਗੀ ਆਪੇ ਆਪੇ ਪਰਮੇਸ਼ਰੇ, ਸੁਰ ਨਰ ਸਾਧਿਕ ਸਿੱਧ ਸਿੱਖ ਸੇ।

ਧਰਨ ਜਗਤ ਉਧਾਰਨ ਨਾਮ ਸਤਿਗੁਰ ਤੁਠੇ ਪਾਇਓ ਅਬ ਨਾਹ।

0: ਚੌਥ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰਥਵਾਂ ਹੋ ਜੁਗ ਜੁਗ ਫੇਰ ਵਟਾਈਐ ਗਿਆਨੇ ਬੁਝੈ ਤਾਹੇ ਸਤਿਗੁਰਾ ਸੰਤੋ ਕਾ ਧਰਮ ਗੈਰ ਥਵਾ ਹੋ ਤ੍ਰੇਤੈ ਰਾਜ ਤੈ ਕਾ ਜੋਰ ਗੈਰ ਥਵਾ ਹੋ ਦਵਾਪ ਰਤ ਪੈ ਕਾ ਸਤ ਗੈਰ ਥਵਾਉ ਕਲ ਜੁ ਰਥ ਗਨ ਕਾ ਕੂੜ ਗੈਰ ਥਵਾਉ ਮਹੱਲਾ ਪਹਿਲਾ
1: ਸ਼ਾਮ ਕਸਤਮ ਸਵਾਮੀ ਸਤਮਾ ਛਾ ਸਾਥ ਰਖੇ ਸਭ ਕੁਛ ਸਤ ਸਮਾਵੈ ਰਿਗ ਕਰਿਆ ਭਰਪੂਰ ਰਾਮ ਨਾਮ ਦੇਵਾ ਮਹਿਸੂਰ ਨਾਲੈ ਪ੍ਰਾਤ ਜਾਇ ਨਾਨ ਤੋਂ ਮੁਖੰਤਰ ਪਾਇ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਾਇਆ ਪਾਰ ਜਾਤ ਗੋਪੀ ਲਾਇਆ ਬਿੰਦਰਾ ਬਣ ਮੈਂ ਰੰਗ ਕੀਆ ਕਲ ਮੈਂ ਵੇਦ ਅਥਰ ਬਣ ਹੁਆ ਨਾਮ ਖੁਦਾਈ ਵਲੋਂ ਪਾਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ
0: ਚਾਰੇ ਵੇਦ ਹੋਏ ਸੱਚਿਆ ਪੜੈ ਗੁਣੈ ਤਿੰਨ ਚਾਰ ਵਿਚਾਰ ਪਾਉ ਭਗਤ ਕਰਨੀ ਸਦਾਏ
1: ਤਾਂ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ ਵਿੱਚੋਂ

ਤੋਂ ਵਾਰਿਆ, ਜਿਸ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਕਰਨ ਚੜਦੀਆਂ ਹੈ ਤੇ ਜਗਤ ਨੇ ਹੱਲਿਆ, ਖਸਮ ਛੋੜ ਦੂਜੇ ਲੱਗੇ ਡੁੱਬੇ ਤੇ ਵਿਚਾਰਿਆ, ਸਤਿਗੁਰੂ ਹੈ ਬੋਇਤਾ ਵਿਰਲੇ ਕਿਨੇ ਵਿਚਾਰਿਆ, ਕਰ ਕਿਰਪਾ।

0: ਹਿੰਮਤ ਲੁਕੁ ਸਰਾਇ ਰਾ ਆਤ ਦੀਰਜ ਆਤਮੁਚ ਓਏ ਜਿਆ ਵੈਸ ਕਰ ਜਾਇਨ ਰਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨਿਵੇ ਨਾਨਕਾ ਗੁਰ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋ ਤਰਤ ਰਾਜੂ ਤੋਲੀਆ ਨਿਵੇ ਸਗੌਰਾ ਹੋਏ ਅਪਰਾਧੀ ਦੁਨਾ ਨਿਵੇ ਜੋ ਹੁਣ ਤਾਂ ਮਿਰਗਾਹੇ ਸੀਸ ਨਿਵਾਏ ਕਿਆ ਥੀਏ
1: ਬ੍ਰਹਮ ਕਰਮ ਸਾ ਫੋਕਤ ਨਿਸ਼ਚੋ ਕਰਮ ਕਉ ਨਾਨਕ ਨਿਸ਼ਚੋ ਧਿਆਵੇ ਬਿਨ ਸਤਿਗੁਰ।

0: ਸੋ ਮਾਨਸ ਨਾਨਕਾ ਜੋਗਲ ਚੱਲੇ ਪਾਏ ਚੌਕੜ ਮੁਲਣ ਆਇਆ ਮੈਂ ਚੌਕੇ ਪਾਇਆ ਸਿੱਖਾਂ ਕਰ ਚੜਾਈਆਂ ਗੁਰੂ ਬ੍ਰਹਮਣ ਥਿਆ ਉਹ ਮੁਆ ਉਹ ਚੜ ਪਿਆ ਵੇ ਧੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਗਾ ਨੱਠ ਗਈਆਂ ਪੈਨਾਵੀਆਂ ਰਾਤੀ ਨਸੀ ਨਾ ਤੱਕ ਪਾਉ ਕੱਤੀਆਂ ਬਾਹਮਣ ਵੱਟਿਆ ਕੋ ਬਕਰਾਰਨ ਖਾਇਆ ਸਭ ਕੋ ਆਖੇ ਪਾਏ ਓਏ ਪ੍ਰਾਣਾ ਸੁੱਟੀਐ ਵੀ ਫਿਰ ਪਾਈਐ ਹੋਰ ਨਾਨਕ ਤੱਕ ਨਾ ਟੁੱਟਾਈ ਜੇ ਤੱਕ ਹੋਵੇ ਜੋਤ ਮਹੱਲਾ ਪਹਿਲਾ
0: ਨਾ ਮੰਨਿਆ ਪਤ ਉਪਜੈ ਸਾਲਾ ਹੀ ਸੱਚ ਸੂਤ ਦਰਗੇ ਅੰਦਰ ਪਾਈਐ ਤੱਕ ਨਾ ਟੁੱਟ ਸਪੂਤ ਮਹੱਲਾ ਪਹਿਲਾ
1: ਤੱਕ ਨਾ ਇੰਦਰੀ ਤੱਕ ਨਾ ਨਾਰੀ ਪਲਕੇ ਥੁੱਕ ਪਵੇਂ ਤੇ ਦਾੜੀ ਤੱਕ ਨਾ ਪੈਰੀ ਤੱਕ ਨਾ ਹੱਥੀ ਤੱਕ ਨਾ ਦੇਵਾ ਤੱਕ ਨਾ ਅੱਖੀ ਬੇਤਗਾ ਪੇ ਵੱਤਾ ਵਰਤਾ ਅੱਗੇ ਅਵਰਾ ਕਰਤਾ ਲੈ ਪਹਾੜ ਕਰੇ ਵੀ

0: ਹੋਵੇ ਪ੍ਰਵਾਨ ਤਸਮੇ ਤਾਂ ਮਿਲ ਪਏ ਸੀ ਤਸਮੇ ਭਾਵੇ ਸੋ ਕਰਮ ਰਜਿਆ ਸੋ ਮਿਲ ਪਏ ਸੀ ਤਾਂ ਦਰਗੇ ਪੈਂਦਾ ਜਾਏ ਸੀ ਤਾਂ ਦਰਗੇ ਪੈਂਦਾ ਜਾਏ ਸੀ
1: ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ।

ਸਹਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ।

ਉੱਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾ।

ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ।

ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ।

ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀ ਆ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀ ਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ ਨਾਮ

ਹਾਜ਼ਰ ਹਨ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁਖ ਹੋਵੇ ਨਾਮ ਚੇਤੇ ਆਵੇ

Mm-hmm.

0: ਕਾਲ ਦੇ ਮਹੱਲਾ ਪਹਿਲਾ
1: ਜੋ ਜੋ ਰੂਸਰ ਨਾਮਣੀ ਵਾਵੇ ਵਾਰੋ ਵਾਰ ਜੂਠੇ ਜੂਠਾ ਮੁਖ ਵਸੈ ਨਿਤਨ ਤੋਂ ਇੱਕ ਵਾਰ ਸੋਚ

0: ਪਾਵੰਦੇ ਹਰ ਬੁਝਣ ਨਾਹੀ ਹਾਰਿਆ ਕਰ ਫਰਮੈਸ਼ ਖਾਇਆ ਵੇਖ ਮੈਂ ਤੁਹਾਨੂੰ ਉਤਾਰਿਆ ਜਰਿਆ ਜੋਬ ਨਾ ਹਾਰਿਆ
1: ਜਿੱਥ ਜਾਏ ਬਗੈ ਮੇਰਾ ਸਤਿਗੁਰੂ

0: ਧਰਿਆ ਸਭ ਕੋਏ, ਸੋਤ ਕਿਉਂ ਕਰ ਰੱਖੀਐ ਸੁਤਕ ਪਵੈ ਰਸੋਏ, ਨਾਨਕ ਸੁਤ ਕੇ ਬਣਾ ਉਤਰੈ, ਗਿਆਨ ਉਤਾਰੈ ਤੁਹੇ ਮਹੱਲਾ ਪਹਿਲਾ,
1: ਮਨ ਕਾ ਸੁਤ ਲੋਭ ਹੈ ਜੇਵਾ ਸੁਤ ਕੂੜ, ਅੱਖੀ ਸੁਤਕ ਵੇਖਣਾ ਪਰਤ ਰਿਹਾ ਪਰਤਨ ਰੂਪ, ਕੰਨੀ ਸੁਤ ਕੰਨ ਪਹਿਲਾ ਤਬਾਰੀ ਖਾਏ, ਨਾਨਕ ਸਾਧਮੀ ਬਦੇ ਜਮਪੁਰ ਜਾਏ ਮਹੱਲਾ ਪਹਿਲਾ।
0: ਸਭੋ ਸੁਤਕ ਪਰਮ ਹੈ ਦੂਜੇ ਲੱਗੇ ਜਾਏ,

ਰੱਖੀ ਜਾਈ ਸਟਿਆ ਕਿਸੇ ਹੋ ਲਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਮੈਂ ਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਵਾ ਭਗਤ ਵਿੱਚ

0: ਤੇ ਪਾਇਆ ਫਿੱਕਾ ਮੁਰਖਾ ਕੀਏ ਪਾਣਾ ਲੈ ਸਜਾਏ ਮਹੱਲਾ ਪਹਿਲਾ
1: ਝੂਠੇ ਪੈਜ ਬਾਰ ਦੁਨੀਆਂ ਅੰਦਰ ਫੈਲ ਅੜਸਰ ਤੀਰਥ ਜੇ ਨਾ ਵੈ ਉਤਰੇ ਨਾ ਹੀ ਮੈਂ ਜਿਨ ਪਟ ਅੰਦਰ ਬਾਰ ਗੁੱਦੜ ਇਹ ਭਲੇ ਸੰਸਾਰ ਤੈਨੂੰ ਲੱਗਾ ਰੱਬ ਸੇਤੀ ਦੇਖ ਨੇ ਵਿਚਾਰ।

दीवाने को कल में कहा हम तुम अमीर

0: ਕਰੀਏ ਦਿਖ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀਏ ਜੋ ਆਸੋ ਚੱਲ ਸੀ ਸਭ ਕੋਈ ਆਈ ਵਾਰੀਏ ਜਿਸ ਜੀ ਪ੍ਰਾਣ ਜੋ ਸਾਹਿਬ ਮਨੋ ਵਿਸਾਰੀਏ ਆਪਣਾ ਤੇ ਆਪਣਾ ਆਪ ਹੀ ਕਾਜ ਸਵਾਰੀਏ ਕਾਜ ਸਵਾਰੀਏ ਸਵਾਰੀਏ
1: ਆਪਣਾ ਆਪੇ ਹੀ।

0: ਆਸਾ ਮਹਲਾ ਚੌਥਾ ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਰ ਹਰ ਨਾਮ ਦ੍ਰਿੜਾ ਵੈ ਰਾਮ ਰਾਜੇ ਇਸ ਕੀ ਤਿਸ਼ਨਾ ਪੁੱਖ ਸਭ ਉਪਰੈ ਜੋ ਹਰ ਨਾਮ ਤੇ ਆਵੇ ਜੋ ਹਰ ਹਰ ਨਾਮ ਤੇ ਆਏ ਤਿੰਨ ਜਮ ਨੇੜ ਨਾ ਆਵੇ ਜਨ ਨਾਨਕ ਕੋ ਹਰ ਕਿਰਪਾ ਕਰ ਨਿਤ ਜਪ ਹਰ ਨਾਮ ਤੇਰਾ ਵੈ
1: ਸਲੋਕ ਮਹੱਲਾ ਦੂਜਾ ਏਕ ਨਹੀਂ ਆਸ ਕੇ ਦੂਜਾ ਲੱਗੇ ਜਾਏ ਨਾਨਕ ਆਸਕ ਕਾਂਡੀਏ ਸਭ ਹੀ ਰਹਿ ਸਮਾਏ ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਆਸਕ ਇਹੋ ਨਾ ਆਖੀਏ ਜੇ ਲਿਖੇ ਵਰਤੈ ਸੋਏ ਮਹੱਲਾ
0: ਸਲਾਮ ਜਵਾਬ ਦੋਵੇਂ ਕਰੇ ਮੁੱਢੋ ਕੁੱਥਾ ਜਾਏ ਨਾਨਕ ਦੋਵੇਂ ਕੁੜੀਆਂ ਨਾਨਕ ਦੋਵੇਂ ਕੁੜੀਆਂ

ਆਪਣਾ

ਅਨੁਭਵ ਕਾਕਾਇਆ ਵਾਓ ਬੀਜੇ ਵਿਖ ਮੰਗਾ ਮਰਤ ਵੇਖੋ ਨਾ ਮਹੱਲਾ ਦੂਜਾ ਨਾਲ ਆਣਾ ਦੋਸਤੀ ਕਦਨਾ ਵੈਰਾਸ ਜੇ ਖਾ ਜਾਣਾ ਤੇਹੋ ਵਰਤੈ ਵੇਖੋ ਕੌ ਨਿਰਜਾਸ ਵਸੂ ਅੰਦਰ ਵਸੂ ਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਚੱਲੈ ਕਈ ਬਣੇ ਅਰਦਾਸ ਉੜ ਕਮਾਣੇ ਕੂੜੋ ਹੋਵੇ

ਪਾਣੀ ਅੰਦਰਲੀ ਇੱਕ ਜੋ ਰਿਸ਼ਤਾ ਖਾਉਣਾ ਚੋ ਮਹੱਲਾ ਦੂਜਾ।

0: ਕੋ ਨਦਰ ਕਰੇ ਮਹੱਲਾ ਦੂਜਾ।
1: ਆਪੇ ਸਾਜੇ ਕਰੇ ਆਪ ਜਾਈ ਤੇ ਰੱਖੇ ਆ ਤਿਸ ਵਿਜੰਤ ਉਪਾਏ ਕੈ ਦੇਖੇ।

ਨਾਨਕ ਇੱਕ ਹੀ ਬਾਹਰੀ ਹੋਰ ਦੂਜੀ ਨਾਹੀਂ ਜਾਏ ਸੋ ਕਰੇ।

ਬੜੀ ਵੱਡੀ ਵੱਡਾ ਅਪਾਰ ਤੇਰਾ ਮਰਤਬਾ ਰੰਗ ਰੰਗਲੇ ਪੰਜਾਬ ਕਰਤਬਾ ਕੀ ਆਂਦਾ।

ਔੜੀ ਵੱਡੀ ਹੋ ਵੱਡਾਇਆ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ ਜੀ ਅੰਦਰ ਜਿਓ ਸਭ ਕੁਝ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਕਰ ਭਲਾ ਤੇਰੇ ਕਰ ਨੰਦ ਵਧਾਈ ਤੁਦ ਕਰ ਮਾਣ ਮਹੱਤਾ ਤੇਜ ਆਪਣਾ ਆਪ ਜਨ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ।

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਤਾ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣ ਡਿੱਠ ਕੀਤਾ। ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ

ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ

ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਚਣ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ, ਜੁਗੋ ਜੁਗ ਅਟਲ

ਮਤ ਪਤ ਦਾ ਰਾਖਾ ਆਪ ਵਾਹੇ ਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੇ

ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਲੰਗ ਮਹੱਲਾ ਪਹਿਲਾ। ਯਾਨੜੀਏ ਮਾਨੜਾ ਕਾਏ ਕਰੇ, ਆਪ ਨੜੈ

ਕੈਲਗਰੀਜ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: तन ते प्राण होत जद न्यारे, तेरत प्रेत पुकार आद घड़ी को ना राखे घर ते देत निकार। गुरु तेग बहादुर सचे पातशाह अपनी पवित्र बाणी तुरकी आई बाणी विच दस रहे हन, ऐ जीव तू कितना कुछ अपने परिवार लई कीता, कुटुंब लई कीता, बच्चियां लई कीता, पर जदों प्राण पंखेरू उड़ जाणगे ये शरीर तेरी हो जाएगा ते फिर की है कोई तैनू रख लवेगा। नहीं उसे वेले काडो काडो होई, आद घड़ी को नहीं रखे घर ते देत निकार। मनुख बड़ा मोह करदे अपने कुटुंब दे नाल, ओ भी मेरा है ओ भी मेरा है, पर हजूर कहंदे ने ए तेरियां सारियां झूठियां प्रीतां हन। जे कोई तैनू रो भी रहा ना ता अपनियां सहूलतां नू मुख रख के तेरे नाल हित कर रहा है, रो रहा है, तेरे दुख वंडा रहा है, वो अपनियां सहूलतां नू रो रहा है, तैनू कोई नहीं रो रहा। उच्चारण करो श्री
1: वाहे।
0: एक गुरु का लाल महापुरखां कोल जाया करदा सी, सतसंग विच बैठना, महापुरखां दे प्रवचन सरवण करने, महापुरखां दे दर दी सेवा करनी, उसका विवाह हो गया ते विवाह विच ऐसा रुझिया कि सतसंग इस नूं भुल गया। सोचिया कि हुण सब तो वध प्यार यही है जो मैनू मिल रहा, भुल गया वो जो हुलारे लैंदा सी नाम दे, मन जुड़दा सी गुरु दे चरणा विच, महापुरखां दे प्रवचना दा अमृत हिरदे विच टिकदा सी, उस आनंद नू भुला बैठा भई शायद ये आनंद ये सच्चा आनंद है। बड़ी मुद्दत हो गई, महापुरख सामने आ रहे सन ते इसका मिलाप हो गया, इसने नमस्कार कीती। महापुरख कहन लगे भाई प्यारिया तू रोज दोनों टाइम सतसंग विच आउंदा सैं, हुण कदे तैनू वेख्या नहीं। तां कहन लगा जी मेरा विवाह हो गया ते इस वास्ते हुण परिवार इतना प्यार करदा है कि किते बाहर जाण नू जी नहीं करदा, और सच्चा प्यार मिलदा मैनू घर तों। महापुरख कहन लगे ये सब झूठियां प्रीतां हन, ये तैनू भुलेखा है नहीं महाराज, ये किवें हो सकता है। मेरी घरवाली तो मेरे नाल सा लैके जीउंदी है, मैं दो मिनट भी लेट हो जावां पता नहीं की उसनू ख्याल आउंदे हन, किवें मैनू लभण तुर पैंदी है, किवें उस दियां अखां टड्डियां रह जांदियां बई किहड़े पासों आ रहे है। महापुरख कहण लगे गुरमुखा ये दुनिया दियां प्रीतां हन, गुरु की बाणी तू सरवण नहीं कीती कि जदों प्राण पंखेरू उड़ जांदे हन तां फिर घर ते देत निकार उसे वेले कढ़िया जांदा है भई किते ये मुश्क ना मारन लग जावे, किते इत्थे कोई भूत प्रेत ही ना बन के रहन लग जावे। महाराज ये किवें हो सकता है, इतना प्यार मिल रहा होवे ते उसनू झूठा प्यार कौन कहेगा। महापुरख कहन लगे गुरमुखा तू साडे कोल आया कर, असी तैनू स्वास दसम द्वार विच चढ़न दी जाच दसांगे, अभ्यास दसांगे, ते तू अपने स्वास चढ़ा लवी ते देख लई तेरे शरीर नाल कितना कु प्यार है तेरे कुटुंब नू। सतसंग विच आउंदा रहा, महापुरख करनी कमाई वाले सन, अभ्यास करन दी जाच दसी, दसम द्वार ते श्वास चढ़ाउण दी विधि दसी। अज ये अपने परिवार नू ये झूठा प्यार देंदे हन कि मैनू सच्चा प्यार देंदे हन। अद्धी रात नू अपने पलंग तो उतरिया, एक पैर दलीज विच है ते एक बाहर है, ਤੇ ਆਪਣੇ ਸਵਾਸਾਂ ਨੂੰ ਦਸਮ ਦੁਆਰ ਤੇ ਚੜ੍ਹਾ ਕੇ ਡੱਕ ਕੇ ਡਿੱਗ ਪਿਆ। ਘਰ ਵਾਲੀ ਨੇ ਜਦੋਂ ਵੇਖਿਆ ਬਈ ਇਹ ਤਾਂ ਸਾਹ ਹੀ ਨਹੀਂ ਲੈ ਰਿਹਾ, ਮਰ ਚੁੱਕਾ ਹੈ, ਆਖਿਆ ਜੇ ਹੁਣ ਰੌਲਾ ਪਾਵਾਂ ਤਾਂ ਸਾਰੀ ਰਾਤ ਰੋਣਾ ਪਿੱਟਣਾ ਪਵੇਗਾ ਔਰ ਫਿਰ ਕੱਲ੍ਹ ਵੀ ਸਾਰਾ ਦਿਨ ਰੋਣਾ ਹੈ, ਸਾਰੀ ਬਰਾਦਰੀ ਨੇ ਆਉਣਾ ਹੈ। ਤੇ ਜਲਦੀ ਜਲਦੀ ਨਾਲ ਉਸਨੇ ਜੋ ਕੁਝ ਵੀ ਕੋਈ ਚੰਗਾ ਚੋਖਾ ਪਿਆ ਸੀ ਬਣਾ ਕੇ ਛਕ ਲਿਆ, ਬਈ ਕੱਲ੍ਹ ਤਾਂ ਦਿਹਾੜੀ ਕੁਝ ਖਾਣਾ ਨਹੀਂ ਤੇ ਭੁੱਖਿਆਂ ਬਈ ਰੋਇਆ ਵੀ ਤਾਂ ਨਹੀਂ ਨਾ ਜਾਂਦਾ ਤੇ ਨਾਲ ਮੋਇਆਂ ਨਾਲ ਕਿਹੜਾ ਮਰੇ। ਇਹ ਸਭ ਕੁਛ ਉਹ ਸੁਣ ਰਿਹਾ ਕਿ ਘਰ ਕੀ ਨਾਰ ਬਹੁਤ ਹਿੱਤ ਜਾਸੋਂ ਸਦਾ ਰਹਿਤ ਸੰਗ ਲਾਗੀ। ਗੁਰੂ ਤੇਗ ਬਹਾਦਰ ਸਾਹਿਬ ਆਪਣੀ ਬੈਰਾਗਮਈ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਜਿਹਦਾ ਬਹੁਤ ਹਿੱਤ ਸੀ ਨਾ, ਜਦੋਂ ਪ੍ਰਾਣ ਪੰਖੇਰੂ ਉੱਡ ਗਏ ਤਾਂ ਫਿਰ ਦੂਰ ਦੂਰ ਹਟਦੀ ਜਾ ਰਹੀ ਹੈ ਬਈ ਕਿਤੇ ਇਹ ਪ੍ਰੇਤ ਮੈਨੂੰ ਚੰਬੜੀ ਨਾ ਜਾਵੇ ਆ ਕੇ, ਏਡੇ ਪਿਆਰ ਕਰਨ ਵਾਲੇ। ਘਰ ਕੀ ਨਾਰ ਬਹੁਤ ਹਿੱਤ ਜਾਸੋਂ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਪ੍ਰੇਤ ਪ੍ਰੇਤ ਕਰ ਸਾਰੀ ਰਾਤ ਇਹ ਉੱਥੇ ਪਿਆ ਰਿਹਾ, ਕਿਸੇ ਨੇ ਇਹਨੂੰ ਚੁੱਕ ਕੇ ਕਿਸੇ ਯੋਗ ਥਾਂ ਤੇ ਵੀ ਨਾ ਪਾਇਆ ਇਸਦੀ ਘਰਵਾਲੀ ਨੇ, ਬਈ ਜੇ ਮੈਂ ਹੁਣ ਰੌਲਾ ਪਾਵਾਂ ਕਿਸੇ ਨੂੰ ਸੱਦਾਂ ਤੇ ਸਾਰੀ ਰਾਤ ਮੈਨੂੰ ਰੋਣਾ ਪਵੇਗਾ। ਚੰਗੀ ਤਰ੍ਹਾਂ ਆਪਣਾ ਭੋਜਨ ਬਣਾ ਕੇ ਛੱਕ ਕੇ ਤੇ ਜਦੋਂ ਦਿਨ ਚੜ੍ਹਨ ਵਾਲਾ ਸੀ ਤਾਂ ਫਿਰ ਢਾਹਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਵੇ ਲੋਕੋ ਮੈਂ ਲੁੱਟੀ ਗਈ, ਮੇਰਾ ਕੁਝ ਨਾ ਰਿਹਾ। ਮਹਾਂਪੁਰਖ ਲੰਘ ਪਏ ਉੱਥੋਂ ਤੇ ਮਹਾਂਪੁਰਖਾਂ ਨੇ, ਉਹਨਾਂ ਨੂੰ ਪਤਾ ਸੀ, ਮਹਾਂਪੁਰਖਾਂ ਨੇ ਆਵਾਜ਼ ਦਿੱਤੀ, ਗੁਰਮੁਖਾ ਉੱਠ ਕੇ ਬਹਿ ਜਾ। ਹੁਣ ਉਸਨੇ ਸਵਾਸ ਆਪਣੇ ਉਤਾਰੇ ਤੇ ਉੱਠ ਕੇ ਚੌਕੜਾ ਮਾਰ ਕੇ ਬਹਿ ਗਿਆ। ਮਹਾਂਪੁਰਖ ਕਹਿਣ ਲੱਗੇ, ਆ ਦੇਖ ਲਿਆ ਹੀ ਕਿਤਨਾ ਕੁ ਤੈਨੂੰ ਪਿਆਰ ਕਰਦੇ ਹਨ, ਉਚਾਰਨ ਕਰੋ ਸ੍ਰੀ। ਇਸ ਲਈ ਭਾਈ ਤੇਰੀ ਕਿਤਨੀ ਕੁ ਔਕਾਤ ਹੈ। ਹਜ਼ੂਰ ਕਹਿੰਦੇ ਹਨ ਕਿ ਇੱਕ ਦਮ ਦਾ ਤੂੰ ਮਾਲਕ ਹੈ ਔਰ ਏਡੀਆਂ ਵੱਡੀਆਂ ਹੰਕਾਰ ਦੀਆਂ ਬਾਤਾਂ ਕਰਨਾ, ਏਡੇ ਏਡੇ ਵੱਡੇ ਤੂੰ ਫੜਾਕ ਤੋਲਣਾ, ਪਰ ਜਦੋਂ ਪ੍ਰਾਣ ਪੰਖੇਰੂ ਉੱਡ ਜਾਣਗੇ ਇਹ ਸਰੀਰ ਤਾਂ ਮਿੱਟੀ ਦੀ ਥੇਰੀ ਹੋ ਜਾਏਗਾ, ਇੱਕ ਘੜੀ ਵੀ ਤੈਨੂੰ ਕਿਸੇ ਨਹੀਂ ਰੱਖਣਾ। ਕਿਤਨਾ ਕੁਝ ਤੂੰ ਰੱਤੀ ਰੱਤੀ ਕਰਕੇ ਘਰ ਬਾਰ ਬਣਾਇਆ, ਕਿਤਨਾ ਕੁਝ ਤੂੰ ਬਣਾਇਆ, ਆ ਗੁਰਮਤ ਵਿੱਚ ਤਾਂ ਅਲਾਊਡ ਨਹੀਂ ਹੈ ਇਹ ਗੱਲ। ਇਹ ਗੁਰਮਤ ਨਹੀਂ ਕਹਿੰਦੀ ਕਿ ਪ੍ਰਾਣੀ ਨੂੰ ਜਦੋਂ ਅਗਨ ਭੇਟ ਕਰਨ ਜਾਓ ਤਾਂ ਘੜਾ ਤੋੜ ਦਿਓ, ਹੋਰਨਾਂ ਮਤਾਂ ਵਿੱਚ ਤੋੜਦੇ ਹਨ ਘੜਾ। ਉਹ ਕਾਹਦੇ ਲਈ ਘੜਾ ਤੋੜਦੇ ਹਨ ਕਿ ਜਾ ਅੱਜ ਤੋਂ ਬਾਅਦ ਨਾ ਤੂੰ ਸਾਡਾ ਕੁਝ ਲੱਗਣਾ, ਨਾ ਅਸੀਂ ਤੇਰੇ ਕੁਝ ਲੱਗਣੇ ਹਾਂ, ਬਈ ਕਿਤੇ ਪ੍ਰੇਤ ਬਣ ਕੇ ਹੀ ਨਾ ਆ ਜਾਵੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਝੂਠੀਆਂ ਪ੍ਰੀਤਾਂ ਵਿਚਾਰਿਆ ਜਾਏ ਤਾਂ ਉਸ ਪ੍ਰਾਣੀ ਨੇ ਬਾਈ ਕੀ ਤੁਹਾਡੇ ਨਾਲ ਮਾੜਾ ਕੀਤਾ, ਤੁਹਾਡੀ ਪਾਲਣਾ ਪੋਸ਼ਣਾ ਕੀਤੀ ਹੈ, ਕੰਮ ਕੀਤਾ, ਮਿਹਨਤਾਂ ਕੀਤੀਆਂ ਹਨ, ਜੋ ਕਰਮ ਨਹੀਂ ਸਨ ਕਰਨੇ ਉਹ ਵੀ ਕੀਤੇ, ਬਈ ਮੇਰਾ ਪਰਿਵਾਰ ਸੁਖੀ ਵਸੇ। ਪਰ ਹਜ਼ੂਰ ਕਹਿੰਦੇ ਨੇ, ਆ ਵੇਖ ਲੈ ਬਾਈ, ਜਿਨ੍ਹਾਂ ਲਈ ਤੂੰ ਸਭ ਕੁਛ ਕਰ ਰਿਹਾ ਨਾ, ਹਿਸਾਬ ਤਾਂ ਤੈਨੂੰ ਦੇਣਾ ਪੈਣਾ, ਇਹਨਾਂ ਨੇ ਤੈਨੂੰ ਕੁਝ ਨਹੀਂ ਕਹਿਣਾ, ਇਹਨਾਂ ਨੇ ਤੇਰੇ ਨਾਲ ਬਿਲਕੁਲ ਨਹੀਂ ਚੱਲਣਾ। ਧੜ ਧੰਮਣ ਇੱਕ ਡਾਕੂ ਹੋਇਆ, ਉਹਦਾ ਕੰਮ ਸੀ ਪਹਿਲੇ ਬੰਦੇ ਨੂੰ ਮਾਰਨਾ ਤੇ ਫਿਰ ਉਹਦੀ ਤਲਾਸ਼ੀ ਲੈਣੀ ਬਈ ਕੁਝ ਹੈ ਕਿ ਨਹੀਂ ਹੈ। ਮਹਾਂਪੁਰਖ ਸਤਪੁਰਸ਼ ਲੰਘ ਰਹੇ ਸਨ, ਕਿਉਂਕਿ ਮਹਾਂਪੁਰਖ ਤੁਰੇ ਰਹਿੰਦੇ ਹਨ ਬੱਦਲਾਂ ਵਾਂਗੂ। ਮੇਘੇ ਨੂੰ ਫੁਰਮਾਨ ਹੋਇਆ ਬਰਸੋ ਕਿਰਪਾ ਧਾਰ, ਨਿਰੰਕਾਰ ਦੇ ਹੁਕਮ ਜਿੱਥੇ ਹੁੰਦੇ ਹਨ ਮਹਾਂਪੁਰਖਾਂ ਨੂੰ, ਉਹ ਉੱਥੇ ਜਾ ਕੇ ਅੰਮ੍ਰਿਤ ਦੀ ਵਰਸ਼ਾ ਕਰਦੇ ਹਨ। ਤੋ ਤੁਰੇ ਜਾ ਰਹੇ ਸਨ ਮਹਾਂਪੁਰਖ ਕਿਤੇ ਨਾਮ ਦੀ ਵਰਖਾ ਕਰਨ ਲਈ, ਤੇ ਧੜ ਧੰਮਣ ਬੈਠਾ ਮਹਾਰਾਜ। ਮਰਨ ਲਈ ਤਿਆਰ ਹੋ ਜਾਓ। ਕਹਿਣ ਲੱਗੇ ਜੋ ਕੁਝ ਸਾਡੇ ਕੋਲ ਹੈ ਉਹ ਤੂੰ ਲੈ ਲੈ ਬਈ, ਆ ਇੱਕ ਲੰਗੋਟੀ ਹੈ ਤੇ ਕੋਲ ਚਿੱਪੀ ਹੈ। ਕਹਿਣ ਲੱਗਾ ਜੀ ਮੇਰਾ ਅਸੂਲ ਨਹੀਂ, ਮੈਂ ਤਾਂ ਨਿਯਮ ਕੀਤਾ ਹੋਇਆ ਕਿ ਪਹਿਲੇ ਬੰਦਾ ਮਾਰਨਾ ਫਿਰ ਦੇਖਣਾ ਉਹਦੇ ਕੋਲ ਕੁਝ ਹੈ ਕਿ ਨਹੀਂ ਹੈ, ਤੇ ਮੈਂ ਤੁਹਾਨੂੰ ਛੱਡ ਦੇਵਾਂ, ਤੁਸੀਂ ਅੱਗੇ ਜਾ ਕੇ ਕਿਸੇ ਨੂੰ ਦੱਸੋ ਤੇ ਸਮੇਂ ਦਾ ਬਾਦਸ਼ਾਹ ਆ ਕੇ ਮੈਨੂੰ ਪਕੜ ਕੇ ਫਾਹੇ ਲਾ ਦੇਵੇ, ਮੈਂ ਕਦੇ ਜਿਉਂਦਾ ਨਹੀਂ ਇੱਥੋਂ ਲੰਘਣ ਦਿੱਤਾ। ਤੇ ਮਹਾਂਪੁਰਖ ਕਹਿਣ ਲੱਗੇ ਭਾਈ ਭਲੇ ਪੁਰਸ਼ਾ, ਏਡਾ ਜੂ ਤੂੰ ਪਾਪ ਕਰਦਾ, ਤੇਰੇ ਥਾਂ ਤੇ ਕੋਈ ਹਿਸਾਬ ਵੀ ਦੇਵੇਗਾ ਉਸ ਨਿਰੰਕਾਰ ਦੇ ਦੁਆਰ ਜਾ ਕੇ? ਕੋਈ ਹੋਏਗਾ ਬੋੜਨ ਵਾਲਾ? ਜਾ ਪੁੱਛ ਕੇ ਆ ਪਹਿਲਾਂ। ਮਹਾਂਪੁਰਖਾਂ ਨੂੰ ਇੱਕ ਰੱਸੇ ਨਾਲ ਬੰਨ ਦਿੱਤਾ ਬਈ ਕਿਤੇ ਭਾਜੀ ਨਾ ਜਾਣ, ਤੇ ਘਰ ਜਾ ਕੇ ਫਿਰ ਘਰ ਵਾਲੀ ਨੂੰ ਕਹਿੰਦਾ ਭਾਗਵਾਨੇ ਆ ਜੋ ਮੈਂ ਕਤਲ ਕਰਦਾ ਹਾਂ, ਰੋਜ਼ ਪਾਪ ਕਰਦਾ ਹਾਂ, ਜਦੋਂ ਧਰਮ ਰਾਜਾ ਹਿਸਾਬ ਮੰਗੇਗਾ ਮੇਰੀ ਥਾਂ ਤੇ ਤੁਸੀਂ ਭੁਗਤੋਗੇ ਨਾ ਇਹਨਾਂ ਪਾਪਾਂ ਦਾ ਬਦਲਾ? ਤਾਂ ਉਹ ਘਰ ਵਾਲੀ ਕਹਿਣ ਲੱਗੀ ਬਈ ਤੂੰ ਮੇਰੇ ਨਾਲ ਵਿਵਾਹ ਕਰਾਇਆ, ਵਾਇਦਾ ਕੀਤਾ, ਤੂੰ ਭਾਵੇਂ ਚੋਰੀ ਕਰਕੇ ਲਿਆ ਕੁਝ ਕਰਕੇ ਲਿਆ, ਤੂੰ ਵਾਇਦਾ ਕੀਤਾ ਕਿ ਮੈਨੂੰ ਪਾਲਣਾ ਹੈ, ਤੂੰ ਚੰਗੇ ਤੋਂ ਚੰਗਾ ਵਸਤਰ ਪਹਿਨਾਉਣਾ ਹੈ, ਚੰਗੇ ਤੋਂ ਚੰਗਾ ਘਰ ਵਿੱਚ ਸਾਮਾਨ ਲਿਆਉਣਾ ਹੈ। ਬੱਚਿਆਂ ਨੂੰ ਪੁੱਛਿਆ ਕਿਉਂ ਭਾਈ ਬੱਚਿਓ, ਅੰਤ ਵੇਲੇ ਜਦੋਂ ਹਿਸਾਬ ਹੋਵੇਗਾ ਤਾਂ ਮੇਰੇ ਪਾਪਾਂ ਦਾ ਹਿੱਸਾ ਵਟਾਓਗੇ ਨਾ, ਕਿਉਂਕਿ ਮੈਂ ਤੁਹਾਡੇ ਲਈ ਕੀਤਾ ਜੋ ਕੁਝ ਕੀਤਾ। ਉਹ ਕਹਿਣ ਲੱਗੇ ਤੂੰ ਸਾਨੂੰ ਜਨਮ ਦਿੱਤਾ ਤੇ ਮਾਤਾ ਪਿਤਾ ਦਾ ਫਰਜ਼ ਹੁੰਦਾ ਬੱਚੇ ਦੀ ਪਾਲਣਾ ਕਰਨੀ, ਜਿਵੇਂ ਮਰਜ਼ੀ ਹੈ ਤੂੰ ਪਾਲਣਾ ਕਰ। ਆਪਣੀ ਮਾਤਾ ਦੇ ਪਾਸ ਗਿਆ, ਮਾਂ ਮੇਰੇ ਪਾਪਾਂ ਦਾ ਕੁਝ ਹਿੱਸਾ ਤੂੰ ਵੰਡਾਏਗੀ, ਮੈਂ ਇੰਨੇ ਪਾਪ ਕਰ ਰਿਹਾ। ਕਹਿਣ ਲੱਗੀ ਬੇਟਾ ਮੈਂ ਤੈਨੂੰ ਪਾਲਿਆ ਸੀ, ਤੇਰੇ ਸਿਰ ਤੇ ਕਰਜ਼ਾ ਹੈ, ਹੁਣ ਤੇਰੇ ਕਰਜ਼ ਉਤਾਰਨ ਦਾ ਵਕਤ ਆਇਆ, ਤੂੰ ਸੇਵਾ ਕਰ ਰਿਹਾ, ਕੋਈ ਮੇਰੇ ਤੇ ਅਹਿਸਾਨ ਨਹੀਂ ਕਰ ਰਿਹਾ ਬਈ ਮੈਂ ਵੀ ਦਰਗਾਹ ਵਿੱਚ ਤੇਰੇ ਪਾਪਾਂ ਦਾ ਹਿਸਾਬ ਮੈਂ ਜਾ ਕੇ ਦੇਵਾਂ। ਉਚਾਰਨ ਕਰੋ ਸ੍ਰੀ ਸਾਧ ਸੰਗਤ, ਬੋਲੋ ਸ੍ਰੀ। ਮਾਂ ਨੇ ਸੋਚਿਆ ਕਿਤੇ ਇਹ ਛੱਡ ਹੀ ਨਾ ਜਾਵੇ ਕੰਮ ਕਾਰ ਕਰਨਾ ਤੇ ਘਰ ਦੇ ਭੁੱਖੇ ਮਰ ਜਾਣ, ਤਾਂ ਉਹਨੂੰ ਸਮਝਾਉਣ ਲਈ ਇੱਕ ਕੌਡੀ ਦਿੱਤੀ। ਕਹਿਣ ਲੱਗੀ ਜਾ ਬਾਜ਼ਾਰ ਜਾ ਕੇ ਇਸ ਦੇ ਪੂੰਗ ਲਿਆ, ਛੋਟੀਆਂ ਛੋਟੀਆਂ ਮੱਛੀਆਂ ਲਿਆ, ਸਸਤਾ ਜ਼ਮਾਨਾ ਸੀ, ਇੱਕ ਕੌਡੀ ਦੀਆਂ ਇੰਨੀਆਂ ਪੂੰਗ ਮਿਲ ਗਏ। ਤੇ ਜਦੋਂ ਘਰ ਲਿਆਇਆ ਤਾਂ ਮਾਂ ਕਹਿਣ ਲੱਗੀ ਆ ਵੇਖ ਇੱਕ ਕੌਡੀ ਵਾਸਤੇ ਉਸਨੇ ਕਿਤਨੇ ਖੂਨ ਕੀਤੇ ਹਨ, ਕਿਤਨੇ ਪੂੰਗ ਮੱਛੀਆਂ ਦੇ ਮਾਰੇ ਹਨ, ਤੇ ਤੂੰ ਇੱਕ ਬੰਦੇ ਨੂੰ ਮਾਰ ਕੇ ਜੇ ਉਹਦੇ ਕੋਲੋਂ ਕੌਡੀ ਵੀ ਨਿਕਲ ਆਵੇ ਤਾਂ ਦੱਸ ਉਸਨੇ ਜ਼ਿਆਦਾ ਕਤਲ ਕੀਤੇ ਹਨ ਕਿ ਤੂੰ ਕੀਤੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਪਿਆਰੀ ਸਾਧ ਸੰਗਤ, ਮਾਂ ਦੇ ਅਖਤਿਆਰ ਹੈ ਚਾਹੇ ਬੱਚੇ ਨੂੰ ਡਾਕੂ ਬਣਾ ਦੇਵੇ, ਕਾਤਲ ਬਣਾ ਦੇਵੇ, ਤੇ ਚਾਹੇ ਭਗਤ ਬਣਾ ਦੇਵੇ। ਇੱਕ ਪਾਸੇ ਧੜ ਤੰਮਣ ਦੀ ਮਾਂ ਹੈ, ਦੂਸਰੇ ਪਾਸੇ ਧਰੂ ਦੀ ਵੀ ਮਾਂ ਬੈਠੀ ਹੈ। ਪਿਤਾ ਨੇ ਗੋਦੀ ਵਿੱਚੋਂ ਉਠਾਲ ਦਿੱਤਾ, ਝਿੜਕ ਦਿੱਤਾ, ਸਤੇਲੀ ਮਾਂ ਨੇ ਝਿੜਕ ਕੇ ਭਜਾ ਦਿੱਤਾ। ਤੇ ਜਦੋਂ ਧਰੂ ਭਗਤ ਜੀ ਆਏ ਆਪਣੇ ਮਾਤਾ ਪਾਸ, ਬਈ ਮਾਂ ਤੂੰ ਨੌਕਰਾਣੀ ਹੈ ਜਾਂ ਰਾਣੀ ਹੈ, ਮੈਨੂੰ ਇਹ ਤਾਂ ਦੱਸ ਦੇ, ਕਿਵੇਂ ਮੈਨੂੰ ਗੋਦੀ ਵਿੱਚੋਂ ਝਿੜਕ ਕੇ ਉਠਾ ਦਿੱਤਾ ਗਿਆ? ਪਿਤਾ ਦੀ ਗੋਦ ਵਿੱਚੋਂ ਬੱਚੇ ਨੂੰ ਅਚਾਨਕ ਉਠਾ ਦਿੱਤਾ ਜਾਵੇ, ਕਿਤਨਾ ਦੁੱਖ ਹੁੰਦਾ। ਤਾਂ ਮਾਂ ਨੇ ਸੋਚਿਆ ਹੁਣ ਬੱਚੇ ਦੇ ਪਰਮਾਰਥ ਵੱਲ ਲਾਉਣ ਦਾ ਵਕਤ ਆ ਗਿਆ, ਬੱਚੇ ਨੂੰ ਠੋਕਰ ਲੱਗੀ ਹੋਈ ਹੈ ਤੇ ਕਿਉਂ ਨਾ ਨਿਰੰਕਾਰ ਦੇ ਚਰਨਾਂ ਨਾਲ ਇਸ ਨੂੰ ਜੋੜ ਦੇਵਾਂ। ਤਾਂ ਕਹਿਣ ਲੱਗੀ ਬੇਟਾ ਮੈਂ ਹਾਂ ਤੇ ਪਟਰਾਣੀ, ਸਾਰੀਆਂ ਰਾਣੀਆਂ ਤੋਂ ਵੱਡੀ ਰਾਣੀ ਹਾਂ, ਮੈਂ ਪੂਰਬ ਜਨਮ ਵਿੱਚ ਹਰੀ ਸਿਮਰਨ ਨਹੀਂ ਕੀਤਾ, ਭਜਨ ਨਹੀਂ ਕੀਤਾ, ਜਿਸ ਕਰਕੇ ਮੈਨੂੰ ਰਾਜਾ ਪਿਆਰਦਾ ਨਹੀਂ। ਤੇ ਝੱਟ ਧਰੂ ਜੀ ਕਹਿਣ ਲੱਗੇ ਬਈ ਨਾਮ ਜਪਣ ਨਾਲ ਦੁਸ਼ਮਣ ਮਿੱਤਰ ਬਣ ਜਾਂਦੇ ਹਨ, ਰਾਜ ਭਾਗ ਮਿਲ ਜਾਂਦੇ ਹਨ। ਹਾਂ ਬੇਟਾ ਸਭ ਕੁਝ ਮਿਲਦਾ ਸਿਮਰਨ ਤੋਂ। ਤੇ ਭਗਤ ਧਰੂ ਜੀ 5 ਵਰੇ ਦੇ, 5 ਸਾਲ ਦੇ, ਮਾਂ ਨੇ ਦਿੱਤਾ ਉਪਦੇਸ਼ ਤੇ ਫਿਰ ਐਸਾ ਉਗਰ ਤਪ ਕੀਤਾ, ਪਰਮੇਸ਼ਰ ਦਾ ਰੂਪ ਹੋ ਗਏ। ਉਚਾਰਨ ਕਰੋ ਸ੍ਰੀ। ਇੱਕ ਉਹ ਵੀ ਮਾਂ ਹੈ, ਇੱਕ ਇਹ ਵੀ ਮਾਂ ਹੈ ਜਿਹੜੀ ਕਹਿ ਰਹੀ ਹੈ ਇੱਕ ਕੌਡੀ ਵਾਸਤੇ ਇਤਨੇ ਪੂੰਗਾਂ ਦਾ ਉਸਨੇ ਖੂਨ ਕੀਤਾ ਹੈ ਤੇ ਤੂੰ ਇੱਕ ਨਹੀਂ ਕਰ ਸਕਦਾ, ਜਾ ਕੰਮ ਕਰ ਆਪਣਾ। ਜਦੋਂ ਨਿਰਾਸ਼ ਹੋ ਕੇ ਮਹਾਂਪੁਰਖਾਂ ਦੇ ਪਾਸ ਆਇਆ, ਮਹਾਂਪੁਰਖਾਂ ਨੇ ਨਦਰ ਕੀਤੀ, ਆਖਿਆ ਬਈ ਵੇਖ ਲਿਆ ਨਾ ਤੂੰ, ਇਹ ਹਿਸਾਬ ਤਾਂ ਤੇਰੇ ਕੋਲੋਂ ਹੀ ਪੁੱਛਿਆ ਜਾਣਾ ਦਰਗਾਹ ਵਿੱਚ, ਤੇ ਤੂੰ ਚੰਗੇ ਕਰਮ ਕਰ ਤਾਂ ਚਰਨਾਂ ਤੇ ਡਹਿ ਪਿਆ। ਮਹਾਰਾਜ ਕਿਰਪਾ ਕਰੋ, ਮਿਹਰ ਕਰੋ, ਨੈਣਾਂ ਦੇ ਜਲ ਨਾਲ ਮਹਾਂਪੁਰਖਾਂ ਦੇ ਚਰਨ ਧੋ ਦਿੱਤੇ ਤੇ ਜਿਉਂ ਜਿਉਂ ਚਰਨਾਂ ਨੂੰ ਲਿਪਟਦਾ ਅੱਜ ਧੜ ਤਮਨ, ਤਿਉਂ ਤਿਉਂ ਅੰਦਰ ਦਾ ਸ਼ੀਸ਼ਾ ਸਾਫ਼ ਹੋ ਰਿਹਾ, ਆਪਣੇ ਕੀਤੇ ਹੋਏ ਔਗਣ ਪਾਪ ਸਾਰੇ ਅੱਖਾਂ ਦੇ ਸਾਹਮਣੇ ਆ ਰਹੇ ਹਨ। ਤਾਂ ਮਹਾਂਪੁਰਸ਼ਾਂ ਨੇ ਨਾਮ ਨਾਲ ਜੋੜ ਦਿੱਤਾ ਤੇ ਧੜ ਤਮਨ ਆਪ ਹੀ ਫਿਰ ਨਾਮ ਜਪ ਕੇ ਬੈਕੁੰਠ ਵਿੱਚ ਨਹੀਂ ਗਿਆ, ਸਭ ਪਰਿਵਾਰ ਨੂੰ ਵੀ ਨਾਲ ਬੈਕੁੰਠ ਵਿੱਚ ਲੈ ਗਿਆ। ਉਚਾਰਨ ਕਰੋ ਸ਼੍ਰੀ ਤੋ। ਇਸ ਲਈ ਭਾਈ ਇਹ ਪ੍ਰਾਣ ਪੰਖੇਰੂ ਜਦੋਂ ਉੱਡ ਜਾਣਗੇ ਤਾਂ ਫਿਰ ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ, ਕਿਸੇ ਨੇ ਤੈਨੂੰ ਰੱਖਣਾ ਨਹੀਂ। ਇਸ ਲਈ ਇਸ ਕਵਿਤਾ ਵਿੱਚ ਸਾਨੂੰ ਗਿਆਨ ਮਿਲਦਾ ਕਿ ਅਸੀਂ ਪਰਮੇਸ਼ਰ ਦਾ ਨਾਮ ਜਪੀਏ, ਸੇਵਾ ਕਰੀਏ, ਚੰਗੇ ਕਰਮ ਕਰੀਏ, ਜਿਹਦੇ ਨਾਲ ਉਹ ਪਰਮੇਸ਼ਰ ਪ੍ਰਸੰਨ ਹੋਵੇ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144 3670 63 ਐਵੀਨਿਊ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

4036 403 250 5646 ਇਹਨਾਂ ਦਾ ਪਤਾ ਹੈ 2023 34th Street, North East, Calgary.

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

डोलन ते राखो प्रभु नानक दे कर हथ।

ਹਰ ਹਰੈ ਜਰ ਵੇਸ਼ ਕਰਿੰਦੀ ਆਈਐ ਕੋ ਰਹਿ ਨਾ ਭਰੀਐ ਪਾਈਐ ਜੇ ਜਰਵਾਣਾ ਪਰ ਹਰੈ ਜਰ ਵੇਸ਼ ਕਰਿੰਦੀ ਆਈਐ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਉਰਦੂ ਦਾ ਇੱਕ ਸ਼ੇਰ ਯਾਦ ਆਉਂਦਾ, ਉਹ ਲਿਖਦਾ, ਕਹਿਣੇ ਵਾਲਾ ਕਹਿ ਗਿਆ ਦੋ ਹਿਚਕੀਓ ਮੇ ਰਾਜ਼ੇ ਦਿਲ, ਕਹਿਣੇ ਵਾਲਾ ਕਹਿ ਗਿਆ ਦੋ ਹਿਚਕੀਓ ਮੇ ਰਾਜ਼ੇ ਦਿਲ, ਲੋਕ ਪਿੱਛੇ ਮੁੱਦ ਤੋਂ ਤਾਂ ਗੁਪਤਗੂ ਕਰਤੇ ਰਹੇ। ਕਹਿਣ ਵਾਲਾ ਦੋ ਸ਼ਬਦ ਕਹਿ ਗਿਆ ਤੇ ਸਦੀਆਂ ਹੋ ਗਈਆਂ ਨੇ ਉਹਦੇ ਤੇ ਵਿਚਾਰਾਂ ਕੀਤੀਆਂ ਜਾ ਰਹੀਆਂ ਨੇ, ਪਰ ਅੱਜ ਤੱਕ ਕਿਸੇ ਨੇ ਅੰਤ ਨਹੀਂ ਪਾਇਆ। ਪੰਜਵੀਂ ਪੌੜੀ ਨਾਲ ਦੋ ਸ਼ਲੋਕ ਜੇ ਰੋਜ਼ਾਨਾ ਜਿਹੜੇ ਗੁਰਮੁਖ ਕਥਾ ਸੁਣਦੇ ਰਹੇ ਆ, ਇਸ ਪੌੜੀ ਨਾਲ ਦੋ ਸ਼ਲੋਕ ਅਸੀਂ ਵਿਚਾਰੇ ਨੇ ਤੇ ਦੋਨੋਂ ਦੇ ਦੋਨੋਂ ਸ਼ਲੋਕ ਜਿਹੜੇ ਨੇ ਉਹ ਰਾਸ ਲੀਲਾ ਦੇ ਨਾਲ ਸੰਬੰਧਿਤ ਨੇ। ਇੱਕ ਤਾਂ ਪਰਮਾਤਮਾ ਦੀ ਬਣਾਈ ਹੋਈ ਰਾਸ ਲੀਲਾ ਤੇ ਦੂਸਰਾ ਰੋਟੀਆਂ ਕਾਰਨ ਪੂਰੇ ਤਾਲ ਵਾਲਿਆਂ ਦੀ ਰਚੀ ਹੋਈ ਰਾਸ ਲੀਲਾ। ਹਜ਼ੂਰ ਨੇ ਪਹਿਲੇ ਵਿੱਚ ਸ਼ਲੋਕ ਵਿੱਚ ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ।

0: ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ, ਨਾਨਕ ਮੁਸਹਿ ਗਿਆਨ ਵਿਖੂਣੀ ਖਾਏ ਗਿਆ ਜਮਕਾਲ, ਮੌਤ ਖਾ ਗਈ ਗਿਆਨ ਤੋਂ ਵਿਗੂਣਿਆਂ ਨੂੰ। ਉਸ ਤੋਂ ਅਗਲਾ ਸ਼ਲੋਕ ਅਸੀਂ ਦੋ ਦਿਨਾਂ ਚ ਵਾਚੇ, ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸੁਰ, ਉੱਡ ਉੱਡ ਰਾਵਾਂ ਝਾਟੇ ਪਾਏ, ਵੇਖੇ ਲੋਕ ਹੱਸੇ ਕਰ ਜਾਏ, ਰੋਟੀਆਂ ਕਾਰਨ ਪੂਰੇ ਤਾਲ, ਆਪ ਛਾੜੇ ਧਰਤੀ ਨਾਲ। ਇਹਦੇ ਵਿੱਚ ਫਿਰ ਕੱਲ ਅਸੀਂ ਵਿਚਾਰਿਆ, ਸਤਿਗੁਰੂ ਨੇ ਕਿਹਾ ਕੇਵਲ ਪਖੰਡ ਨਹੀਂ, ਹਰ ਬੰਦੇ ਨੂੰ ਪਖੰਡੀ ਮਤ ਸਮਝਿਓ, ਸੱਚ ਇਵੇ ਇਸ ਪਰਪੰਚ ਵਿੱਚ ਵੀ ਬੰਦਗੀ ਕਰਨ ਵਾਲੀ ਅਸਲੀਅਤ ਪਈ ਹੋਈ। ਦੇਖੋ ਗੁਰੂ ਕਦੀ ਵੀ ਦਵੈਸ਼ ਚ ਆ ਕੇ ਨਹੀਂ ਬੋਲਦਾ। ਜੇ ਗੁਰੂ ਦਵੈਸ਼ ਚ ਬੋਲੇਗਾ ਤੇ ਸਰਬੱਤ ਦਾ ਭਲਾ ਕਿਵੇਂ ਹੋ ਸਕੇਗਾ? ਸਤਿਗੁਰ ਸਭਨਾ ਦਾ ਭਲਾ ਮਨਾਏਗਾ, ਇਸ ਦਾ ਬੁਰਾ ਕਿਉਂ ਹੋਏ? ਅਗਲੀ ਬੇਨਤੀ, ਰੱਬ ਨੇ ਸਾਡੇ ਅੰਗਾਂ ਚ ਦਵੈਸ਼ ਨਹੀਂ ਪੈਦਾ ਕੀਤੀ। ਯਾਦ ਰੱਖੋ, ਉਹਨੇ ਅੱਖਾਂ ਦੋ ਦਿੱਤੀਆਂ ਨੇ ਪਰ ਜੋਤਾਂ ਦੋ ਨਹੀਂ ਦਿੱਤੀਆਂ। ਉਹਨੇ ਦੋ ਅੱਖਾਂ ਦੀ ਜੋਤ ਕੇਵਲ ਇੱਕੋ ਬਣਾਈ। ਉਹਨੇ ਕੰਨ ਖੱਬੇ ਸੱਜੇ ਲਾ ਦਿੱਤੇ ਨੇ ਪਰ ਸਰੋਤ ਸਿਰਫ ਇੱਕ ਪੈਦਾ ਕੀਤੀ। ਉਹਨੇ ਨਾਸਕਾਵਾਂ ਦੋ ਦਿੱਤੀਆਂ ਨੇ ਪਰ ਸੁੰਘਣ ਦੀ ਸ਼ਕਤੀ ਤਾਕਤ ਜਿਹੜੀ ਇੱਕ ਦਿੱਤੀ। ਕਿਉਂ? ਕਿਉਂਕਿ ਜਦੋਂ ਇਹੋ ਜਿਹੇ ਸ਼ਬਦ ਹੁੰਦੇ ਨੇ, ਮੈਨੂੰ ਬਖਸ਼ ਦਿਆ ਜੇ, ਸਾਡਾ ਅੰਦਰ ਜਿੱਧਰ ਝੁਕਾ ਹੋਵੇਗਾ ਉਹਦੀ ਵਿਆਖਿਆ ਜ਼ਿਆਦਾ ਕਰੇਗਾ। ਇਹ ਸਾਡੇ ਤੇ ਨਿਰਭਰ ਕਰਦਾ। ਮੰਨ ਲਓ ਜਿਵੇਂ ਇੱਕ ਨਿਊਜ਼ ਪੇਪਰ ਦਾ ਐਡੀਟਰ, ਸਿੱਧੀ ਜੀ ਗੱਲ, ਕਿਸੇ ਖਬਰ ਨੂੰ ਫਲੈਸ਼ ਕਰਨਾ ਚਾਹੇ, ਉਹ ਨਿੱਕੀ ਗੱਲ ਨੂੰ ਵੀ ਬੜੇ ਟੌਪ ਤੇ ਵੱਡੇ ਫਰੰਟ ਤੇ ਲਿਖੇਗਾ। ਪਰ ਪਿਆਰਿਓ, ਜਿਸ ਖਬਰ ਵੱਡੀ ਨੂੰ ਵੀ ਉਹ ਲੁਕਾਉਣਾ ਚਾਹੇ ਤੇ ਚੇਤੇ ਰੱਖਿਓ, ਉਹਨੂੰ ਵੀ ਨਿੱਕੀ ਜੀ ਕਿਤੇ ਡੱਬੀ ਜੀ ਬਣਾ ਕੇ ਪਿੱਛੇ ਲਾ ਦੇਗਾ। ਇਹੀ ਹਾਲ ਸਾਡੇ ਅੰਦਰ ਦਾ। ਅਸੀਂ ਕੀ ਕਰਨੇ ਆ? ਜਿਹੜੀ ਚੀਜ਼ ਜਿਸ ਪ੍ਰਤੀ ਮੇਰੇ ਅੰਦਰ ਨਫ਼ਰਤ ਤੇ, ਧਿਆਨ ਰੱਖਿਓ ਕੀ ਹੈ ਸਾਡਾ ਸਟੇਜਾਂ ਦਾ ਸਿਸਟਮ। ਮੈਨੂੰ ਪਤਾ ਜੋ ਬੰਦੇ ਸੰਗਤ ਚ ਆ ਗਏ ਨੇ ਤੇ ਮੈਂ ਫਿਰ ਜਿੰਨਾ ਮੇਰੇ ਅੰਦਰ ਦਾ ਗੁਬਾਰ ਹੈ ਨਾ, ਮੈਂ ਜ਼ਬਾਨ ਦੀ ਡਾਂਗ ਰਹੀ ਪੂਰੇ ਦਾ ਪੂਰਾ ਉਹਨਾਂ ਤੇ ਵਰਸਾਂ ਤੇ ਪਰਤ ਕੇ, ਜਿਹੜੇ ਉਹਨਾਂ ਦੇ ਵਿਰੋਧੀ ਵਿੱਚ ਬੈਠੇ ਉਹਨਾਂ ਕਹਿਣਾ, ਜਿਹੜਾ ਆਹ ਭਾਈ ਸਾਹਿਬ ਆਇਆ ਨਾ, ਇਸ ਬੜਾ ਸੱਚ ਬੋਲਦਾ ਜੇ। ਕਿਉਂਕਿ ਸਾਡੇ ਸੱਚ ਦੀ ਪਰਿਭਾਸ਼ਾ ਵੀ ਦਵੈਸ਼ ਤੇ ਖਲੋਤੀ ਏ। ਜਿਹੜਾ ਮੇਰੇ ਮੁਤਾਬਕ ਬੋਲਦਾ ਉਹ ਸੱਚ ਕਹਿ, ਹੋ ਸਕਦਾ ਜਿਹੜਾ ਗੁਰੂ ਮੁਤਾਬਕ ਬੋਲੇ ਮੇਰੀ ਨਜ਼ਰ ਵਿੱਚੋਂ ਝੂਟਾ, ਕਿਉਂਕਿ ਸਾਡਾ ਅੰਦਰ ਉੱਥੇ ਟਿਕਿਆ। ਗੁਰੂ ਕਦੀ ਦਵੈਸ਼ ਚ ਨਹੀਂ ਬੋਲਦਾ। ਮੈਂ ਇੱਕ ਪ੍ਰਮਾਣ ਤੁਹਾਨੂੰ ਹੋਰ ਆਸਾ ਕੀ ਵਾਰ ਚੋਂ ਦੇ ਦੇਣ। ਇੱਕ ਸਲੋਕ ਅਸੀਂ ਪੜ੍ਹਨੇ ਕਿ ਅੰਦਰੋਂ ਝੂਠੇ ਪੈਜ ਬਾਹਰ, ਪਖੰਡ ਹੋ ਗਿਆ ਨਾ ਜੀ। ਅੱਗੇ ਆਉਣੇ ਨੇ ਸਲੋਕ, ਅੰਦਰ ਹੈ ਝੂਠ ਕਪਟ ਤੇ ਬਾਹਰੋਂ ਪੈਜ ਬਾਹਰ ਅਡੰਬਰ ਬੜਾ ਹੈ। ਸਤਿਗੁਰੂ ਕਹਿੰਦੇ ਨੇ ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ, ਆਪਣਾ ਉਹਨਾਂ ਚਾਰ ਚੁਫੇਰੇ ਵਿਸਤਾਰ ਕੀਤਾ ਹੋਇਆ। ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਤ ਜੇ ਨਾਵੇਂ ਉਤਰੈ ਨਾਹੀਂ ਮਹਿਲ। ਹੁਣ ਅਗਲਾ ਸ਼ਲੋਕ ਧਿਆਨ ਇਸੇ ਬਚਨ ਨੂੰ ਪੜ੍ਹੋ ਕਿ ਸਤਿਗੁਰੂ ਦਵੈਸ਼ ਚ ਬੋਲਦੇ, ਇਹਦਾ ਮਤਲਬ ਸੱਚਾਈ ਕਿਤੇ ਨਹੀਂ, ਕਮਾਈ ਕਿਤੇ ਨਹੀਂ, ਬੰਦਗੀ ਕਰਨ ਵਾਲਾ ਕੋਈ ਨਹੀਂ। ਸਤਿਗੁਰੂ ਕਦੀ ਵੀ ਉਲਾਰੂ ਹੋ ਕੇ ਨਹੀਂ ਬੋਲਦੇ। ਸਤਿਗੁਰੂ ਫਿਰ ਅੱਗੇ ਕਹਿੰਦੇ ਨੇ, ਜਿਨ ਪੱਟ ਅੰਦਰ ਬਾਹਰ ਗੁੱਦਰ ਤੇ ਭਲੇ ਸੰਸਾਰ, ਇੱਕ ਪਾਸੇ ਝੂਠੇ ਨੇ ਇੱਕ ਪਾਸੇ ਸੱਚੀ ਮੁੱਚੀ ਅੰਦਰੋਂ ਜੁੜੇ ਨੇ। ਫਰਕ ਇੰਨਾ ਕਿ ਝੂਠੇ ਦੇ ਕੋਲ ਵਿਖਾਵੇ ਵਾਲਾ ਅਡੰਬਰ ਬਹੁਤ ਏ, ਸੱਚੇ ਦੇ ਕੋਲ ਸਾਦੇ ਕੱਪੜੇ ਤੇ ਮੈਲੇ ਕੱਪੜੇ ਨੇ। ਜਪਾਨ ਚ ਲੋਕ ਕਹਿੰਦੇ ਨੇ ਕਿ ਸੁੰਦਰਤਾ ਤੇ ਕਰੂਪਤਾ ਦੋ ਦੇਵੀਆਂ ਸਨ। ਉਹਨਾਂ ਦੇ ਸਾਹਿਤ ਦੀ ਕਹਾਣੀ ਅਕਸਰ ਸੁਣਾਉਂਦੇ, ਕਹਿੰਦੇ ਦੋਨੋਂ ਇਸ਼ਨਾਨ ਕਰਨ ਆਈਆਂ ਅਰਸ਼ਾਂ ਤੋਂ, ਜਿਹੜੀ ਕਰੂਪਤਾ ਸੀ ਉਹਦੇ ਕੱਪੜੇ ਵੀ ਕਰੂਪ ਸਨ ਤੇ ਸਰੂਪਤਾ ਦੇ ਕੱਪੜੇ ਵੀ ਸੋਹਣੇ ਸਨ। ਉਹ ਕਹਿੰਦੇ ਨੇ ਕਰੂਪਤਾ ਤੇ ਸਰੂਪਤਾ ਕੱਪੜੇ ਲਾ ਕੇ ਨਹਾਉਣ ਵੜੀਆਂ, ਕਰੂਪਤਾ ਨੇ ਚਲਾਕੀ ਵਰਤੀ ਉਹਨੇ ਟੁੱਬੀ ਲਾ ਕੇ ਸਰੂਪਤਾ ਵਾਲੇ ਕੱਪੜੇ ਪਾ ਕੇ ਦੁਨੀਆਂ ਚਲੀ ਗਈ। ਜਿਹੜੀ ਸਰੂਪਤਾ ਸੀ ਉਹ ਵਿਚਾਰੀ ਕਰੂਪਤਾ ਵਾਲੇ ਕੱਪੜੇ ਪਾ ਕੇ ਤੁਰੀ ਫਿਰਦੀ। ਉਹ ਕਹਿੰਦੇ ਜਿਹੜੀ ਕਰੂਪਤਾ ਸੀ ਉਹਨੇ ਅਡੰਬਰ ਬਣਾ ਲਿਆ, ਲਿਸ਼ਕ ਦੇ ਪੁਸ਼ਕ ਦੇ ਕੱਪੜੇ ਜਿਹੜੇ ਨੇ ਉਹ ਪਾ ਕੇ ਤੁਰੀ ਫਿਰਦੀ ਹੈ। ਪਰ ਸਤਿਗੁਰੂ ਦੀ ਬਾਣੀ ਚ ਜੇ ਇਸ਼ਾਰਾ ਦੇਖੀਏ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ, ਅੜਸਠ ਚੀਰਤ ਜੇ ਨਾਮ ਹੈ ਉਤਰੈ ਨਾਹੀ ਮੈਲ, ਜਿਨ ਪੱਟ ਅੰਦਰ ਜਿਨ੍ਹਾਂ ਅੰਦਰ ਨਾਮ ਦਾ ਰੇਸ਼ਮ ਹੈ, ਬਾਹਰ ਗੁੱਦੜ ਪੁਰਾਣੇ ਕੱਪੜੇ ਨੇ ਮੈਲ ਨਾਲ ਭਰੇ ਪਏ ਨੇ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤੇ ਨਿਹੋ ਲੱਗਾ ਰੱਬ ਸੇਤੀ ਦੇਖਣਾ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ ਪਰਵਾਹ ਨਾਈ ਕਿਸੇ ਕੇਰੀ ਬਾਜ ਸੱਚੇ ਨਾ ਇਹਦਾ ਮਤਲਬ ਪਤੀ ਸੇਵਕ ਸੇਵੈ ਕਰਮ ਚੜਾਓ ਭਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਰ ਸਤਿਗੁਰਾਂ ਨੇ ਵਿੱਚ ਤਾਂ ਦਰਜ ਕੀਤਾ ਭਲੇ ਲੋਕੋ ਇਸ ਗੱਲ ਨੂੰ ਕੱਲਾ ਪਖੰਡ ਨਾ ਸਮਝਿਓ ਇੱਥੇ ਕਮਾਈ ਵਾਲਿਆਂ ਦਾ ਜੀਵਨ ਐਸਾ ਹੈ। ਹੁਣ ਇਸ ਤੋਂ ਅੱਗੇ ਆ ਗਈ ਪੌੜੀ ਇਹਦੇ ਚ ਤਿੰਨ ਚਾਰ ਗੱਲਾਂ ਸਮਝਣ ਵਾਲੀਆਂ। ਪਹਿਲੀ ਗੱਲ ਕਿ ਸਤਿਗੁਰੂ ਨੇ ਸ਼ਬਦ ਵਰਤਿਆ ਸੀ ਨਿਰਭਉ ਨਿਰੰਕਾਰ ਸੱਚ ਨਾਮ। ਇੱਥੇ ਸਤਿਗੁਰੂ ਨੇ ਵਾਹਿਗੁਰੂ ਜੀ ਨੂੰ ਸੰਬੋਧਨ ਕਰਕੇ ਤੇ ਅੱਧੀ ਤੁਕ ਵਿੱਚ ਸਾਡੇ ਜੀਵਾਂ ਨੂੰ ਕਿਹਾ। ਉਹ ਪੌੜੀ ਦੀ ਪਹਿਲੀ ਤੁਕ ਹੈ ਨਾਉ ਤੇਰਾ ਨਿਰੰਕਾਰ ਹੈ। ਵਾਹਿਗੁਰੂ ਜੀ ਨੂੰ ਮੁਖਾਤਬ ਕੀਤਾ ਜਿਹਦਾ ਆਕਾਰ ਕੋਈ ਨਹੀਂ ਆਕਾਰ ਤੋਂ ਰਹਿਤ ਹੈ। ਹਜ਼ੂਰ ਕਹਿੰਦੇ ਨੇ ਉਹਦਾ ਨਾਮ ਹੈ ਹੇ ਵਾਹਿਗੁਰੂ ਜੀ ਤੇਰਾ ਨਾਮ ਹੈ। ਬਸ ਇਹ ਥੋੜੀ ਜੀ ਬਰੀਕ ਗੱਲ ਹੈ ਪਿਆਰਿਓ। ਕੱਲ ਅਸੀਂ ਨਿਰਾਕਾਰ ਤੇ ਸ਼ਬਦ ਕੁਝ ਵਰਤੇ ਹੁਣ ਜਿਹੜੀ ਆਕਾਰ ਵਾਲੀ ਚੀਜ਼ ਉਹ ਬਿਣਸੇਗੀ ਉਹਦਾ ਨਾਮ ਵੀ ਬਿਣਸੇਗਾ। ਪਰ ਜਿਹਦਾ ਆਕਾਰ ਕੋਈ ਨਹੀਂ ਪਰ ਕਮਾਲ ਦੀ ਗੱਲ ਉਹਦਾ ਨਾਮ ਹੈ। ਨਾਉ ਤੇਰਾ ਨਿਰੰਕਾਰ ਹੈ ਨਾਏ ਲੈ ਨਰਕ ਨਾ ਜਾਈਏ। ਪਰਮਾਤਮਾ ਤੇਰਾ ਨਾਮ ਹੈ ਨਾਉ ਤੇਰਾ ਨਿਰੰਕਾਰ ਦਾ ਅਰਥ ਹੈ ਕਿ ਹੇ ਵਾਹਿਗੁਰੂ ਜੀ ਤੇਰਾ ਨਾਮ ਹੈ। ਨਾਮ ਹੈ ਦਾ ਮਤਲਬ ਕਿ ਜਿਹੜਾ ਤੇਰੇ ਨਾਮ ਨਾਲ ਜੁੜ ਜਾਂਦਾ ਹੈ ਨਿਰਾਕਾਰ ਦੀ ਅਦ੍ਰਿਸ਼ਟ ਸ਼ਕਤੀ ਉਸ ਸਰੀਰ ਵਿੱਚ ਆਪਣੀ ਕਿਰਪਾ ਕਰਨ ਲੱਗ ਪੈਂਦੀ ਜਿਹਦੇ ਵਿੱਚ ਉਹਦਾ ਨਾਮ ਚੱਲਣ ਲੱਗ ਪੈਂਦਾ। ਉਹ ਜਿਹੜਾ ਅਸੀਂ ਕਹਿੰਦੇ ਨਾਮ ਕੋਈ ਚੀਜ਼ ਨਹੀਂ ਜੀ ਗੁਰੂ ਨਾਨਕ ਸਾਹਿਬ ਵਾਹਿਗੁਰੂ ਜੀ ਨੂੰ ਸੰਬੋਧਨ ਕਰਕੇ ਕਹਿ ਰਹੇ ਅਸਲ ਚ ਨਾਮ ਕੀ ਹੈ। ਚਲੋ ਅਸੀਂ ਗੁਰਮਤ ਨਾਮ ਵਾਹਿਗੁਰੂ ਸ਼ਬਦ ਪੜ੍ਹਦੇ ਰਾਮ ਸ਼ਬਦ ਪੜ੍ਹਦੇ ਹਾਂ ਅੱਲਾ ਸ਼ਬਦ ਪੜਿਆ ਜਾਂਦਾ ਪਰ ਗੁਰੂ ਕੇ ਸਿੱਖੋ ਨਾਮ ਕੀ ਹੈ। ਜਿਹੜੇ ਇਹ ਕਹਿੰਦੇ ਆ ਜੀ ਨਾਮ ਕੋਈ ਚੀਜ਼ ਨਹੀਂ ਨਰਜਿੰਦ ਹੈ ਨਹੀਂ ਨਹੀਂ ਮੇਰੀ ਬੇਨਤੀ ਹੈ ਨਾਮ ਵਿੱਚ ਬੜੀ ਵੱਡੀ ਸ਼ਕਤੀ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਜੇ ਕੋਈ ਪੁੱਛੇ ਵੀ ਨਾਮ 'ਚ ਕੀ ਤਾਕਤ ਹੈ। ਮੈਂ ਉਦਾਹਰਨ ਦਿੱਤੀ ਸੀ ਇੱਕ ਬੱਚਾ ਜਨਮ ਲੈਂਦਾ ਹੈ ਤੇ ਅਸੀਂ ਗੁਰਦੁਆਰੇ ਆ ਕੇ ਉਹਦਾ ਨਾਮ ਰੱਖਣੇ। ਹੁਣ ਜਦੋਂ ਬੱਚੇ ਦਾ ਨਾਮ ਰੱਖਿਆ ਕਿ ਉਸ ਬੱਚੇ ਨੂੰ ਪਤਾ ਵੀ ਜਿਹੜਾ ਨਾਮ ਮੇਰਾ ਰੱਖਿਆ ਗਿਆ ਇਹ ਪੰਜਾਬੀ ਬੋਲਣ ਵਾਲਿਆਂ ਨੇ ਰੱਖੇ। ਜੰਮਦੇ ਬੱਚੇ ਨੂੰ ਕੋਈ ਪਤਾ ਨਹੀਂ ਅੱਖਰਾਂ ਦਾ ਪਰ ਚੇਤੇ ਰੱਖਿਓ ਅੱਖਰਾਂ ਦਾ ਨਾਮ ਹੀ ਪਤਾ ਹੋਵੇ ਤੇ ਸਾਊਂਡ ਫਿਰ ਵੀ ਕੰਮ ਕਰਦਾ। ਸੰਗੀਤ ਕਿਉਂ ਚੁਣਿਆ ਗੁਰਦੇਵ ਨੇ ਕਿਉਂਕਿ ਜਿਹੜੀ ਭਾਸ਼ਾ ਹੈ ਜਿਹੜਾ ਵਾਰਤਾਲਾਪ ਹੈ ਉਹ ਹੀ ਸਮਝਦਾ ਜਿਹੜਾ ਉਸ ਭਾਸ਼ਾ ਦਾ ਗਿਆਤਾ ਹੈ। ਮੈਂ ਪੰਜਾਬੀ ਚ ਬੋਲ ਰਿਹਾ ਗੋਰਾ ਬਿਠਾ ਦਿਓ ਵਿਚਾਰਾ ਟਾਈਮ ਪਾਸ ਕਰੇਗਾ ਉਹਨੂੰ ਸਮਝ ਕੋਈ ਨਹੀਂ ਪੈਣ। ਇੱਥੇ ਕੋਈ ਅਰਬੀ ਚਾਹ ਕੇ ਬੋਲੇ ਤੇ ਅਸੀਂ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਦੇਖਾਂਗੇ ਸਾਨੂੰ ਸਮਝ ਨਹੀਂ ਪੈਣ। ਬੇਨਤੀ ਹੈ ਕਿ ਭਾਸ਼ਾ ਦੀ ਸਮਝ ਹੋਵੇ ਤੇ ਉਸ ਭਾਸ਼ਾ ਚ ਬੋਲਿਆ ਹੋਇਆ ਹੀ ਰਸ ਦਿੰਦਾ। ਪਰ ਚੇਤੇ ਰੱਖਿਓ ਕੀਰਤਨ ਵਾਸਤੇ ਸੰਗੀਤ ਵਾਸਤੇ ਕਿਸੇ ਭਾਸ਼ਾ ਦੀ ਲੋੜ ਨਹੀਂ ਕਿਉਂਕਿ ਸੰਗੀਤ ਤਾਂ ਰੱਬ ਦੀ ਆਪਣੀ ਆਵਾਜ਼ ਹੈ ਇਹ ਬ੍ਰਹਿਮੰਡ ਦੀ ਆਵਾਜ਼ ਹੈ। ਇਹਦੇ ਚ ਮੇਰਾ ਖਿਆਲ ਅਰਬੀ ਚ ਕੋਈ ਗਾਏ ਕੁਛ ਵੀ ਸਮਝ ਨਾ ਪਏ ਪਰ ਸੰਗੀਤ ਸਾਡੇ ਅੰਦਰ ਨੂੰ ਟੁੰਬੇਗਾ। ਕੋਈ ਇੰਗਲਿਸ਼ ਚ ਗਾਏ ਤਾਂ ਵੀ ਟੁੰਬੇਗਾ। ਮੇਰੇ ਸਤਿਗੁਰੂ ਨੇ ਸੰਗੀਤ ਨੂੰ ਤਾਂ ਲੈ ਕੇ ਤੁਰੇ ਕਿਉਂਕਿ ਸੰਗੀਤ ਇਕੱਲਾ ਇਨਸਾਨਾਂ ਲਈ ਨਹੀਂ ਕਿਉਂਕਿ ਸੰਗੀਤ ਤਾਂ ਧਰਤੀ ਦੀ ਬਨਸਪਤੀ ਵਿੱਚ ਵੀ ਖੇੜਾ ਪੈਦਾ ਕਰ ਦਿੰਦਾ। ਸੰਗੀਤ ਤਾਂ ਪੰਛੀਆਂ ਦੇ ਅੰਦਰ ਵੀ ਖੇੜਾ ਪੈਦਾ ਕਰਦਾ। ਜ਼ਿਆਦਾ ਦੂਰ ਨਾ ਜਾਓ ਸਭ ਤੋਂ ਜ਼ਹਿਰੀਲਾ ਸੱਪ ਜਿਹਦੇ ਬਾਰੇ ਕਹਿੰਦੇ ਆ ਕੰਨ ਕੋਈ ਨਹੀਂ ਪਰ ਜਦੋਂ ਸੰਗੀਤ ਦੀਆਂ ਤਰੰਗਾਂ ਉੱਠਦੀਆਂ ਨੇ ਇੱਕ ਜ਼ਹਿਰੀਲਾ ਸੱਪ ਵੀ ਸੱਚ ਇਹ ਜੇ ਉਸ ਬੀਨ ਦੇ ਉੱਤੇ ਨੱਚਣਾ ਸ਼ੁਰੂ ਕਰ ਦਿੰਦਾ। ਮੈਂ ਕਹਿੰਦਾ ਕਮਾਲ ਕਰ ਦਿੱਤੀ ਸਤਿਗੁਰਾਂ ਨੇ ਉਹਨਾਂ ਨੇ ਸੰਗੀਤ ਦੀ ਚੋਣ ਕੀਤੀ। ਹਾਲਾਂਕਿ ਇਹਨੂੰ ਮਾੜਾ ਨਾ ਸਮਝੀਏ ਸੱਤ ਸੁਰਾਂ ਚ ਹੀ ਸਭ ਕੁਝ ਆਉਂਦਾ ਹੈ ਜੀ। ਸੱਤ ਸੁਰਾਂ ਤਿੰਨ ਸਪਤਕ ਨੇ ਨਾ ਜਿਹੜੇ ਜੀ ਚਲੋ ਖੀਰ ਵਾਲਾ ਅਤੀ ਤਾਰ ਸਪਤਕ ਤੁਸੀਂ ਕਹਿ ਦਿੰਦੇ ਹੋ। ਮੇਰੀ ਬੇਨਤੀ ਸਤਿਗੁਰਾਂ ਨੇ ਉਹਨਾਂ ਰਬਾਬ ਚੁਣੀ ਰਬਾਬ ਨਾਲ ਜੋੜੀ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹਦੀ ਰਿਧਮ ਇੰਨੀ ਹੈ ਕਿ ਉਹ ਜੋੜੀ ਤੋਂ ਬਿਨਾਂ ਵੀ ਸਰ ਜਾਂਦਾ। ਪਰ ਸਤਿਗੁਰਾਂ ਨੇ ਸੰਗੀਤ ਚੁਣਿਆ। ਪਰ ਜਦੋਂ ਅਸੀਂ ਬੋਲਾਂਗੇ ਵਾਰਤਕ ਚ ਇਹਦਾ ਰਸ ਉਹਨੂੰ ਹੀ ਆਏਗਾ ਜਿਹੜਾ ਉਸ ਭਾਸ਼ਾ ਦਾ ਜਾਣੂ ਹੈ। ਬੇਨਤੀ ਸੁਣੋ ਹੁਣ ਅਸੀਂ ਕਹਿੰਦੇ ਹਾਂ ਨਾਮ ਕੀ ਹੈ ਇਹ ਬੜਾ ਗਹਿਰਾ ਵਿਸ਼ਾ ਹੈ। ਮੈਨੂੰ ਯਾਦ ਹੈ ਕਿ ਭਾਈ ਯੋਧ ਸਿੰਘ ਵਾਈਸ ਚਾਂਸਲਰ ਰਹੇ ਨੇ ਚਲਾਣਾ ਕਰ ਚੁੱਕੇ ਨੇ ਉਹਨਾਂ ਨੇ ਕਿਤਾਬ ਲਿਖੀ ਸੀ ਮੇਰਾ ਖਿਆਲ ਗੁਰਮਤ ਨਿਰਣੈ ਬੜੀ ਪੁਰਾਣੀ ਗੱਲ ਹੈ, ਉਹਦੇ ਚ ਉਹਨਾਂ ਦੱਸਿਆ ਨਾਮ ਕੀ, ਬੜੀ ਡਿਟੇਲ ਨਾਲ ਉਹਨਾਂ ਗੱਲ ਕੀਤੀ। ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਦੇ ਟੀਕੇ ਨੂੰ ਪੜ੍ਹੋ ਤੇ ਤੁਹਾਨੂੰ ਥਾਂ ਥਾਂ ਮਿਲੇਗਾ ਨਾਮ ਕੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਉਹਨਾਂ ਦੀਆਂ ਲਿਖਤਾਂ ਪੜ੍ਹੋ ਗੁਰਮੁਖਾਂ ਦੀਆਂ, ਪਤਾ ਲੱਗੇਗਾ ਨਾਮ ਕੀ। ਕਹਿੰਦੇ ਪੜ੍ਹੋ ਪ੍ਰੋਫੈਸਰ ਸ਼ੇਰ ਸਿੰਘ ਕਸ਼ਮੀਰ ਵਾਲੇ, ਜਦੋਂ ਉਹਨਾਂ ਨੂੰ ਪੜ੍ਹਨੇ ਆ, ਆਤਮਾ ਕੀ, ਵਾਹਿਗੁਰੂ ਦਰਸ਼ਨ ਤੇ ਆਤਮ ਦਰਸ਼ਨ ਕੀ। ਰਘਵੀਰ ਸਿੰਘ ਬੀਰ ਦੀਆਂ ਰਚਨਾਵਾਂ ਨੂੰ ਪੜ੍ਹੋਗੇ ਤੇ ਥੋੜੀ ਥੋੜੀ ਝਲਕ ਮਿਲੇਗੀ ਨਾਮ ਕੀ। ਕਿਉਂਕਿ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਇਹ ਅਸਲ ਚ ਬੋਲੇ ਘੱਟ ਨੇ, ਇਹਨਾਂ ਨੇ ਕਮਾਇਆ ਬਹੁਤ ਜ਼ਿਆਦਾ। ਮੈਂ ਅਰਜ਼ ਕਰਨ ਲੱਗਾ, ਨਾਉ ਤੇਰਾ ਨਿਰੰਕਾਰ ਹੈ, ਨਾਇ ਲਿਆ ਨਰਕ ਨਾ ਜਾਈ। ਇੱਕ ਇੱਕ ਤੁਕ ਅਸੀਂ ਲਈ ਜਾਂਗੇ, ਨਾਲੇ ਅਰਥ ਨਾਲੇ ਵਿਆਖਿਆ। ਬੇਨਤੀ ਹੈ ਵੀ ਨਾਮ ਚ ਕੀ ਤਾਕਤ। ਮੈਂ ਅਰਜ਼ ਕੀਤੀ, ਬੱਚੇ ਦਾ ਨਾਮ ਰੱਖ ਦਿੱਤਾ, ਉਹਨੂੰ ਕੋਈ ਪਤਾ ਨਹੀਂ ਆ ਮੇਰੇ ਮਾਪੇ ਸਿੱਖ ਨੇ ਤੇ ਹਿੰਦੂ ਮੁਸਲਮਾਨ ਕੌਣ ਨੇ। ਪਰ ਕਮਾਲ ਦੀ ਗੱਲ, ਉਹਨੂੰ ਇਹ ਵੀ ਸਮਝ ਕੋਈ ਨਹੀਂ ਆ ਜੋ ਕੁਝ ਜ਼ਬਾਨ ਤੋਂ ਬੋਲਦੇ ਨੇ ਇਹ ਸ਼ਬਦਾਵਲੀ ਕੀ ਹੈ, ਇਹ ਵਾਕ ਕੀ ਨੇ। ਪਰ ਉਸ ਬੱਚੇ ਦਾ ਨਾਮ ਰੱਖਣ ਤੋਂ ਬਾਅਦ ਜਿੰਨੇ ਪਰਿਵਾਰ ਦੇ ਜੀ ਆ, ਅਸੀਂ ਉਸ ਸ਼ਬਦ ਨੂੰ ਵਾਰ ਵਾਰ ਰਿਪੀਟ ਕਰਨੇ। ਮਾਂ ਵੀ ਉਹ ਸ਼ਬਦ ਵਰਤਦੀ, ਬਾਪ ਵੀ ਵਰਤਦਾ, ਭੈਣ ਭਰਾ ਸਾਰੇ ਵਰਤਦੇ ਨੇ। ਦੇਖੋ ਜਿਸ ਬੱਚੇ ਨੂੰ ਅਜੇ ਭਾਸ਼ਾ ਦਾ ਬੋਧ ਨਹੀਂ, ਜਿਹਦੀ ਆਪਣੀ ਵਕੈਬਲਰੀ ਬਚਪਨ ਵਿੱਚ ਆਪਣੀ, ਉਹਦਾ ਕੋਸ਼ ਆਪਣਾ ਹੁੰਦਾ ਹਰ ਬੱਚੇ ਦਾ ਜਨਮ ਤੋਂ ਬਾਅਦ ਜਦੋਂ ਬੋਲਦਾ, ਉਹਨੂੰ ਭਾਸ਼ਾ ਦੀ ਸਮਝ ਨਹੀਂ, ਅੱਖਰਾਂ ਦੀ ਸਮਝ ਨਹੀਂ, ਵਰਨਮਾਲਾ ਦੀ ਸਮਝ ਨਹੀਂ, ਉਹਨੂੰ ਲਿਪੀ ਦੀ ਸਮਝ ਨਹੀਂ। ਪਰ ਕੁਝ ਮਹੀਨੇ ਨਿਰੰਤਰ ਇੱਕ ਸ਼ਬਦ ਘਰ ਵਿੱਚ ਵਾਰ ਵਾਰ ਦੁਹਰਾਇਆ ਜਾਣ ਲੱਗ ਪਿਆ, 2.5 ਸਾਲ ਦੇ 3 ਮਹੀਨੇ ਦੇ ਬੱਚੇ ਨੂੰ ਉਹ ਸ਼ਬਦ ਦੀ ਸਮਝ ਪੈ ਜਾਂਦੀ ਹੈ। ਜਦੋਂ ਉਹਨੂੰ ਕੋਈ ਆਵਾਜ਼ ਮਾਰਦਾ, ਸੱਚਮੁੱਚ ਉਹ ਮਾਂ ਦਾ ਦੁੱਧ ਚੁੰਘਦਾ ਛੱਡ ਕੇ ਵੀ ਆਵਾਜ਼ ਮਾਰਨ ਵਾਲੇ ਨੂੰ ਦੇਖਣ ਲੱਗ ਜਾਂਦਾ। ਕਿਉਂ? ਕਿਉਂਕਿ ਇੱਕ ਸਾਊਂਡ ਉਹਦੇ ਅੰਦਰ ਜਾ ਰਹੀ ਸੀ। ਉਸ ਸਾਊਂਡ ਨੇ ਕਿਹਾ ਵੀ ਤੇਰੀ ਬੋਡੀ ਨਾਲ ਇਹਦਾ ਸੰਬੰਧ ਹੈ, ਹਾਲਾਂ ਉਹਨੂੰ ਖੁਦ ਬੋਲਣਾ ਨਹੀਂ ਆ ਰਿਹਾ। ਜੇ ਇੱਕ ਬੱਚੇ ਦਾ ਨਾਮ ਵਾਰ ਵਾਰ ਪੁਕਾਰੋ ਤੇ ਨਾ ਬੋਲਣ ਵਾਲਾ ਬੱਚਾ, ਨਾ ਤੁਰਨ ਵਾਲਾ ਬੱਚਾ, ਨਾ ਸਮਝ ਰੱਖਣ ਵਾਲਾ ਬੱਚਾ, ਉਸ ਨਾਮ ਦੀ ਆਵਾਜ਼ ਨੂੰ ਸੁਣ ਕੇ ਨਾਮ ਬੋਲਣ ਵਾਲੇ ਵੱਲ ਧਿਆਨ ਦਿੰਦਾ, ਉਹਦੇ ਵੱਲ ਚੱਲਣਾ ਸ਼ੁਰੂ ਕਰ ਦਿੰਦਾ। ਪਰ ਮੈਂ ਬੇਨਤੀ ਕਰਾਂ ਪਿਆਰਿਓ, ਜਿਹੜਾ ਸਾਰਿਆਂ ਦਿਲਾਂ ਦੀਆਂ ਜਾਣਦਾ, ਜਦੋਂ ਉਹਦਾ ਨਾਮ ਲੈ ਕੇ ਕੋਈ ਆਵਾਜ਼ ਮਾਰੇਗਾ, ਕਿਉਂ ਨਹੀਂ ਸਾਡੇ ਵੱਲ ਧਿਆਨ ਦੇ। ਸਿਰਫ ਇੱਕ ਮੈਂ ਉਦਾਹਰਨ, ਏਡੀ ਕੋਈ ਵੱਡੇ ਪੱਧਰ ਦੀ ਉਦਾਹਰਨ ਨਹੀਂ, ਸਿਰਫ ਮੈਂ ਬੇਨਤੀ ਕਰਨ ਲੱਗਾ ਪਿਆਰਿਓ। ਨਿਰਾਕਾਰ ਹੈ ਪਰ ਨਾਮ ਇੱਕ ਸ਼ਕਤੀ। ਸਵਾਲ ਉੱਠੇਗਾ, ਆਕਾਰ ਦੇ ਜਿਹਦਾ ਆਕਾਰ ਹੀ, ਤੁਸੀਂ ਨਾਮ ਕਿਵੇਂ ਕਹਿ ਦਿੱਤਾ? ਬਹੁਤ ਕੁਛ ਐਸਾ ਜਿਹਦਾ ਆਕਾਰ ਨਹੀਂ ਪਰ ਆਕਾਰ ਉੱਤੇ ਕਬਜ਼ਾ ਕਰੀ ਬੈਠਾ। ਮੈਂ ਬੇਨਤੀ ਕੀਤੀ ਸੀ, ਕ੍ਰੋਧ ਦਾ ਕੋਈ ਆਕਾਰ ਨਹੀਂ ਪਰ ਜਿੱਦਣ ਆਕਾਰ ਵਾਲੀ ਬੋਡੀ ਨੂੰ ਪਕੜਦਾ ਤੇ ਬੋਡੀ ਉਹ ਕੁਝ ਕਰ ਜਾਂਦੀ ਕਿ ਮਾਨਵਤਾ ਵੀ ਸ਼ਰਮਸਾਰ ਹੋਣ ਲੱਗ ਪਈ। ਆਕਾਰ ਨਹੀਂ ਕ੍ਰੋਧ। ਹੁਣ ਜਿਹੜਾ ਉਹ ਨਿਰਾਕਾਰ ਹੈ, ਜਿਹਦਾ ਰੂਪ ਰੇਖ ਕੋਈ ਨਹੀਂ, ਉਹਦੀ ਐਨਰਜੀ, ਉਹਦੀ ਨਾਮ ਦੀ ਸ਼ਕਤੀ ਕਿਹੜੀ ਥਾਂ ਹੈ? ਮੈਂ ਬੇਨਤੀ ਕਰਾਂ ਕਿ ਤੁਹਾਡੇ ਬਿਜ਼ਨਸ 'ਚ ਨਾਮ ਨਹੀਂ? ਨਾਮ ਇਕੱਲਾ ਗੁਰਦੁਆਰੇ ਨਹੀਂ ਬਖਸ਼ ਦਿਆ ਜੇ, ਕਿਹੜੀ ਥਾਂ ਜੇਤਾ ਕੀਤਾ ਤੇਤਾ ਨਾਉ ਬਿਨ ਨਾਮ ਹੈ ਨਾਹੀ ਕੋ ਥਾਂ, ਕੋਈ ਥਾਂ ਨਾਮ ਤੋਂ ਬਿਨਾਂ ਨਹੀਂ। ਬਸ ਫਰਕ ਇੰਨਾ ਹੈ, ਅੱਖਰੀ ਨਾਮ। ਫਿਰ ਸਵਾਲ ਉੱਠਦਾ ਵੀ ਅੱਖਰੀ ਨਾਮ ਕਿਉਂ ਦਿੱਤਾ? ਉਸ ਐਨਰਜੀ ਨੂੰ, ਉਸ ਸ਼ਕਤੀ ਨੂੰ ਜਿਹੜੀ ਸਰਬ ਵਿਆਪਕ ਹਰ ਥਾਂ ਤੇ ਵਰਦੀ ਪਈ ਹੈ, ਜਦੋਂ ਕੋਈ ਗੁਰੂ ਦੇ ਦਿੱਤੇ ਹੋਏ ਉਸ ਅੱਖਰਾਂ ਦੇ ਨਾਮ ਦਾ ਅਭਿਆਸ ਕਰਦਾ, ਸੱਚ ਇਹ ਵੇ ਕਿ ਉਹ ਨਿਰਾਕਾਰ ਦੇ ਉਸ ਪਰਮ ਨਾਮ ਨਾਲ ਜੁੜ ਜਾਂਦਾ। ਜਦੋਂ ਉਹ ਆਕਾਰ ਰਹਿਤ ਹੋਵੇਗਾ, ਨਾਮ ਆਕਾਰ ਤੋਂ ਬਿਨਾਂ ਵੀ ਉਹਦੀ ਮਦਦ ਕਰੇ। ਫਿਰ ਬੇਨਤੀ ਸੁਣੋ, ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ, ਉਹ ਆਕਾਰ ਤੋਂ ਬਿਨਾਂ ਹੈ ਪਰ ਉਹਦਾ ਨਾਮ ਹੈ। ਅੱਜ ਮੇਰਾ ਤੁਹਾਡਾ ਆਕਾਰ ਹੈ, ਜਿੱਦਣ ਸਾਡੀ ਮੌਤ ਹੋਣੀ ਇਸ ਆਕਾਰ ਨੇ ਸੜਨਾ, ਪਰ ਅੰਦਰੋਂ ਜਿੰਨੇ ਨਿਕਲਣਾ ਉਹਦਾ ਆਕਾਰ ਕੋਈ। ਇਸ ਤਰ੍ਹਾਂ ਹੈ ਨਾ ਜੀ, ਉਹਦਾ ਕੋਈ ਆਕਾਰ ਨਹੀਂ। ਜਦੋਂ ਉਹ ਨਿਰਾਕਾਰ ਅੰਦਰੋਂ ਨਿਕਲੇਗਾ ਤੇ ਉਹਦੀ ਮਦਦ ਕੋਈ ਆਕਾਰ ਵਾਲਾ ਕਰ ਸਕੂਗਾ? ਮੇਰੇ ਅੰਦਰੋਂ ਮੇਰੀ ਆਤਮਾ ਨੇ ਨਿਕਲਣਾ ਤੇ ਮੇਰੇ ਪਿੱਛੇ ਮੇਰੇ ਘਰ ਦੇ ਜੀ ਦੌੜ ਕੇ ਕਹਿਣੇ ਤੇਰੀ ਮਦਦ ਕਰਾਂਗੇ? ਉਹ ਭਲਿਓ ਆਕਾਰ ਵਾਲੇ ਦੀ ਮਦਦ ਆਕਾਰ ਵਾਲਾ ਹੀ ਕਰ ਸਕਦਾ ਹੈ, ਤੇ ਜਿਹਦਾ ਆਕਾਰ ਹੀ ਕੋਈ ਨਹੀਂ ਉਹਦੀ ਮਦਦ ਕੌਣ ਕਰੇਗਾ? ਗੁਰਮੁਖੋ, ਫਿਰ ਉਸ ਆਕਾਰ ਵਾਲੇ ਜਿਹਦਾ ਆਕਾਰ ਨਹੀਂ, ਹੁਣ ਨਿਰਾਕਾਰ ਹੈ, ਉਹਦੀ ਮਦਦ ਸਿਰਫ ਉਹ ਨਾਮ ਕਰੇਗਾ ਜਿਹੜਾ ਨਿਰਾਕਾਰ ਦਾ ਆਪਣਾ ਨਾਮ। ਦੇਖੋ ਸਭ ਤੋਂ ਤੇਜ਼ ਹੈ ਲਾਈਟ ਸਪੀਡ, ਸੂਰਜ ਦੀ ਰੋਸ਼ਨੀ ਸਭ ਤੋਂ ਤੇਜ਼ ਹੈ ਨਾ, ਅੱਜ ਜੇ ਤੁਸੀਂ ਕਿਸੇ ਚੀਜ਼ ਨੂੰ ਵੀ ਆਪਾਂ ਦੇਖਣੇ ਰਫਤਾਰ ਲਾਈਟ ਸਪੀਡ ਤੇ, ਲਾਈਟ ਸਪੀਡ ਤੋਂ ਤੇਜ਼ ਕੀ ਇੱਕ ਚੀਜ਼ ਹੋਰ ਹੈ, ਉਹ ਸਾਡਾ ਮਨ। ਇਹ ਲਾਈਟ ਸਪੀਡ ਨੂੰ ਵੀ ਪਿੱਛੇ ਛੱਡ ਜਾਂਦਾ। ਲਾਈਟ ਸਪੀਡ ਸਭ ਤੋਂ ਜ਼ਿਆਦਾ ਹੈ, ਮਨ ਦੀ ਸਪੀਡ ਲਾਈਟ ਸਪੀਡ ਤੋਂ ਕਈ ਗੁਣਾ ਵੱਧ ਹੈ। ਹੁਣ ਮਨ ਤੋਂ ਤੇਜ਼ ਕੌਣ ਹੈ? ਮਨ ਤੋਂ ਤੇਜ਼ ਗੁਰੂ ਦਾ ਸ਼ਬਦ ਹੈ। ਜਿੱਥੇ ਸ਼ਬਦ ਆ ਜਾਏ ਉੱਥੇ ਮਨ ਵੀ ਪਿਘਲਾ ਹੋ ਜਾਂਦਾ, ਕਿਉਂਕਿ ਸ਼ਬਦ ਦੀ ਤਾਕਤ ਇਤਨੀ ਹੈ। ਮੈਂ ਬੇਨਤੀ ਕਰਾਂ, ਉਸ ਨਿਰਾਕਾਰ ਦੀ ਜਿਹੜੀ ਨਾਮ ਦੀ ਐਨਰਜੀ, ਨਾਮ ਦੀ ਸ਼ਕਤੀ, ਨਾਮ ਦੀ ਤਾਕਤ ਹਰ ਪਾਸੇ ਵਰਦੀ ਪਈ ਹੈ। ਮੇਰੇ ਸਤਿਗੁਰਾਂ ਨੇ ਕੁਝ ਸ਼ਬਦ ਦੇ ਦਿੱਤੇ, ਕਹਿਣ ਲੱਗੇ ਜਿਵੇਂ ਅਸੀਂ ਵਾਹਿਗੁਰੂ ਸ਼ਬਦ ਕਹਿੰਦੇ, ਇਸ ਵਿੱਚ ਨਾਮ ਸਮਾਇਆ ਹੋਇਆ। ਫਿਰ ਬੇਨਤੀ ਜੇ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਨਾਉ ਤੇਰਾ ਨਿਰੰਕਾਰ ਹੈ, ਨਾ ਲੈ ਨਰਕ ਨਾ ਜਾਈਏ, ਤੇਰਾ ਨਾਮ ਹੈ। ਸਤਿਗੁਰੂ ਕਹਿੰਦੇ ਨੇ ਸਿਮਰਨ ਵਿੱਚ ਉਹ ਆਪ ਸਮਾਇਆ ਹੈ। ਮੈਂ ਬੇਨਤੀ ਕਰਾਂਗਾ, ਫਿਰ ਜਦੋਂ ਕੋਈ ਉਸਦਾ ਨਾਮ ਜਪਦਾ, ਜਿਉਂ ਜਿਉਂ ਅਭਿਆਸ ਕਰਦਾ, ਗੁਰਮੰਤਰ ਦਾ ਅਭਿਆਸ ਸਵਾਸਾਂ ਨਾਲ ਹੋ ਸਕਦਾ, ਮੂਲ ਮੰਤਰ ਦਾ ਨਹੀਂ ਹੋ ਸਕਦਾ, ਗੁੱਸਾ ਨਾ ਕਰਿਓ। ਬਾਣੀ ਦਾ ਅਭਿਆਸ ਨਹੀਂ ਸਵਾਸਾਂ ਨਾਲ ਹੋ ਸਕਣਾ, ਕਿਉਂਕਿ ਜਦੋਂ ਸਵਾਸ ਦੀ ਗਤੀ ਚੱਲਦੀ ਹੈ ਉਦੋਂ ਨਾਮ, ਖਾਸ ਕਰਕੇ ਅਸੀਂ ਵਾਹਿਗੁਰੂ ਸ਼ਬਦ ਕਹਿੰਦੇ, ਵਾਹਿਗੁਰੂ ਸ਼ਬਦ ਹੀ ਸਵਾਸ ਵਿੱਚ ਰਚਮੇ ਸਕਦਾ। ਲਗਾਤਾਰ ਤੁਸੀਂ ਕੋਈ ਸ਼ਬਦ ਬੋਲ ਕੇ ਦੇਖੋ ਉਹ ਸਵਾਸਾਂ ਤੇ, ਫਿਰ ਅੱਲਾਹੂ ਫਕੀਰ ਬੋਲਦਾ, ਸੱਚੀ ਮੁੱਚੀ ਉਹ ਸਵਾਸ ਚੱਲਦਾ, ਆਰਾਮ ਸ਼ਬਦ ਚੱਲਦਾ ਸਵਾਸ ਚ। ਵਾਹਿਗੁਰੂ ਸ਼ਬਦ ਬਣਤਰ ਐਸੀ ਦਿੱਤੀ ਸਤਿਗੁਰਾਂ ਨੇ, ਉਹ ਸ਼ਬਦ ਸਵਾਸਾਂ ਦੇ ਵਿੱਚ ਰਚਮੇ ਜਾਂਦਾ। ਜਦੋਂ ਲਗਾਤਾਰ ਤੁਸੀਂ ਆਪਾਂ ਇਸ ਸ਼ਬਦ ਦਾ ਅਭਿਆਸ ਕਰਦੇ ਹਾਂ, ਸੱਚ ਏਵੇ ਇਸ ਸ਼ਬਦ ਵਿੱਚ ਗੁਰੂ ਦੀ ਕਿਰਪਾ ਵਰਦੀਏ, ਇਹ ਸ਼ਬਦ ਸਾਨੂੰ ਉਸ ਪਰਮ ਪਰਮਾਤਮਾ ਦੀ ਉਸ ਐਨਰਜੀ ਨਾਲ ਜੋੜ ਦਿੰਦਾ ਜਿਹਦਾ ਨਾਮ ਚਾਰ ਚੁਫੇਰੇ ਵਰਤ ਲਿਆ। ਮੇਰੀ ਬੇਨਤੀ ਸੁਣਾ, ਸੈਟੇਲਾਈਟ ਕੀ ਹੈ ਜੀ? ਅੱਜ ਬੰਦੇ ਨੇ ਬੌਧਿਕ ਤਲ ਤੇ ਬਹੁਤ ਕੁਝ ਦਿੱਤਾ, ਸੈਟੇਲਾਈਟ ਦਾ ਸਮਾਨ ਚ ਨਾ ਜੀ, ਉਹ ਘੁੰਮ ਰਿਹਾ, ਪਰ ਉਹ ਤਸਵੀਰਾਂ ਵੀ ਦੇ ਰਿਹਾ, ਉਹ ਸ਼ਬਦ ਵੀ ਬੋਲ ਵੀ ਦੇ ਰਿਹਾ। ਪਰ ਸੱਚ ਇਹ ਜੇ ਇਹ ਸੈਟੇਲਾਈਟ ਤਾਂ ਬੰਦੇ ਦਾ ਬਣਾਇਆ, ਇਹਦੀ ਕੋਈ ਸੀਮਾ ਹੈ? ਪਰ ਜਿਹੜਾ ਉਹਦਾ ਨਾਮ ਦਾ ਸੈਟੇਲਾਈਟ ਘੁੰਮਦਾ ਪਿਆ, ਉਹਦੀ ਕੋਈ ਸੀਮਾ? ਉਹਨੂੰ ਕਿੱਥੋਂ ਬਣਾਂਗੇ? ਜਿੱਥੇ ਵੀ ਆਪ ਬੋਲੋਗੇ, ਜਦੋਂ ਉਹਦੇ ਨਾਲ ਸੰਬੰਧ ਜੁੜ ਗਿਆ, ਪਿਆਰਿਓ ਆਪ ਜ਼ਮੀਨ ਤੇ ਬੈਠੇ ਹੋਏ ਵੀ ਅਰਸ਼ਾਂ ਦੇ ਉਡਾਰੀ ਮਾਰਨ ਵਾਲੇ ਬਣ ਜਾਓਗੇ। ਨਿਰੰਕਾਰ ਦਾ ਨਾਮ, ਹੁਣ ਵਾਹਿਗੁਰੂ ਸ਼ਬਦ ਜਦੋਂ ਅਸੀਂ ਜਪਣੇ ਆ, ਸਾਡਾ ਰਿਲੇਸ਼ਨ ਪਰਮਾਤਮਾ ਨਾਲ ਬਣੇਗਾ। ਫਿਰ ਇਹ ਨਾਮ ਚ ਕਿੰਨੀ ਕੁ ਤਾਕਤ ਹੈ! ਮੈਂ ਸਿਰਫ ਇੱਕ ਸ਼ਬਦ ਸਤਿਗੁਰੂ ਦਾ ਸੁਣਾ ਦੇਣਾ, ਉਹਦੇ ਵਿੱਚ ਸਭ ਕੁਝ ਆਏਗਾ। ਨਰਕ ਅੱਗੇ ਦੇਖਣੇ, ਆਵਾਗੁਣ ਮੁੱਕ ਜਾਂਦਾ ਜਿਹਨਾਂ ਕੋਲ ਨਾਮ ਹੈ। ਜਦੋਂ ਹਾਲਾਂਕਿ ਸਾਡੀ ਬੋਡੀ ਚ ਦੋ ਸਰੀਰ ਹੋਰ ਨੇ, ਇੱਕ ਸਾਡਾ ਸਥੂਲ ਸਰੀਰ ਹੈ, ਇੱਕ ਸਾਡਾ ਸੂਖਮ ਸਰੀਰ ਹੈ, ਇੱਕ ਸਾਡਾ ਕਾਰਨ ਸਰੀਰ ਹੈ। ਆ ਸਥੂਲ ਦੀ ਆਪਣੀ ਲੋੜ ਹੈ, ਸੂਖਮ ਸਥੂਲ ਨਾਲੋਂ ਕਈ ਗੁਣਾ ਤਾਕਤ ਵਾਲਾ, ਕਾਰਨ ਸਰੀਰ ਇਸ ਤੋਂ ਅੱਗੇ ਕਿਹਾ ਜਾਂਦਾ। ਪਰ ਪਿਆਰਿਓ, ਜਿਹੜਾ ਸੂਖਮ ਹੈ ਉਹਦਾ ਆਕਾਰ ਕੀ ਬਣਾਵਾਂਗੇ? ਮੈਂ ਫਿਰ ਜਿਹੜੀ ਗੱਲ ਤੇ ਜ਼ੋਰ ਦੇਣਾ ਚਾਹੁੰਦਾ, ਆਕਾਰ ਵਾਲੀਆਂ ਚੀਜ਼ਾਂ ਦਾ ਸਾਥ ਆਕਾਰ ਦਏਗਾ, ਪਰ ਜਿਹਦਾ ਆਕਾਰ ਕੋਈ ਨਹੀਂ ਉਹਦਾ ਸਾਥ ਉਹੀ ਦਏਗਾ ਜਿਹੜਾ ਨਿਰਾਕਾਰ ਹੋਵੇਗਾ। ਉਸ ਨਿਰਾਕਾਰ ਦਾ ਜਿਹੜਾ ਨਾਮ ਹੈ, ਗੁਰੂ ਰਾਮਦਾਸ ਜੀ ਨੂੰ ਪੁੱਛੋ ਨਾਮ ਚ ਕੀ ਤਾਕਤ ਹੈ, ਸਤਿਗੁਰੂ ਕਹਿੰਦੇ ਨੇ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਉਸਦਾ ਨਾਮ ਜਪ, ਉਹਨੂੰ ਧਿਆ, ਜਿਸ ਦੇ ਨਾਮ ਦਾ ਹੁਕਮ ਸਾਰੇ ਸੰਸਾਰ ਤੇ ਚੱਲਦਾ ਪਿਆ। ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ। ਸਤਿਗੁਰੂ ਕਹਿੰਦੇ ਅੰਤਲੇ ਸਮੇਂ ਜੋ ਅੰਤੀ ਅਵਸਰ ਲੈ ਛਡਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਮ ਹੈ ਅੱਗੇ ਆ ਨਿਭਾਏ। ਇਸ ਤੋਂ ਅਗਲੀ ਬੇਨਤੀ ਮੈਂ ਕਰਾਂ, ਗੁਰਮੁਖੋ ਜਦੋਂ ਅਸੀਂ ਨਾਮ ਦੀ ਗੱਲ ਸ਼ੁਰੂ ਕੀਤੀ, ਦੇਖੋ ਕਈ ਵਾਰੀ ਮਨ ਚ ਆਵੇਗਾ ਆਹ ਜਿਹੜਾ ਜਪਿਆ ਇਹ ਅੱਗੇ ਕਿਤੇ ਜਾਂਦਾ? ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਜਿਹੜਾ ਜਪੇਗਾ ਨਿਰੰਕਾਰ ਦੇ ਨਾਮ ਨੂੰ ਉਹ ਨਰਕ ਚ ਨਹੀਂ ਜਾਏਗਾ, ਉਹ ਦੋਜ਼ਖ ਚ ਨਹੀਂ ਜਾਏਗਾ। ਚੇਤੇ ਰੱਖੋ, ਸੁਰਗ ਤੇ ਨਰਕ ਉਹਦੀ ਮੰਜ਼ਿਲ ਹੀ ਨਹੀਂ, ਜਿਹੜਾ ਪਰਮਾਤਮਾ ਦਾ ਨਾਮ ਜਪਦਾ, ਨਾਮ ਜਪਣ ਵਾਲਾ ਇੱਕ ਦਿਨ ਨਾਮੀ ਵਿੱਚ ਅਪੇਦ ਹੋ ਜਾਂਦਾ, ਹੁਕਮ ਮੰਨਣ ਵਾਲਾ ਹੁਕਮੀ ਵੀ ਚਲਾ ਜਾਂਦਾ। ਪ੍ਰੋਫੈਸਰ ਪੂਰਨ ਸਿੰਘ ਦੀ ਕਿਤਾਬ ਹੈ, ਉਹਦੇ ਵਿੱਚ ਉਹਨਾਂ ਨੇ ਭਾਈ ਡੱਲਾ ਜੀ ਤੇ ਗੁਰੂ ਗੋਬਿੰਦ ਸਿੰਘ ਦਾ ਸੰਵਾਦ ਗੱਲਬਾਤ ਕਰਾਈ, ਉਹ ਮੈਨੂੰ ਬੜੀ ਚੰਗੀਆਂ ਲੱਗੀਆਂ। ਉੱਥੇ ਕੁਛ ਗੱਲਾਂ ਸ਼ਬਦ ਬੜੇ ਸੋਹਣੇ ਵਰਤੇ ਉਹਨੇ, ਕਹਿੰਦੇ ਭਾਈ ਡੱਲਾ ਇੱਕ ਸਵਾਲ ਪੁੱਛਦਾ ਗੁਰੂ ਗੋਬਿੰਦ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਅਰਥ ਕੀ? ਆਪਾਂ ਸੁਣਦਿਆਂ ਹੀ ਕਹਾਂਗੇ ਲਓ ਜੀ ਇਹ ਵੀ ਕੋਈ ਔਖੇ ਅਰਥ ਨੇ। ਉਹ ਪੁੱਛ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਕੀ ਅਰਥ ਨੇ? ਸਤਿਗੁਰੂ ਮੁਸਕਰਾ ਪੈਂਦੇ ਨੇ, ਕਹਿੰਦੇ ਨੇ ਡੱਲਿਆ ਤੂੰ ਕੀ ਸਮਝਣਾ ਵਾਹਿਗੁਰੂ ਜੀ ਕਾ ਖਾਲਸਾ ਦੇ ਅਰਥ ਇਹ ਨੇ ਜਿਵੇਂ ਡੱਲਾ ਤੇ ਡੱਲੇ ਦੀ ਪੈਲੀ, ਪੈਲੀ ਚਲੋ ਸ਼ਬਦ ਵਰਤਿਆ ਜ਼ਮੀਨ, ਜਿਵੇਂ ਡੱਲਾ ਤੇ ਡੱਲੇ ਦੇ ਘੋੜੇ, ਜਿਵੇਂ ਡੱਲਾ ਤੇ ਡੱਲੇ ਦੀਆਂ ਫੌਜਾਂ, ਜਿਵੇਂ ਡੱਲਾ ਤੇ ਡੱਲੇ ਦੀ ਹਵੇਲੀ, ਇਹਦੇ ਅਰਥ ਇਸ ਤਰ੍ਹਾਂ ਨਹੀਂ ਬਣਨਗੇ ਕਿ ਵਾਹਿਗੁਰੂ ਜੀ ਕਾ ਖਾਲਸਾ ਦਾ ਅਰਥ ਜਿਵੇਂ ਡੱਲੇ ਦਾ ਘਰ, ਡੱਲੇ ਦੀ ਜ਼ਮੀਨ, ਡੱਲੇ ਦੇ ਖਾਤੀ ਘੋੜੇ, ਡੱਲੇ ਦੀਆਂ ਫੌਜਾਂ, ਡੱਲੇ ਦੇ ਆਦਮੀ। ਕਹਿੰਦਾ ਮਹਾਰਾਜ ਅਰਥ ਇਸ ਤਰ੍ਹਾਂ ਬਣਨਗੇ ਨਾ ਵਾਹਿਗੁਰੂ ਜੀ ਕਾ ਖਾਲਸਾ। ਸਤਿਗੁਰੂ ਕਹਿੰਦੇ ਨਹੀਂ, ਇਹ ਤੇਰੇ ਵਾਸਤੇ ਅਰਥ ਨੇ, ਤੇਰਾ ਵਜੂਦ ਖਤਮ ਹੋਵੇਗਾ ਪਰ ਚੀਜ਼ ਫਿਰ ਵੀ ਕਾਇਮ ਰਹੇਗੀ। ਸੁਣੋ ਇਸ ਬਰੀਕ ਗੱਲ ਨੂੰ, ਡੱਲੇ ਦਾ ਘਰ ਕੀ? ਡੱਲੇ ਦੀ ਹਸਤੀ ਮਰਨ ਦੇ ਨਾਲ ਤੇਰੇ ਘਰ ਦੀ ਖੂੰਦ ਖਤਮ ਹੋ ਜਾਏਗੀ, ਤੂੰ ਮਰ ਜਾਏਗਾ ਪਰ ਘਰ ਰਹੇਗਾ। ਡੱਲੇ ਦੀ ਫੌਜ, ਤੇਰੀ ਮੌਤ ਹੋ ਜਾਏਗੀ ਪਰ ਚੇਤੇ ਰੱਖੀ ਫੌਜ ਨੀ ਖਤਮ ਹੋਵੇਗੀ। ਤੇਰੀ ਡੈਥ ਤੋਂ ਬਾਅਦ ਤੇਰੇ ਮਰੱਬੇ ਨੀ ਖਤਮ ਹੋਣਗੇ, ਤੇਰੀ ਮੌਤ ਤੋਂ ਬਾਅਦ ਤੇਰੀਆਂ ਹਵੇਲੀਆਂ ਨੀ ਖਤਮ ਹੋਣਗੀਆਂ, ਚੇਤੇ ਰੱਖ ਵਾਹਿਗੁਰੂ ਜੀ ਕਾ ਖਾਲਸਾ। ਇਸ ਤਰ੍ਹਾਂ ਨਹੀਂ, ਜੇ ਮਾਲਕ ਦੀ ਖੋਂਦ ਖਤਮ ਹੋ ਜਾਏ ਤੇ ਉਸ ਤੋਂ ਬਾਅਦ ਵੀ ਚੀਜ਼ਾਂ ਕਾਇਮ ਨੇ। ਕਹਿਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਹੈ ਜਿਵੇਂ ਸੂਰਜ ਤੇ ਸੂਰਜ ਦੀ ਕਿਰਨ ਹੈ। ਉਹ ਕਹਿੰਦਾ ਮੈਂ ਸਮਝਿਆ ਨੀ ਸੂਰਜ ਤੇ ਸੂਰਜ ਦੀ ਕਿਰਨ। ਕਹਿੰਦੇ ਸਮਝ ਇਸ ਗੱਲ ਨੂੰ, ਕਿਰਨ ਦੀ ਖੋਂਦ ਤਾਂ ਹੈ ਜੇ ਸੂਰਜ ਹੈ, ਜੇ ਸੂਰਜ ਨਹੀਂ ਇਕੱਲੀ ਕਿਰਨ ਕਦੀ ਨੀ ਰਹਿ ਸਕਦੀ, ਜੇ ਸਮੁੰਦਰ ਨਹੀਂ ਤੇ ਲਹਿਰ ਕਦੀ ਨੀ ਰਹਿ ਸਕਦੀ, ਚੇਤੇ ਰੱਖਿਓ ਜੇ ਝੀਲ ਨਹੀਂ ਤੇ ਪਾਣੀ ਦੀ ਆੜ ਕਦੇ ਨੀ ਰਹਿ ਸਕਦੀ, ਜੇ ਅੰਦਰ ਵਾਹਿਗੁਰੂ ਦਾ ਨਾਮ ਨਹੀਂ ਤੇ ਖਾਲਸਾ ਕਦੀ ਨੀ ਰਹਿ ਸਕਦਾ, ਕਿਉਂਕਿ ਉਸ ਮਾਲਕ ਦੀ ਸਿਮਰਨ ਕਰਕੇ ਹੀ ਖਾਲਸਾ, ਜੇ ਸਿਮਰਨ ਨਹੀਂ ਤੇ ਚੇਤੇ ਰੱਖੋ ਖਾਲਸਾ ਨਾਮ ਦੀ ਕੋਈ ਚੀਜ਼। ਮੇਰੀ ਬੇਨਤੀ ਸਮਝ ਗਏ ਜੀ? ਦੇਖੋ ਵਾਹਿਗੁਰੂ ਜੀ ਕਾ ਖਾਲਸਾ ਜੇ ਅੰਦਰ ਸੰਚਾਰ ਚੱਲ ਰਿਹਾ। ਬੇਨਤੀ ਹੈ, ਉਹਨੇ ਅਗਲੀ ਗੱਲ ਪੁੱਛੀ, ਕਹਿੰਦਾ ਦਾਤਾ ਨਾਮ ਬਾਣੀ। ਇਹ ਵੀ ਸਵਾਲ ਉੱਠਦਾ ਜੀ ਕੀ ਬਾਣੀ ਨਾਮ ਨੇ? ਨਾਮ ਜ਼ਰੂਰੀ ਹੈ। ਫਿਰ ਬੇਨਤੀ ਕਰਾਂਗਾ, ਕਈ ਵਾਰੀ ਸਾਡੇ ਕੌਮ ਚ ਨਾ ਲਹਿਰਾਂ ਉੱਠਦੀਆਂ ਰਹਿੰਦੀਆਂ ਨੇ, ਥੋੜਾ ਜਿਹਾ ਉੱਠਦੇ ਨੇ, ਝਲਕਾਂ ਝੁਲਕਾਂ ਦਿਖਾ ਕੇ ਭੱਜ ਭੁੱਜ ਕੇ ਫਿਰ ਰਾਮ ਨਾਲ ਬਹਿ ਬੁਝਾਉਂਦੇ। ਕੋਈ ਬ੍ਰਹਮ ਗਿਆਨੀਆਂ ਨੂੰ ਜਨਮ ਦੇਣ ਲੱਗ ਪੈਂਦਾ, ਕੋਈ ਵਿਦਵਾਨਾਂ ਨੂੰ ਜਨਮ ਦੇਣ ਲੱਗ ਪੈਂਦਾ। ਉਹ ਚਾਰ ਕੁ ਛਿੱਲੜ ਇਕੱਠੇ ਹੋ ਗਏ, ਕਹਿੰਦੇ ਨੇ ਚਲੋ ਹੁਣ ਆਪਣਾ ਕੰਮ ਚੱਲ ਗਿਆ, ਹੁਣ ਛੱਡੋ ਪਰ। ਨਹੀਂ, ਇਸ ਤਰ੍ਹਾਂ ਨਹੀਂ। ਮੇਰੀ ਬੇਨਤੀ ਹੈ, ਬਾਣੀ ਨਾਮ ਤੋਂ ਵੱਖ ਨਹੀਂ, ਪਰ ਜਦੋਂ ਕੋਈ ਬਾਣੀ ਨਾਲ ਜੁੜਦਾ ਉਦੋਂ ਵੀ ਅੰਦਰ ਨਾਮ ਦੀ ਰੋਂ ਚੱਲਦੀ ਏ। ਤੇ ਪਿਆਰਿਓ, ਜਦੋਂ ਕੋਈ ਨਾਮ ਨਾਲ ਜੁੜਦਾ ਉਦੋਂ ਬਾਣੀ ਪਿਆਰੀ ਲੱਗਦੀ। ਇਹ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਚ ਨੂੰ ਗੱਪ ਚ ਨਾਲ ਜਾਇਓ ਅੰਮ੍ਰਿਤ ਵੇਲੇ ਕਿਤੇ, ਇੱਕ ਅਸੀਂ ਪਾਠ ਕਰਨੇ ਆ ਬੋਲ ਕੇ ਕਰਨੇ ਆ ਨਾ ਜੀ, ਉਹ ਤਿੰਨ ਕੰਮ ਉਦੋਂ ਹੁੰਦੇ ਨੇ, ਇੱਕ ਸਾਡੀਆਂ ਅੱਖਾਂ ਦੇਖਦੀਆਂ ਨੇ, ਇੱਕ ਸਾਡੀ ਜ਼ਬਾਨ ਬੋਲਦੀ, ਹਾਂਜੀ, ਤੀਜਾ ਮਨ ਉਹ ਬੇਈਮਾਨੀ ਕਰ ਜਾਂਦਾ। ਅੱਖਾਂ ਦੇਖਦੀਆਂ ਨੇ, ਜ਼ਬਾਨ ਬੋਲਦੀ ਏ, ਤੇ ਮਨਵਾ ਜਿਹੜਾ ਪੂਰਾ ਜਪਜੀ ਸਾਹਿਬ ਕਰਨ ਤੋਂ ਬਾਅਦ ਵੀ ਅੰਦਰ ਨੂੰ ਪੁੱਛਦਾ ਬੇ ਮੰਨੇ ਦੀਆਂ ਪੌੜੀਆਂ ਪੂਰੀਆਂ ਪੜ੍ਹ ਲਈਆਂ ਸਨ? ਇਹ ਹਾਲਤ ਏ ਸਾਡੀ। ਇਹ ਕਾਰਨ ਕਿ ਨਿਤਨੇਮ ਦੀ ਬਾਣੀ ਵਿੱਚ ਜੇ ਇਕਾਗਰਤਾ ਨਾ ਬਣਾਓ ਤੇ ਬਾਣੀ ਪੜ੍ਹੀ ਨੀ ਜਾਣੀ, ਕਿਉਂਕਿ ਮੰਨੇ ਕੀ ਗੱਤ ਕਈ ਨਾ ਜਾਏ, ਪੜ੍ਹਦੇ ਉਹ ਪਹੁੰਚ ਜਾਂਦੇ ਨੇ। ਸਰਵਖੰਡ ਕੀ ਬਾਣੀ ਰੂਪ ਤਿੱਥਾ ਘਾੜਤ ਘੜੀਆ ਬਹੁਤ ਨੂਪ, ਤਾਂ ਕੀ ਗੱਲਾਂ ਕੱਤੀਆਂ ਨਾ ਜਾਏ। ਸਲੋਕ ਪੜ੍ਹ ਕੇ ਕਹਿੰਦੇ ਢਾਈ ਮਿੰਟ ਚਾਹੇ ਜਪਜੀ ਸਾਹਿਬ ਹੋ ਗਿਆ, ਉਹ ਕਿੱਥੇ ਗਿਆ? ਮੰਨੇ ਤੋਂ ਚੁੱਕਿਆ ਉਹ ਤੀਜੇ ਖੰਡ ਤੇ ਜਾ ਪਹੁੰਚੀ। ਸੋਦਰ ਦਾ ਪਾਠ ਸ਼ੁਰੂ ਹੁੰਦਾ ਤੇ ਸੱਚੀ ਮੁੱਚੀ ਜੀ ਕੇਤੀ ਛੁੱਟੀ ਨਾਲ ਕਰਕੇ ਫਿਰ ਸੋਚਦਾ ਮੈਂ ਤਾਂ ਰਹਿਰਸ ਕਰਦਾ ਪਿਆ ਸੀ, ਤਾਂ ਜਪਜੀ ਸਾਹਿਬ ਹੋ ਗਏ। ਇਹ ਵਾਪਰਦਾ ਲੋਕਾਂ ਨਾਲ। ਜਾਪ ਸਾਹਿਬ, ਭੁਜੰਗ ਪ੍ਰਿਆਤ ਛੰਦ, ਨਮਸਤਵਾ ਅਕਾਲੇ ਵਾਲਾ ਪੜ੍ਹਨਾ ਤੇ ਪਹੁੰਚ ਕਿਤੇ ਹੋਰ ਜਾਂਦਾ, ਰਵਾਲ ਦੀ ਥਾਂ ਰਸਾਵਲ ਬਣ ਜਾਂਦਾ। ਸਤਿਗੁਰੂ ਨੇ ਦੇਖੋ ਜਿਹੜਾ ਨੇਮ ਦੇਣ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਵਾਰ ਵਾਰ ਹੁੰਦਾ, ਬੰਦਾ ਵਿਚਲ ਜਾਂਦਾ ਕਈ ਸਵਈਆਂ ਚ। ਇੱਥੋਂ ਤੱਕ ਆਨੰਦ ਸਾਹਿਬ ਦੀਆਂ ਪੌੜੀਆਂ ਵਿੱਚ ਵੀ ਜਦੋਂ ਕਹਿ ਨਾਨਕ ਆਉਂਦਾ ਬੰਦਾ ਉਸੇ ਪੌੜੀ ਨੂੰ ਰਿਪੀਟ ਫਿਰ ਕਰਨ ਲੱਗ ਪੈਂਦਾ। ਇਹਦਾ ਮਤਲਬ ਸੀ ਬਾਣੀ ਸੁਚੇਤ ਹੋ ਕੇ ਪੜ੍ਹੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਸੰਗਤ ਆਪੋ ਆਪਣੀ ਸੁਰਤੀ ਵਿਰਤੀ ਇਕਾਗਰ ਕਰੋ, ਗੁਰਮਤ ਵਿਚਾਰਾਂ ਨਾਲ ਸਾਂਝ ਬਣਾਈਏ। ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ, ਲਵਾਓ ਹਾਜ਼ਰੀ, ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਨ ਭਾਗਾਂ ਸਤ ਸੰਗਤ ਲੱਭੇ, ਬਿਨ ਸੰਗਤ ਮੈਲ ਭਰੀਜੈ ਜੀਉ। ਪਾਤਸ਼ਾਹ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ, ਇਹ ਮਾਨਸ ਜਨਮ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਇਸ ਜਨਮ ਦੀ ਮਹਾਨਤਾ ਦੱਸੀ। ਇਸ ਜਨਮ ਦੀ ਮਹਾਨਤਾ ਕੀ ਹੈ, ਇੰਪੋਰਟੈਂਸ ਕੀ ਹੈ, ਦੂਜੀਆਂ ਜੂਨਾਂ ਨਾਲੋਂ ਇਹ ਜਨਮ ਜਿਹੜਾ ਉਹ ਸ੍ਰੇਸ਼ਟ ਕਿਉਂ ਹੈ, ਬੰਦੇ ਨਾਲੋਂ ਕਈ ਗੁਣਾ ਵੱਧ ਹਾਥੀ ਵਿੱਚ ਤਾਕਤ ਹੈ, ਸ਼ੇਰ ਵਿੱਚ ਤਾਕਤ ਹੈ, ਸੈਂਕੜੇ ਬੰਦੇ ਹਾਥੀ ਨੂੰ ਵੱਸ ਵਿੱਚ ਨਹੀਂ ਕਰ ਸਕਦੇ। ਪਰ ਮਾਨਸ ਜਨਮ ਸ੍ਰੇਸ਼ਟ ਇਸ ਲਈ ਹੈ, ਅਕਾਲ ਪੁਰਖ ਵਾਹਿਗੁਰੂ ਜੀ ਨੇ ਇਸ ਦੇਹੀ ਦੇ ਅੰਦਰ ਸਭ ਤੋਂ ਉੱਚੀ ਸੂਝ ਸਮਝ ਪਾਈ ਹੈ। ਸਭ ਤੋਂ ਵੱਡੀ ਇਸ ਸਰੀਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੁਰਤੀ ਦਾ ਗਿਆਨ ਪਾਇਆ। ਮਨੁੱਖ ਮਨੁੱਖੀ ਭਾਸ਼ਾ ਵਿੱਚ ਬੋਲ ਵੀ ਸਕਦਾ, ਤੁਰ ਫਿਰ ਸਕਦਾ, ਤਰੱਕੀ ਕਰਦਾ। ਦੂਜੇ ਜਨਮਾਂ ਵਿੱਚ ਵੀ ਜੀਵ ਜੰਤੂ ਬੋਲਦੇ ਨੇ, ਕਿਉਂਕਿ ਆਪੋ ਆਪਣੀ ਭਾਸ਼ਾ ਹੈ ਪੰਛੀਆਂ ਦੀ। ਪਰ ਸਾਧ ਸੰਗਤ ਤੁਝ ਵਿੱਚ ਤਰੱਕੀ ਨਹੀਂ ਹੋਈ। ਸਦੀਆਂ ਪਹਿਲਾਂ ਕਾਂ ਜਿਵੇਂ ਬੋਲਦੇ ਸੀ ਅੱਜ ਵੀ ਉਸੇ ਤਰ੍ਹਾਂ ਬੋਲਦੇ ਨੇ, ਸਦੀਆਂ ਪਹਿਲਾਂ ਚਿੜੀਆਂ ਦੀ ਭਾਸ਼ਾ ਜੋ ਸੀ ਉਹੀ ਅੱਜ ਉਹ ਬੋਲਦੀਆਂ ਨੇ, ਸਦੀਆਂ ਪਹਿਲਾਂ ਜਿਵੇਂ ਜਾਨਵਰ ਦੂਜੇ ਕੁੱਕੜ ਬੋਲਦੇ ਸਾਨੂੰ ਅੱਜ ਵੀ ਉਸੇ ਤਰ੍ਹਾਂ ਬੋਲਦੇ ਨੇ, ਜਿਵੇਂ ਕੁੱਤੇ ਬੋਲਦੇ ਸਾਨੂੰ ਉਸੇ ਤਰ੍ਹਾਂ ਬੋਲਦੇ ਨੇ। ਪਰ ਇੱਕ ਮਨੁੱਖ ਹੈ ਜਿਹਨੇ ਬੋਲੀ ਵਿੱਚ ਵੀ ਬਹੁਤ ਤਰੱਕੀ ਕੀਤੀ ਹੈ। ਇੱਕ ਬੰਦਾ ਕਈ ਕਈ ਦੇਸ਼ ਦੀਆਂ ਭਾਸ਼ਾਵਾਂ ਬੋਲ ਲੈਂਦਾ। ਸਤ ਸੰਗਤ ਆ, ਤੁਸੀਂ ਬੱਚਿਆਂ ਨੂੰ ਆਈਲੈਸ ਕਰਾ ਕੇ ਬਾਹਰ ਭੇਜਦੇ ਹੋ, ਇਹ ਆਈਲੈਸ ਕੋਈ ਡਿਗਰੀ ਥੋੜੀ ਹੈ, ਆਈਲੈਸ ਤਾਂ ਉਹ ਇੱਕ ਤਰ੍ਹਾਂ ਦਾ ਕੋਰਸ ਹੈ, ਉੱਥੋਂ ਦੀ ਭਾਸ਼ਾ ਉਹ ਬੋਲ ਲੈਂਦੇ ਨੇ, ਜਿਹੜੀ ਭਾਸ਼ਾ ਚ ਉਹਨਾਂ ਨੇ ਗੱਲ ਕਰਨੀ ਉਹ ਕਰ ਲੈਂਦੇ ਨੇ। ਕੁਝ ਬੱਚੇ ਇੰਗਲਿਸ਼ ਦੇ ਨਾਲ ਨਾਲ ਫ੍ਰੈਂਚ ਵੀ ਸਿੱਖਦੇ ਨੇ। ਇਸ ਤਰ੍ਹਾਂ ਸਾਧ ਸੰਗਤ ਇੱਕ ਬੰਦਾ ਹੈ ਜਿਹਨੇ ਬੋਲਣ ਵਿੱਚ ਭਾਸ਼ਾ ਵਿੱਚ ਤਰੱਕੀ ਕੀਤੀ ਹੈ। ਚਿੜੀਆਂ ਸਦੀਆਂ ਪਹਿਲਾਂ ਵੀ ਆਲਣਾ ਬਣਾ ਕੇ ਰਹਿੰਦੀਆਂ ਸਨ, ਹੁਣ ਵੀ ਘਾਹ ਫੂਸ ਦਾ ਆਲਣਾ ਬਣਾ ਕੇ ਰਹਿੰਦੀਆਂ ਨੇ। ਜਾਨਵਰ ਪੰਛੀ ਪਹਿਲਾਂ ਵੀ ਇੱਦਾਂ ਹੀ ਰਹਿੰਦੇ ਸਨ, ਹੁਣ ਵੀ ਉਸੇ ਤਰ੍ਹਾਂ ਦਰਖਤਾਂ ਉੱਤੇ ਰਹਿੰਦੇ ਨੇ। ਇੱਕ ਮਨੁੱਖ ਹੈ ਜਿਹਨੇ ਛੰਨ ਤੋਂ ਲੈ ਕੇ, ਕੰਨਿਆਂ ਦੀ ਛੰਨ ਤੋਂ ਲੈ ਕੇ ਕੱਚੇ ਕੋਠੇ, ਫਿਰ ਬਾਲਿਆਂ ਵਾਲੇ ਕੋਠੇ, ਫਿਰ ਲੈਂਟਰਾਂ ਵਾਲੀਆਂ ਇਮਾਰਤਾਂ ਤਿਆਰ ਕੀਤੀਆਂ, ਮਨੁੱਖ ਨੇ ਤਰੱਕੀ ਕੀਤੀ ਹੈ। ਇਸ ਲਈ ਇਹ ਸ੍ਰੇਸ਼ਟ ਜਨਮ ਹੈ। ਹਾਥੀ ਵਿੱਚ ਭਾਵੇਂ ਸੈਂਕੜੇ ਬੰਦਿਆਂ ਜਿੰਨੀ ਤਾਕਤ ਹੈ, ਪਰ ਕੱਲਾ ਹੀ ਬੰਦਾ ਸਰਕਸ ਵਿੱਚ ਹਾਥੀ ਨੂੰ ਵੱਸ ਵਿੱਚ ਕਰਕੇ ਵਿਖਾ ਦਿੰਦਾ। ਤੋ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਭਾਈ ਇਹ 84 ਲੱਖ ਜੂਨਾਂ ਵਿੱਚੋਂ ਸ੍ਰੇਸ਼ਟ ਦੇਹੀ ਹੈ, ਸਭ ਤੋਂ ਕੀਮਤੀ ਹੈ, ਦੁਲੱਭ ਦੇਹ ਹੈ, ਦੁਬਾਰਾ ਨਹੀਂ ਮਿਲੇਗੀ। ਇਸੇ ਸਰੀਰ ਨੂੰ ਮਹਾਰਾਜ ਮੁਖਾਤਬ ਹੋ ਕੇ ਕਹਿੰਦੇ ਨੇ, ਦੁਲੱਭ ਦੇਹ ਭਾਈ ਵਡਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ, ਮਰ ਨਾ ਜਾਹੀ ਜਿਨ੍ਹਾਂ ਵਿਸਰਤ ਰਾਮ, ਨਾਮ ਬਿਹੋਣ ਜੀਵਨ ਕੌਣ ਕਾਮ। ਇਹਨੂੰ ਇਹ ਮਹਾਰਾਜ ਕਹਿੰਦੇ ਨੇ, ਕਬੀਰ ਮਾਨਸ ਜਨਮ ਦੁਲੰਬ ਹੈ। ਕਹਿੰਦੇ ਭਾਈ ਇਹ ਦੁਰਲੱਭ ਹੈ, ਲੱਭਣ ਵਾਲਾ ਨਹੀਂ ਹੈ, ਇਹ ਪੈਸਿਆਂ ਨਾਲ ਵੀ ਦੁਬਾਰਾ ਨਹੀਂ ਮਿਲੇਗਾ। ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਵਾਰੇ ਵਾਰ। ਫਿਰ ਨਾਲ ਐਗਜ਼ਾਮਪਲ ਦਿੱਤੀ, ਕਿਉਂਕਿ ਬੰਦਾ ਉਦਾਹਰਨਾਂ ਵੀ ਸਮਝਦਾ ਨਾ। ਕਹਿੰਦੇ ਜਿਵੇਂ ਪੱਕਿਆ ਹੋਇਆ ਫਲ ਟਾਹਣੀ ਨਾਲੋਂ ਟੁੱਟ ਜਾਏ ਨਾ, ਉਹ ਦੁਬਾਰਾ ਜੁੜਦਾ ਨਹੀਂ ਹੈ, ਉਹਦੇ ਵਾਸਤੇ ਦੁਬਾਰਾ ਫਿਰ ਰੁੱਤ ਆਏਗੀ, ਰੁੱਤ ਆਉਣ ਤੇ ਉਹਨੂੰ ਕੁਰਮਲਾਂ ਫੁੱਟਣਗੀਆਂ, ਫਿਰ ਉਹ ਫਲ ਬਣੇਗਾ, ਫਿਰ ਉਹਦੇ ਵਿੱਚ ਰਸ ਭਰੇਗਾ, ਇੱਕ ਰੁੱਤ ਪੂਰੀ ਲੱਗੇਗੀ ਦੁਬਾਰਾ ਆਉਣ ਵਾਸਤੇ। ਟਾਹਣੀ ਨਾਲੋਂ ਟੁੱਟਿਆ ਹੋਇਆ ਫਲ ਜਿਹੜਾ ਉਹ ਕਿਸੇ ਕੀਮਤ ਨਾਲ ਤੁਸੀਂ ਦੁਬਾਰਾ ਨਹੀਂ ਜੋੜ ਸਕਦੇ, ਵੀ ਉਹਨੂੰ ਗਲੂ ਲਾ ਕੇ ਕੋਈ ਐਲਫੀ ਲਾ ਕੇ ਜੋੜ ਦਿਓ, ਫਿਰ ਉਸੇ ਤਰ੍ਹਾਂ ਰਹੇਗਾ, ਨਹੀਂ। ਇਸ ਤਰ੍ਹਾਂ ਮਾਨਸ ਜਨਮ ਹੈ, ਜਿਹੜਾ ਵਕਤ ਲੰਘ ਗਿਆ ਉਹਨੂੰ ਦੁਬਾਰਾ ਨਹੀਂ ਤੁਸੀਂ ਲਿਆ ਸਕਦੇ। ਕੋਈ ਲੱਖਾਂ ਰੁਪਈਆ ਖਰਚ ਕੇ ਕਵੇ ਜੀ 5 ਘੰਟਿਆਂ ਦੀ ਉਮਰ ਵਧਾ ਦਿਓ, ਇਹਨੂੰ ਰਿਵਰਸ ਕਰ ਦਿਓ ਪਿੱਛੇ, ਇਹ ਨਹੀਂ ਹੋ ਸਕਦਾ। ਇਹ ਜਿਹੜਾ ਵਕਤ ਲੰਘ ਗਿਆ ਸੋ ਲੰਘ ਗਿਆ। ਤਾਂ ਇਹਨੂੰ ਮਹਾਰਾਜ ਨੇ ਕਿਹਾ, ਭਾਈ ਵਿਅਰਥ ਨਾ ਗਵਾ, ਇਹ ਯਾਦ ਰੱਖ ਕੇ ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਵਾਰੇ ਵਾਰ।

ਕਰਤਨ ਲਾਗੀ ਡਾਰ, ਕਹਿੰਦੇ ਉਹਨੂੰ ਦੁਆਰਾ ਟਾਲੀ ਨਾਲ ਜੋੜਿਆ ਨਹੀਂ ਜਾ ਸਕਦਾ, ਏਦਾਂ ਇਹ ਰਿਵਰਸ ਦੁਆਰਾ ਨਹੀਂ ਜਨਮ ਹੋ ਸਕਦਾ, ਇਹ ਦੁਆਰਾ ਸਮਾਂ ਨਹੀਂ ਤੈਨੂੰ ਮਿਲੇਗਾ। ਇਹਨੂੰ ਫਿਰ ਮਹਾਰਾਜ ਰੋਜ਼ ਚੇਤੇ ਕਰਾਉਂਦੇ, ਕਹਿੰਦੇ ਭਾਈ ਇਹ ਮਾਨਸ ਦੇਹ ਜਿਹੜੀ ਮਿਲੀ ਹੈ ਤੈਨੂੰ, ਕਹਿੰਦੇ ਵੱਡੇ ਭਾਗਾਂ ਨਾਲ ਮਿਲੀ ਹੈ, ਸਫਲ ਕਿਵੇਂ ਹੋਣੀ ਉਹ ਵੀ ਸੁਣ। ਫਿਰ ਇਸ ਸਮੇਂ ਨੂੰ, ਇਸ ਸੰਗਤ ਨੂੰ ਫਿਰ ਪਾਤਸ਼ਾਹ ਨੇ ਵਡਿਆਈ ਦਿੱਤੀ, ਕਹਿੰਦੇ ਜਨਮ ਸਫਲ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਹੈ, ਸਭ ਤੋਂ ਸੌਖਾ ਤਰੀਕਾ ਸੰਗਤ ਵਿੱਚ ਬਹਿ ਕੇ ਜਪੋ ਨਾਮ ਸਤਨਾਮ ਸ੍ਰੀ ਵਾਹਿਗੁਰੂ। ਇੱਕ ਨੁਕਤਾ ਹੋਰ ਨੋਟ ਕਰਿਓ, ਦਾਨ ਕਰਨ ਵਾਸਤੇ ਪੈਸੇ ਚਾਹੀਦੇ ਨੇ, ਜਿਹਦੇ ਕੋਲ ਪੈਸੇ ਨਹੀਂ ਉਹ ਦਾਨੀ ਕਿਵੇਂ ਹੋ ਸਕਦਾ? ਦਾਨ ਕਰਨ ਵਾਸਤੇ ਪੈਸਾ ਚਾਹੀਦਾ, ਕੋਈ ਜਗ੍ਹਾ ਜ਼ਮੀਨ ਚਾਹੀਦੀ ਹੈ ਤਾਂ ਕੋਈ ਬੰਦਾ ਦਾਨੀ ਹੋਏਗਾ। ਤੀਰਥਾਂ ਤੇ ਜਾਣਾ, ਕਿਸੇ ਕੋਲ ਪੈਸਾ ਹੋਏਗਾ ਤਾਂ ਤੀਰਥ ਤੇ ਜਾਓਗੇ ਨਾ। ਜੇ ਤੁਹਾਡੇ ਕੋਲ ਪੈਸੇ ਨਹੀਂ ਤੁਸੀਂ ਤੀਰਥਾਂ ਤੇ ਕਿਵੇਂ ਜਾ ਸਕਦੇ ਹੋ? ਕਿਸੇ ਬੰਦੇ ਨੇ ਜਾਣਾ, ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਜਾਣਾ, ਹਜੂਰ ਸਾਹਿਬ ਜਾਣਾ, ਪੈਸੇ ਨਹੀਂ ਤੇ ਕਿਵੇਂ ਜਾਓਗੇ? ਤੀਰਥ ਯਾਤਰਾ ਤੇ ਜਾਣ ਲਈ ਪੈਸੇ ਚਾਹੀਦੇ ਨੇ, ਦਾਨ ਕਰਨ ਲਈ ਪੈਸੇ ਚਾਹੀਦੇ ਨੇ, ਲੰਗਰ ਲਾਉਣੇ ਪੈਸੇ ਚਾਹੀਦੇ ਨੇ, ਯੱਗ ਕਰਨੇ ਪੈਸੇ ਚਾਹੀਦੇ ਨੇ। ਪਰ ਸੱਜਣੋ, ਕਲਯੁਗ ਵਿੱਚ ਸਭ ਤੋਂ ਵੱਡਾ ਪੁੰਨ ਕਮਾਉਣਾ ਹੋਵੇ ਪੈਸਿਆਂ ਦੀ ਲੋੜ ਨਹੀਂ ਹੈ। ਪਾਤਸ਼ਾਹ ਨੇ ਕਿਹਾ ਸਭ ਤੋਂ ਵੱਡਾ ਪੁੰਨ ਪਤਾ ਕੀ ਹੈ? ਇਸ ਕਲਯੁਗ ਵਿੱਚ ਗਰੀਬ ਤੋਂ ਗਰੀਬ ਬੰਦਾ ਵੀ ਪੁੰਨ ਕਰ ਸਕਦਾ, ਕਿਉਂਕਿ ਗਰੀਬ ਬੰਦੇ ਕੋਲ ਦਾਨ ਕਰਨ ਲਈ, ਯਾਤਰਾ ਕਰਨ ਲਈ, ਜੱਗ ਲਾਉਣ ਲਈ ਪੈਸੇ ਨਹੀਂ ਹੈ, ਫਿਰ ਗਰੀਬ ਬੰਦਾ ਤਾਂ ਧਰਮ ਤੋਂ ਵਾਂਝਾ ਰਹਿ ਜਾਏਗਾ। ਪਾਤਸ਼ਾਹ ਨੇ ਕਿਹਾ ਨਹੀਂ ਭਾਈ, ਸਭ ਤੋਂ ਵੱਡਾ ਪੁੰਨ ਸੁਣੋ, ਤੀਰਥਾਂ ਤੇ ਜਾਣਾ ਚੰਗੀ ਗੱਲ ਹੈ, ਦਾਨ ਕਰਨਾ ਚੰਗੀ ਗੱਲ ਹੈ, ਜੱਗ ਲੰਗਰ ਲਾਉਣੇ ਚੰਗੀ ਗੱਲ ਹੈ, ਪਰ ਸਭ ਤੋਂ ਵੱਡਾ ਪੁੰਨ ਪਤਾ ਕੀ ਹੈ? ਉਹਨੂੰ ਫਿਰ ਪਾਤਸ਼ਾਹ ਨੇ ਕਿਹਾ ਭਾਈ ਉਹਦੇ ਵਾਸਤੇ ਪੈਸਿਆਂ ਦੀ ਲੋੜ ਨਹੀਂ ਹੈ, ਗਰੀਬ ਤੋਂ ਗਰੀਬ ਬੰਦਾ ਵੀ ਉਹ ਪੁੰਨ ਇਕੱਠਾ ਕਰ ਸਕਦਾ। ਮਹਾਰਾਜ ਉਹ ਕਿਹੜਾ ਪੁੰਨ ਹੈ? ਕਹਿੰਦੇ ਕਲਯੁਗ ਵਿੱਚ ਸਭ ਤੋਂ ਵੱਡਾ ਪੁੰਨ ਸੰਗਤ ਵਿੱਚ ਬਹਿ ਕੇ ਕੋਈ ਜਪੇ ਸਤਨਾਮ ਸ੍ਰੀ ਵਾਹਿਗੁਰੂ, ਉਹ ਤਾਂ ਗਰੀਬ ਬੰਦਾ ਵੀ ਜਪ ਸਕਦਾ, ਇੱਕ ਪੈਸਾ ਨਹੀਂ ਲੱਗੇਗਾ, ਇੱਕ ਪੈਸਾ ਨਹੀਂ ਲੱਗੇਗਾ। ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਖਾਲੀ ਹੱਥ ਮੱਥਾ ਟੇਕ ਕੇ ਵੀ ਬਹਿ ਜਾਓ ਤਾਂ ਵੀ ਝੋਲੀਆਂ ਭਰ ਜਾਣਗੀਆਂ, ਕੋਈ ਜ਼ਰੂਰੀ ਨਹੀਂ ਵੀ ਇੱਥੇ ਵੀ ਪੈਸਾ ਚੜਾਓ, ਇੱਕ ਪੈਸਾ ਨਹੀਂ ਲੱਗੇਗਾ। ਇਹਨੂੰ ਪਾਤਸ਼ਾਹ ਨੇ ਕਿਹਾ ਸਭ ਤੋਂ ਵੱਡਾ ਪੁੰਨ ਹੈ ਨਾਮ ਜਪਣਾ, ਔਰ ਫਿਰ ਉਹ ਜਿਹੜਾ ਪੁੰਨ ਹੈ ਨਾ ਉੱਥੇ ਕੰਮ ਆਉਣਾ ਜਿੱਥੇ ਹੋਰ ਕੋਈ ਸਹਾਇਤਾ ਨਹੀਂ ਕਰ ਸਕਦਾ। ਦਿੱਤਾ ਹੋਇਆ ਦਾਨ ਹੋ ਸਕਦਾ ਕੰਮ ਨਾ ਆਵੇ, ਕਿਸੇ ਨੇ ਹੰਕਾਰ ਕਰ ਲਿਆ ਹੋਵੇ ਉਹਦਾ ਦਾਨ ਜਾਂਦਾ ਲੱਗੇ, ਕੀਤੀ ਹੋਈ ਤੀਰਥ ਯਾਤਰਾ ਕੰਮ ਨਾ ਆਵੇ, ਹੋ ਸਕਦਾ ਕਿਸੇ ਦਾ ਲਾਇਆ ਹੋਇਆ ਯੱਗ ਲੰਗਰ ਕੰਮ ਨਾ ਆਵੇ, ਪਰ ਭਾਈ ਜਪਿਆ ਹੋਇਆ ਨਾਮ ਉੱਥੇ ਕੰਮ ਆਉਣਾ ਜਿੱਥੇ ਕੋਈ ਸਹਾਇਤਾ ਨਾ ਕਰੇ। ਸ਼ਬਦ ਤੁਹਾਨੂੰ ਯਾਦ ਹੈ, ਇੱਕ ਵਾਰ ਪੜ੍ਹੋ, ਸਭ ਤੋਂ ਵੱਡਾ ਪੁੰਨ। ਹਰ ਰੋਜ਼ ਮਹਾਰਾਜ ਯਾਦ ਕਰਾਉਂਦੇ, ਕਹਿੰਦੇ ਪੌੜੀ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੇ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੇ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਫਿਰ ਉਹ ਨਾਮ ਦਾ ਪੁੰਨ ਵੇਖਿਓ, ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ, ਸਭ ਤੈਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ। ਮਹਾਰਾਜ ਸਭ ਤੋਂ ਵੱਡਾ ਪੁੰਨ ਕਿਹੜਾ? ਕਹਿੰਦੇ ਕੱਲ ਮੈਂ ਇਹੋ ਪੁੰਨ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਭਾਈ ਸਭ ਤੋਂ ਵੱਡਾ ਕਲਯੁਗ ਵਿੱਚ ਪੁੰਨ ਹੈ ਸੰਗਤ ਵਿੱਚ ਬਹਿ ਕੇ ਕੋਈ ਗੁਣ ਗਾਵੇ ਸਤਨਾਮ ਸ੍ਰੀ, ਇਹ ਸਭ ਤੋਂ ਵੱਡਾ ਪੁੰਨ। ਅੱਛਾ, ਵਾਹਿਗੁਰੂ ਕਹਿਣ ਵਿੱਚ ਕੋਈ ਪੈਸਾ ਵੀ ਨਹੀਂ ਲੱਗਾ ਸਾਡਾ, ਵਾਹਿਗੁਰੂ ਕਹਿਣ ਵਿੱਚ ਕੋਈ ਸਾਡਾ ਖਰਚਾ ਨਹੀਂ ਹੋਇਆ, ਵਾਹਿਗੁਰੂ ਕਹਿਣ ਵਿੱਚ ਕੋਈ ਸਾਡਾ ਸਮਾਂ ਬਰਬਾਦ ਨਹੀਂ ਹੋਇਆ। ਤੁਸੀਂ ਤੁਰਦੇ ਹੋ, ਫਿਰਦੇ ਹੋ, ਕਿਰਤ ਕਰਮ ਕਰਦੇ ਹੋ, ਵਾਹਿਗੁਰੂ ਵਾਹਿਗੁਰੂ ਕੋਈ ਜੋ ਤਾਂ ਵੀ ਜਪਿਆ ਜਾਣ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੇ, ਵਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ। ਭਾਈ ਸਮਾਂ ਵਿਅਰਥ ਨਹੀਂ ਜਾਏਗਾ, ਇਸ ਲਈ ਤੂੰ ਸਵਾਸ ਵਿਅਰਥ ਨਾ ਗੁਆਈ, ਇਹ ਪੁੰਨ ਇਕੱਠਾ ਕਰ, ਜਪ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਫਿਰ ਕਿੱਥੇ ਬਹਿ ਕੇ ਜਪੀ? ਇੱਕ ਨੁਕਤਾ ਹੋਰ ਧਿਆਨ ਵਿੱਚ ਰੱਖਿਓ, ਜਿੰਨੀ ਕੋਈ ਕੀਮਤੀ ਚੀਜ਼ ਹੋਵੇ ਉਨੀ ਉਹਨੂੰ ਕੀਮਤੀ ਜਗ੍ਹਾ ਤੇ ਰੱਖੀਦਾ। ਕੋਈ ਲੋਹੇ ਦੀਆਂ ਅਲਮਾਰੀਆਂ ਨੂੰ ਜਿੰਦੇ ਲਾਉਂਦਾ? ਨਹੀਂ ਭਾਈ,
ਉਹਨੂੰ ਜਿੰਦਾ ਤਾਂ ਲਾਈਦਾ ਜੇ ਵਿੱਚ ਸੋਨਾ ਪਿਆ ਹੋਵੇ। ਖਾਲੀ ਅਲਮਾਰੀਆਂ ਦੁਕਾਨ ਤੇ ਪਈਆਂ ਨੇ, ਚਾਬੀਆਂ ਵਿੱਚ ਹੀ ਹੁੰਦੀਆਂ ਨੇ, ਕੋਈ ਲੋਕ ਲੱਗ ਕੇ ਰੱਖਦਾ। ਜਦੋਂ ਤੁਸੀਂ ਘਰ ਲਿਆ ਕੇ ਉਹਦੇ ਵਿੱਚ ਗਹਿਣਾ ਗੱਟਾ ਸੋਨਾ ਪੈਸਾ ਚੀਜ਼ਾਂ ਰੱਖ ਲੈਂਦੇ ਹੋ, ਫਿਰ ਦੋ ਦੋ ਜਿੰਦੇ ਲਾਈਦੇ ਨੇ, ਲੋਕ ਲਾਈਦੇ, ਲੋਕਰ ਨੂੰ ਵੀ ਲੱਗਿਆ, ਬਾਹਰ ਵੀ ਲੱਗਿਆ। ਮਹਾਰਾਜ ਜੇ ਨਾਮ ਸਭ ਤੋਂ ਕੀਮਤੀ ਹੈ, ਫਿਰ ਇਹਨੂੰ ਕਿੱਥੇ ਬਹਿ ਕੇ ਜਪਣਾ? ਤਾਂ ਪਾਤਸ਼ਾਹ ਜੀ ਜਪਿਆ ਹੋਇਆ ਨਾਮ ਸਫਲ ਹੋ ਜਾਏ, ਇਹ ਕੀਤਾ ਹੋਇਆ ਸਰੰਜਾਮ ਜਨਮ ਸਫਲ ਕਰਦਾ, ਫਿਰ ਕੀ ਕਰੀਏ? ਫਿਰ ਪਾਤਸ਼ਾਹ ਨੇ ਅਸੰਗਤ ਵੱਲ ਇਸ਼ਾਰਾ ਕਰਕੇ ਕਿਹਾ, ਭਾਈ ਸੰਗਤ ਵਿੱਚ ਬਹਿ ਕੇ ਕੇਵਲ ਤੇ ਕੇਵਲ ਨਾਮ ਜਪ, ਭਾਈ ਤੇਰਾ ਜਨਮ ਵਿਅਰਥ ਜਾ ਰਿਹਾ। ਠੀਕ ਆ ਤੂੰ ਖੇਤੀ ਦਾ ਕੰਮ ਕਰਨਾ, ਚੰਗੀ ਗੱਲ ਹੈ, ਪਰ ਸਾਧ ਸੰਗਤ ਇਹ ਸੋਚਣਾ ਪਏਗਾ ਵੀ ਅਸੀਂ ਕਰਨ ਕੀ ਆਏ? ਕੱਲੇ ਰੋਟੀ ਕਮਾਉਣ ਵਾਸਤੇ, ਰੋਟੀ ਬਣਾਉਣ ਤੇ ਖਾਣ ਵਾਸਤੇ ਆਏ? ਸਾਰੀ ਉਮਰ ਇਹੀ ਕੰਮ ਹੋਈ ਜਾਏਗਾ? ਇਹ ਸਰੀਰ ਚਲਾਉਣ ਲਈ ਰੋਟੀ ਕਮਾਉਣੀ ਬਣਾਉਣੀ ਖਾਣੀ ਜ਼ਰੂਰੀ ਹੈ, ਪਰ ਜਿਹੜਾ ਅੱਗੇ ਕੰਮ ਹੋਣਾ ਇੱਕੋ ਚੀਜ਼ ਆਉਣੀ, ਜੇ ਜਪ ਲਿਆ ਸਤਨਾਮ ਸ੍ਰੀ ਸਰੰਜਾਮ ਲਾਗ ਭਵਜਲ ਤਰਨ ਕਹਿ ਜਨਮ ਵਿਰਥਾ ਜਹਾਤ ਰੰਗ ਮਾਇਆ ਕਹਿ। ਹੁਣ ਪੁੱਛੀਏ ਮਹਾਰਾਜ, ਇਹ ਜਪਿਆ ਹੋਇਆ ਨਾਮ ਪ੍ਰਵਾਨ ਹੋ ਜਾਏ ਫਿਰ ਕੀ ਕਰਨਾ ਚਾਹੀਦਾ? ਜਪਿਆ ਹੋਇਆ ਨਾਮ ਜਮਾਂ ਹੋ ਜਾਏ ਉਹਦੇ ਵਾਸਤੇ ਕੀ ਕਰਨਾ ਚਾਹੀਦਾ? ਕਹਿੰਦੇ ਭਾਈ ਨਾਮ ਜਪੀ, ਸੇਵਾ ਕਰੀ, ਪਰ ਜੇ ਤੂੰ ਚਾਹੁੰਦਾ ਤੇਰਾ ਜਪਿਆ ਨਾਮ ਅੱਗੇ ਤੇਰਾ ਦਾਹ ਵਿੱਚ ਕੰਮ ਆਵੇ, ਫਿਰ ਇੱਕ ਚੀਜ਼ ਹੈ, ਤੂੰ ਸਭ ਕੁਝ ਕਰਕੇ ਹੱਥ ਜੋੜ ਕੇ ਗੁਰੂ ਨੂੰ ਕਹੀਂ, ਪਾਤਸ਼ਾਹ ਮੈਂ ਕੋਈ ਜਪ ਤਪ ਨਹੀਂ ਕੀਤਾ, ਮੇਰੇ ਕਰਮ ਮਾੜੇ ਨੇ, ਮੈਨੂੰ ਆਪਣੇ ਚਰਨਾਂ ਚ ਰੱਖ। ਤੁਹਾਨੂੰ ਸਿੱਧੀ ਉਦਾਹਰਨ ਕੰਮ ਆਉਣੀ ਹੈ, ਜਦੋਂ ਬੰਦਾ ਰਜਿਸਟਰੀ ਕਰਾਉਂਦਾ ਨਾ ਆਪਣੇ ਨਾਮ, ਜ਼ਮੀਨ ਲਈ ਹੈ, ਕੋਈ ਪਲਾਟ ਲਿਆ, ਅੱਛਾ ਤੁਹਾਨੂੰ ਏਜੰਟ ਵੀ ਕਹਿਣਗੇ ਲਿਖਣ ਵਾਲੇ, ਔਰ ਜਿਹੜਾ ਪਟਵਾਰੀ ਉਹ ਵੀ ਕਹਿੰਦਾ ਵੀ ਰਜਿਸਟਰੀ ਕਰਾ ਲਈ ਹੈ, ਇੰਤਕਾਲ ਚੜਾ ਲਿਓ ਆਪਣੇ ਨਾਮ। ਉਹਨੂੰ ਪੁੱਛੋ ਜੀ ਇੰਤਕਾਲ ਕਿਉਂ ਚੜਾਉਣਾ ਹੈ? ਰਜਿਸਟਰੀ ਹੋ ਗਈ ਹੈ, ਫੋਟੋ ਹੋ ਗਈ ਹੈ, ਤਾਂ ਕਈ ਵਾਰ ਤੁਹਾਨੂੰ ਕਹਿੰਦਾ ਜਿੰਨੀ ਦੇਰ ਇੰਤਕਾਲ ਤੁਹਾਡੇ ਨਾਮ ਨਾ ਚੜੇ, ਉਨੀ ਦੇਰ ਫਰਦ ਤੁਹਾਡੇ ਨਾਮ ਦੀ ਨਹੀਂ ਨਿਕਲਣੀ। ਹੋ ਸਕਦਾ ਰਜਿਸਟਰੀ ਕੋਈ ਹੋਰ ਬੰਦਾ ਵੀ ਕਰਾ ਸਕਦਾ, ਇੰਤਕਾਲ ਹੋ ਜਾਏ ਤਾਂ ਪੱਕਾ ਹੋ ਗਿਆ, ਇੰਤਕਾਲ ਹੋ ਜਾਏ। ਕਹਿੰਦੇ ਫਿਰ ਖਸਰਾ ਨੰਬਰ, ਖਤੌਨੀ ਨੰਬਰ ਸਭ ਤੁਹਾਡੇ ਨਾਮ ਚੜ੍ਹ ਜਾਣਾ, ਤੁਸੀਂ ਫਰਦ ਕਢਾਓਗੇ ਪਲਾਟ ਦੀ, ਤੁਹਾਡੇ ਨਾਮ ਬੋਲਣ ਲੱਗ ਪੈਣੀ। ਜੇ ਤੁਸੀਂ ਚਾਹੁੰਦੇ ਹੋ ਕਿ ਇਹ ਰਜਿਸਟਰੀ ਤੁਹਾਡੀ ਪੱਕੀ ਹੋ ਜਾਏ, ਫਿਰ ਇੰਤਕਾਲ ਆਪਣੇ ਨਾਮ ਚੜ੍ਹਾਓ, ਫਿਰ ਖਸਰਾ ਨੰਬਰ, ਖਤੌਨੀ ਨੰਬਰ ਸਭ ਤੁਹਾਡੇ ਨਾਮ ਹੋ ਜਾਏਗਾ, ਫਰਦ ਕਢਾਓਗੇ ਤੁਹਾਡੇ ਨਾਮ ਨਿਕਲੇਗੀ। ਇਹਦਾ ਮਤਲਬ ਰਜਿਸਟਰੀ ਕਰਾਉਣ ਤੋਂ ਬਾਅਦ ਇੰਤਕਾਲ ਵੀ ਕਰਾਉਣਾ ਪੈਂਦਾ। ਇੱਦਾਂ ਪਾਤਸ਼ਾਹ ਕਹਿੰਦੇ ਨਾਮ ਜਪਣ ਤੋਂ ਬਾਅਦ ਤੂੰ ਚਾਹੁੰਦੇ ਵੀ ਜਮ੍ਹਾਂ ਹੋ ਜਾਏ, ਤੇਰੇ ਨਾਮ ਉੱਤੇ ਬੋਲਣ ਲੱਗ ਜਾਵੇ, ਤੂੰ ਨਾਮ ਜਪਿਆ, ਸੇਵਾ ਕੀਤੀ ਹੈ, ਸੇਵਾ ਕਰਕੇ ਗੁਰੂ ਕੋਲ ਜਮ੍ਹਾਂ ਹੋ ਜਾਏ, ਤੇਰੇ ਨਾਮ ਉੱਤੇ ਬੋਲਣ ਲੱਗ ਜਾਏ, ਜਦੋਂ ਫਰਦ ਕੱਢੀ ਜਾਵੇ ਰੱਬ ਦੀ ਦਰਗਾਹ ਚ, ਤੇਰੇ ਨਾਮ ਤੇ ਨਿਕਲ ਆਵੇ ਵੀ ਇਹਨੇ ਸੇਵਾ ਕੀਤੀ। ਸਾਰਿਆਂ ਦੀ ਫਰਦ ਨਹੀਂ ਨਿਕਲਦੀ ਉੱਥੇ, ਕੀਤੀ ਜ਼ਰੂਰ ਹੈ, ਸਭ ਦਾ ਨਾਮ ਨਹੀਂ ਉੱਥੇ ਨਿਕਲਦਾ, ਸੇਵਾ ਜ਼ਰੂਰ ਲੋਕ ਕਰਦੇ ਨੇ, ਪਰ ਸਭ ਦੇ ਨਾਮ ਦੀ ਦਰਗਾਹ ਵਿੱਚ ਫਰਦ ਨਹੀਂ ਨਿਕਲਦੀ ਵੀ ਇਹਨੇ ਸੇਵਾ ਕੀਤੀ ਹੈ। ਪੁੱਛਿਆ ਪਾਤਸ਼ਾਹ, ਫਿਰ ਕੀਤੀ ਸੇਵਾ ਸਿਮਰਨ ਜਿਹੜੀ ਹੈ ਉਹ ਦਰਗਾਹ ਵਿੱਚ ਪ੍ਰਵਾਨ ਹੋ ਜਾਏ, ਜਦੋਂ ਲੋੜ ਪਵੇ ਉਦੋਂ ਸਾਡੇ ਨਾਮ ਉੱਤੇ ਨਿਕਲੇ, ਕੀ ਕਰੀਏ? ਕਹਿੰਦੇ ਸੇਵਾ ਵੀ ਕਰੀ, ਨਾਮ ਵੀ ਜਪੀ, ਸਭ ਕੁਝ ਕਰਕੇ ਜ਼ਰੂਰ ਗੁਰੂ ਦੇ ਅੱਗੇ ਹੱਥ ਜੋੜ ਕੇ ਰੋਜ਼ ਕਹੀਂ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ। ਦੇਖੋ ਉਸੇ ਸ਼ਬਦ ਵਿੱਚ ਹੈ, ਸੰਗਤ ਵਿੱਚ ਨਾਮ ਵੀ ਜਪਣਾ, ਭਈ ਪ੍ਰਾਪਤ ਮਨੁੱਖ ਦੇ ਹੁਰੀਆਂ ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆਂ, ਅਵਰ ਕਾਜ ਤਿਰ ਕਿਤੇ ਨਾ ਕੰਮ ਮਿਲ ਸਾ, ਸੰਗਤ ਭਜ ਕੇਵਲ ਨਾਮ ਜਪ ਕੇ ਫਿਰ ਗੁਰੂ ਨੂੰ ਕਹਿਣਾ ਕਿ ਜਪ

0: ਰਾਖੋ। ਚੰਗੇ ਕਰਮ ਕਰਕੇ ਵੀ ਕਹਿਣਾ ਮਹਾਰਾਜ ਮੇਰੇ ਨੀਚ ਕਰਮ ਨੇ, ਇੱਥੇ ਬੰਦਾ ਨੀਵੇਂ ਕਰਮ ਕਰਕੇ ਵੀ ਬੋਰਡ ਵੱਡਾ ਲਵਾਉਂਦਾ ਵੀ ਮੇਰੇ ਚੰਗੇ ਦਾ ਬੋਰਡ ਲੱਗੇ। ਬੋਰਡ ਚੰਗਾ ਲੱਗਣਾ ਚਾਹੀਦਾ, ਕੰਮ ਭਾਵੇਂ ਚੰਗਾ ਨਾ ਹੋਵੇ ਬੋਰਡ ਵਧੀਆ ਹੋਣਾ ਚਾਹੀਦਾ। ਪਿੱਛੇ ਤੁਸੀਂ ਵੇਖਿਆ ਹੋਣਾ, ਮੈਂ ਵੀ ਉਸ ਸਮਾਗਮ ਤੇ ਗਿਆ ਤਾਂ ਉਹ ਮੇਰੇ ਤੋਂ ਪਹਿਲਾਂ ਉੱਥੇ ਰੌਲਾ ਪਿਆ ਹੋਇਆ। ਮੈਂ ਉਹਨੂੰ ਕਿਹਾ ਕੀ ਹੋਇਆ, ਕਹਿੰਦੇ ਜੀ ਉਹ ਮੰਤਰੀ ਸਾਹਿਬ ਰੁੱਸ ਕੇ ਚਲੇ ਗਏ। ਮੈਂ ਕਿਹੜੀ ਗੱਲੋਂ, ਕਹਿੰਦੇ ਉਹਦਾ ਨਾਮ ਥੱਲੇ ਲਿਖਿਆ ਹੋਇਆ ਸੀ ਜਦੋਂ ਪੱਥਰ ਦਾ ਉਦਘਾਟਨ ਕੀਤਾ ਨਾ ਉਹਨੇ, ਬਾਅਦ ਚ ਫੰਕਸ਼ਨ ਚੱਲਣਾ ਸੀ ਤਾਂ ਉਹਦਾ ਨਾਮ ਦੋ ਨੰਬਰ ਤੇ। ਉਹ ਕਹਿੰਦਾ ਨਾਮ ਥੱਲੇ ਕਿਉਂ, ਕਹਿੰਦਾ ਬਾਅਦ ਚ ਮੈਂ ਤੁਹਾਨੂੰ ਦੱਸੂ। ਉਹ ਸਾਧ ਸੰਗਤ ਨਾਮ ਥੱਲੇ ਲਿਖਿਆ ਰੁੱਸ ਕੇ ਭੱਜ ਗਿਆ। ਬੰਦਾ ਕਹਿੰਦਾ ਚੰਗੇ ਕੰਮ ਨਾ ਕਰਾਂ ਪਰ ਨਾਮ ਮੇਰਾ ਉੱਪਰ ਹੋਵੇ। ਪਰ ਜਦੋਂ ਤੁਸੀਂ ਧਰਮ ਵਿੱਚ ਆਓਗੇ, ਇੱਥੇ ਪਾਤਸ਼ਾਹ ਕਹਿੰਦੇ ਜਪ ਤਪ ਵੀ ਕਰਨਾ, ਸੇਵਾ ਵੀ ਕਰਨੀ, ਦਾਨ ਵੀ ਕਰਨਾ, ਪੁੰਨ ਵੀ ਕਰਨਾ, ਸਭ ਕੁਝ ਕਰਕੇ ਤੂੰ ਗੁਰੂ ਅੱਗੇ ਕਹਿਣਾ ਕਹੋ ਨਾਨਕ ਹਮ ਨੀਚ ਕਰਮਾ। ਇੱਥੇ ਤਾਂ ਨਾਮ ਨੀਚੇ ਹੋ ਜਾਏ ਬੰਦੇ ਦਾ ਤਾਂ ਰੁੱਸ ਜਾਂਦਾ। ਕੌਣ ਕਹੇਗਾ ਇੱਦਾਂ, ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰ ਕੀ ਰਾਖੋ। ਇਹ ਅਰਦਾਸ ਗੁਰੂ ਚਰਨਾਂ ਵਿੱਚ ਕਰਨੀ। ਤੁਸੀਂ ਰੋਜ਼ ਸ਼ਬਦ ਪੜ੍ਹਦੇ, ਸਿੱਖ ਨੇ ਆਚਰਣ ਉੱਚਾ ਰੱਖਣਾ, ਜੀਵਨ ਉੱਚਾ ਰੱਖਣਾ, ਸਭ ਕੁਝ ਕਰਕੇ ਜਤੀ ਸਤੀ ਰਹਿ ਕੇ ਵੀ। ਪਰ ਗੁਰੂ ਅੱਗੇ ਪਤਾ ਕੀ ਕਹਿਣਾ ਕਿ ਨਾ ਹੋ ਜਤੀ ਸਤੀ ਨਹੀਂ ਪੜਿਆ। ਗਿਆਨ ਵੀ ਹੋਵੇ ਪਰ ਤੂੰ ਕਵੇ ਨਹੀਂ ਮੇਰੇ ਕੋਲ ਨਹੀਂ, ਜੇ ਹੰਕਾਰ ਕੀਤਾ ਮੇਰੇ ਵਰਗਾ ਨਹੀਂ ਕੋਈ ਬੰਦਾ। ਇੱਕ ਦਿਨ ਮੈਂ ਦਰਬਾਰ ਸਾਹਿਬ ਤੋਂ ਇਹ ਬੇਨਤੀ ਕਹੀ, ਜਿਹਨਾਂ ਬੰਦਿਆਂ ਨੇ ਕਿਤੇ ਹੋਮੇ ਕਰਕੇ ਕਹਿਤਾ ਨਾ ਮੇਰੇ ਚ ਕੋਈ ਨੁਕਸ ਕੱਢ ਕੇ ਵਿਖਾਓ, ਮੇਰੇ ਵੱਲ ਕੋਈ ਉਂਗਲ ਕਰਕੇ ਵਿਖਾਵੇ, ਮੇਰੇ ਵੱਲ ਕੋਈ ਉਂਗਲ ਕਰਕੇ ਵਿਖਾਵੇ। ਜਦੋਂ ਗੁਰੂ ਨੇ ਸਿਰ ਤੋਂ ਹੱਥ ਚੁੱਕ ਲਿਆ ਨਾ, ਦੁਨੀਆਂ ਦੀਆਂ ਸਾਰੀਆਂ ਉਂਗਲਾਂ ਬੰਦਿਆਂ ਵੱਲ ਹੋ ਗਈ। ਜਦੋਂ ਗੁਰੂ ਨੇ ਸਿਰ ਤੋਂ ਮੇਰ ਭਰਿਆ ਹੱਥ ਚੁੱਕ ਲਿਆ, ਦੁਨੀਆਂ ਦੀਆਂ ਸਾਰੀਆਂ ਤੁਮਤਾਂ ਬੰਦਿਆਂ ਤੇ ਲੱਗ ਗਈ। ਜਦੋਂ ਗੁਰੂ ਨੇ ਸਿਰ ਤੋਂ ਹੱਥ ਚੁੱਕ ਲਿਆ, ਦੁਨੀਆਂ ਦੇ ਸਾਰੇ ਔਗਣ ਉਹ ਬੰਦਿਆਂ ਚ ਦਿਸਣ ਲੱਗ ਪਏ। ਸਾਧ ਸੰਗਤ ਪਰਤ ਕੇ ਬੰਦੇ ਲੋਕਾਂ ਵਿੱਚ ਮੂੰਹ ਵਿਖਾਉਣ ਜੋਗੇ ਨਹੀਂ ਰਹੇ। ਇਸ ਲਈ ਮੁੱਖ ਉਜਲਾ ਤਾਂ ਹੁੰਦਾ ਜੇ ਗੁਰੂ ਅੱਗੇ ਅਰਦਾਸ ਕਰਕੇ ਕਹੀਏ ਪਾਤਸ਼ਾਹ ਤੁਹਾਡਾ ਮਿਹਰ ਭਰਿਆ ਹੱਥ ਸਿਰ ਤੇ ਹੈ ਤਾਂ ਅਸੀਂ ਚੰਗੇ ਹਾਂ, ਜੇ ਮਹਾਰਾਜ ਤੁਹਾਡਾ ਹੱਥ ਸਾਡੇ ਸੀਸ ਤੇ ਨਾ ਹੋਵੇ ਤਾਂ ਬੰਦੇ ਵਿੱਚ ਤਾਂ ਔਗਣ ਹੀ ਔਗਣ ਹੈ। ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ, ਉਹਨਾਂ ਨੇ ਸ਼ਾਮਾਂ ਵੇਲੇ ਨਾ ਜਦੋਂ ਰਾਤ ਨੂੰ ਸੁਖਾਸਨ ਹੋਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਤਾਂ ਸੁਖਾਸਨ ਵਾਲੇ ਕਮਰੇ ਵਿੱਚ ਸੱਚਖੰਡ ਚਲੇ ਜਾਣਾ, ਦਰਵਾਜ਼ਾ ਅੰਦਰੋਂ ਬੰਦ ਕਰ ਲੈਣਾ, ਗੜਵਈ ਨੇ ਬਾਹਰ ਬਹਿ ਜਾਣਾ ਜਿਹੜਾ ਸੇਵਾਦਾਰ ਹੁੰਦਾ। ਗੜਵਈ ਬਣਨਾ ਬਹੁਤ ਔਖਾ ਹੈ ਕਿਉਂਕਿ ਉੱਤੋਂ ਗੜਵਈ ਤੋਂ ਬਾਅਦ ਉਹਨੂੰ ਸਿੱਧੀ ਸੰਤ ਦੀ ਪਦਵੀ ਮਿਲ ਸਕਦੀ ਹੈ ਜੇ ਉਹ ਗੜਵਈ ਬਣ ਕੇ ਹੁਕਮ ਪੂਰਾ ਕਮਾ ਲੈ। ਜੇ ਪੂਰਾ ਹੁਕਮ ਨਾ ਕਮਾ ਸਕੇ ਤਾਂ ਸਾਧ ਸੰਗਤ ਸੰਤ ਬਣਨਾ ਤਾਂ ਦੂਰ ਦੀ ਗੱਲ, ਉਹ ਸੇਵਾਦਾਰ ਵੀ ਨਹੀਂ ਰਹਿੰਦਾ। ਉਹ ਗੜਵਈ ਨੇ ਬਾਹਰ ਬੈਠੇ ਰਹਿਣਾ ਡੇਢ ਘੰਟੇ ਦੋ ਘੰਟੇ, ਬਾਬਾ ਜੀ ਨੂੰ ਲੱਗ ਜਾਣੇ। ਜਦੋਂ ਆਉਣਾ ਫਿਰ ਬਾਬਾ ਜੀ ਨੂੰ ਬਾਹਰ ਰੱਖ ਕਹਿਣਾ ਭਾਈ ਤੁਸੀਂ ਵੀ ਆਰਾਮ ਕਰ ਲਓ ਅੰਮ੍ਰਿਤ ਵੇਲੇ ਉੱਠਣ। ਤਾਂ ਸਾਧ ਸੰਗਤ ਇੱਕ ਦਿਨ ਗੜਵਈ ਦੇ ਮਨ ਚ ਆ ਗਈ, ਕਹਿੰਦਾ ਸੱਚਖੰਡ ਵਿੱਚ ਬਾਬਾ ਜੀ ਕੀ ਕਰਦੇ ਨੇ, ਨਾਮ ਜਪਦੇ ਨੇ, ਬੰਦਗੀ ਕਰਦੇ ਨੇ, ਸਿਮਰਨ ਕਰਦੇ ਕੀ ਕਰਦੇ, ਮੈਨੂੰ ਤਾਂ ਪਤਾ ਹੋਵੇ, ਮੈਨੂੰ ਕਿਵੇਂ ਪਤਾ ਲੱਗੇ। ਕਹਿੰਦਾ ਉਹਨੇ ਜਿਹੜਾ ਰੋਸ਼ਨ ਦਾਨ ਛੱਡਿਆ ਹੋਇਆ ਸੀ ਨਾ ਸੱਚਖੰਡ ਨੂੰ, ਉਹਦੇ ਵਿੱਚੋਂ ਉਹਨੇ ਵੇਖਿਆ ਅੰਦਰ ਤਾਂ ਬਾਬਾ ਜੀ ਸਿਮਰਨ ਨਹੀਂ ਕਰ ਰਹੇ, ਬਾਣੀ ਨਹੀਂ ਪੜ ਰਹੇ, ਚੌਂਕੜਾ ਨਹੀਂ ਵੱਜਿਆ ਹੋਇਆ, ਬੰਦਗੀ ਨਹੀਂ ਕਰ ਰਹੇ, ਕੀ ਕਰ ਰਹੇ ਨੇ, ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਲੰਘ ਅੱਗੇ ਅਰਦਾਸ ਕਰ ਰਹੇ ਨੇ। ਅਰਦਾਸ ਕਰਕੇ ਮੱਥਾ ਟੇਕਣ ਲੱਗੇ, ਫਿਰ ਵੀਹ ਪੰਦਰਾਂ ਮਿੰਟ ਵੀਹ ਮਿੰਟ ਉੱਠੇ ਹੀ ਨਹੀਂ। ਉਹ ਜਦੋਂ ਵੇਖੇ ਮੱਥਾ ਟੇਕ ਰਹੇ ਨੇ, ਜਦੋਂ ਵੇਖੇ ਮੱਥਾ ਟੇਕ ਰਹੇ ਨੇ, ਥੋੜੇ ਚਿਰ ਬਾਅਦ ਅੱਧੇ ਘੰਟੇ ਬਾਅਦ ਫਿਰ ਵੇਖਿਆ ਰੋਸ਼ਨਦਾਨ ਵਿੱਚੋਂ, ਫਿਰ ਮੱਥਾ ਟੇਕ ਰਹੇ ਨੇ। ਮਨ ਚਾਹੇ ਇੰਨਾ ਚਿਰ ਮੱਥਾ ਟੇਕੀ ਜਾਂਦੇ, ਮੈਂ ਤਾਂ ਕਿਹਾ ਨਾਮ ਜਪਦੇ ਹੋਣਗੇ। ਜਦੋਂ ਡੇਢ ਦੋ ਘੰਟੇ ਲੰਘ ਗਏ ਤਾਂ ਬਾਬਾ ਜੀ ਬਾਹਰ ਆਏ, ਬਾਹਰ ਨਿਕਲੇ, ਦਰਵਾਜ਼ਾ ਖੋਲਿਆ, ਗੜਵਈ ਬੈਠੇ। ਤਾਂ ਬਾਬਾ ਜੀ ਫਿਰ ਉਹਨੂੰ ਕਹਿੰਦੇ ਭਾਈ ਤੁਸੀਂ ਵੀ ਆਰਾਮ ਕਰ ਲਓ, ਸਵੇਰੇ ਫਿਰ ਅੰਮ੍ਰਿਤ ਵੇਲੇ ਉੱਠਣਾ। ਆਪਣੀ ਕੁੱਲੀ ਚ ਚਲੇ ਗਏ। ਅਗਲੇ ਦਿਨ ਅੰਮ੍ਰਿਤ ਵੇਲਾ ਹੋਇਆ, ਆਪੋ ਆਪਣਾ ਨਿਤਨੇਮ ਨੇਮ ਨਵਾਇਆ। ਜਦੋਂ ਦਿਨ ਚੜੇ ਦੀਵਾਨ ਤੇ ਗਏ ਤਾਂ ਸੇਵਾਦਾਰ ਪਿੱਛੇ ਬੈਠਾ, ਤਾਂ ਸਾਧ ਸਿੰਘ ਬਾਬਾ ਜੀ ਮੋਰਲੀ ਸੀਟ ਤੇ ਬੈਠੇ, ਮੋਹਰੇ ਬੈਠਿਆਂ ਬੈਠਿਆਂ ਫਿਰ ਹੱਸ ਕੇ ਪਤਾ ਕੀ ਬੋਲੇ, ਕਹਿੰਦੇ ਕਿੱਦਾਂ ਬਈ ਰਾਤੀ ਫਿਰ ਵੇਖ ਲਿਆ ਜੋ ਵੇਖਣਾ ਸੀ। ਤਾਂ ਪਿੱਛੇ ਬੈਠਿਆ ਰੋਣ ਲੱਗ ਪਿਆ, ਕਹਿੰਦਾ ਮਹਾਰਾਜ ਇਹਦਾ ਮਤਲਬ ਤੁਹਾਨੂੰ ਸਭ ਕੁਝ ਪਤਾ। ਕਹਿੰਦੇ ਮਹਾਰਾਜ ਗਲਤੀ ਹੋ ਗਈ, ਮੈਂ ਕਹਿੰਦੇ ਕਿੱਦਾਂ ਬਈ? ਰਾਤੀ ਫਿਰ ਵੇਖ ਲਿਆ ਜੋ ਵੇਖਣਾ ਸੀ, ਰੋਣ ਲੱਗ ਪਿਆ, ਕਹਿੰਦੇ ਜੀ ਗਲਤੀ ਹੋ ਗਈ, ਮੈਨੂੰ ਤੁਹਾਡੀ ਆਗਿਆ ਤੋਂ ਬਗੈਰ ਨਹੀਂ ਸੀ ਵੇਖਣਾ ਚਾਹੀਦਾ, ਕਿਉਂਕਿ ਸਾਧੂ ਦੀ ਸਭ ਤੋਂ ਵੱਡੀ ਸੇਵਾ ਹੈ ਬਚਨ ਮੰਨਣੀ, ਹੋਰ ਭਾਂਡੇ ਮਾਂਜਣੇ ਸਾਧੂ ਦੀ ਕੋਈ ਸੇਵਾ ਨਹੀਂ। ਮੈਂ ਜੀ ਰੋਜ਼ ਉਹਨਾਂ ਦੇ ਜੂਠੇ ਭਾਂਡੇ ਮਾਂਜਦਾ ਸੀ, ਮੈਂ ਉਹਨਾਂ ਦੇ ਕੱਪੜੇ ਧੋਂਦਾ ਸੀ, ਇਹ ਸੇਵਾ ਬਹੁਤ ਛੋਟੀ ਹੈ। ਸਭ ਤੋਂ ਵੱਡੀ ਸੇਵਾ ਬਚਨ ਮੰਨਣ, ਜਿੱਥੇ ਜੋ ਕਹਿ ਦਿੱਤਾ ਉੱਥੇ ਸਤ ਵਚਨ ਕਰਕੇ ਖਲੋ ਜਾ। ਤਾਂ ਕਹਿੰਦੇ ਉਹ ਰੋਣ ਲੱਗ ਪਿਆ ਪਿੱਛੇ ਬਹਿ ਕੇ, ਕਹਿੰਦੇ ਜੀ ਗਲਤੀ ਹੋਵੇ, ਮੈਨੂੰ ਤੁਹਾਤੋਂ ਪੁੱਛ ਕੇ ਵੇਖਣਾ ਚਾਹੀਦਾ ਸੀ। ਕਹਿੰਦੇ ਚੱਲ ਕੋਈ ਗੱਲ ਨੀ, ਜੋ ਤੂੰ ਵੇਖਣਾ ਸੀ ਵੇਖ ਹੀ ਲਿਆ। ਕਹਿੰਦੇ ਕੋਈ ਸ਼ੰਕਾ ਤੇ ਨੀ ਮਨ ਚ? ਕਹਿੰਦੇ ਜੀ ਇੱਕ ਸ਼ੰਕਾ ਹੈ, ਸ਼ੰਕਾ ਇਹ ਹੈ ਵੀ ਮੇਰੇ ਮਨ ਸੀ ਤੁਸੀਂ ਨਾਮ ਜਪਦੇ ਹੋਵੋਗੇ, ਅੰਦਰ ਚੌਂਕੜਾ ਮਾਰ ਕੇ ਬੰਦਗੀ ਕਰਦੇ ਹੋਵੋਗੇ, ਬਾਣੀ ਪੜ੍ਹਦੇ ਹੋਵੋਗੇ, ਬਾਬਾ ਜੀ ਤੁਸੀਂ ਤਾਂ ਅਰਦਾਸ ਹੀ ਕਰੀ ਗਏ, ਜਦੋਂ ਮੈਂ ਵੇਖਿਆ ਉਦੋਂ ਮੱਥਾ ਟੇਕ ਰਿਹਾ, ਜਦੋਂ ਮੈਂ ਵੇਖਿਆ ਉਦੋਂ ਮੱਥਾ ਟੇਕ ਰਿਹਾ, ਜਦੋਂ ਵੇਖਿਆ ਉਦੋਂ ਤੁਸੀਂ ਮੱਥਾ ਹੀ ਟੇਕ ਰਿਹਾ, ਸਿਰ ਝੁਕਿਆ ਹੋਇਆ, ਇੰਨੀ ਵਾਰ ਵਾਰ ਵਾਰ ਮੱਥਾ ਕਿਉਂ ਟੇਕਿਆ? ਤੇ ਬਾਬਾ ਜੀ ਨੂੰ ਪਤਾ ਕੀ ਕਿਹਾ? ਕਹਿੰਦੇ ਭਾਈ ਗੁਰੂ ਨਾਨਕ ਦੇ ਘਰ ਦਾ ਚੋਲਾ ਪਾਇਆ ਹੋਇਆ, ਗੁਰੂ ਨਾਨਕ ਦੇ ਘਰ ਦੇ ਗੋਲੇ ਨੱਕ ਨੌਕਰ ਬਣੇ ਹੋਏ ਆ, ਉਹ ਦਿਨੇ ਸੰਗਤ ਵਿੱਚ ਵਿਚਰਦਿਆਂ ਕਈ ਜਣੇ ਸਾਨੂੰ ਮੱਥਾ ਟੇਕ ਜਾਂਦੇ ਨੇ, ਰਾਤੀ ਦੋ ਘੜੀਆਂ ਸੌਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਦੇ ਕੇ ਮੱਥਾ ਟੇਕ ਕੇ ਸੌਂਦਾ। ਮਹਾਰਾਜ ਤੁਸੀਂ ਜਾਣੋ, ਤੁਹਾਡੀ ਸੰਗਤ ਜਾਣੇ, ਮੈਂ ਵਿੱਚ ਕੁਝ ਵੀ ਨਹੀਂ। ਕਹਿੰਦੇ ਆਪਣੇ ਆਪ ਨੂੰ ਕੱਢ ਲਈ, ਮਹਾਰਾਜ ਤੁਸੀਂ ਜਾਣੋ, ਤੁਹਾਡੀ ਸੰਗਤ ਜਾਣੇ, ਮੈਂ ਵਿੱਚ ਕੁਝ ਵੀ ਨਹੀਂ, ਆਪਣੇ ਆਪ ਨੂੰ ਕੱਢ ਲਈਦਾ। ਸੰਗਤਾਂ ਦਾ ਟੇਕਿਆ ਮੱਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੇ ਦੇਈਦਾ, ਆਪਣੇ ਕੋਲ ਨਹੀਂ ਕੁਝ ਵੀ ਰੱਖੀਦਾ। ਕਹਿੰਦੇ ਅਸੀਂ ਤਾਂ ਉਹਦੇ ਘਰ ਦੇ ਨੌਕਰ ਸਾਧ ਸੰਗਤ, ਜਿਵੇਂ ਕਿਸੇ ਨੇ ਆਪਣੀ ਮਹਿੰਗੀ ਗੱਡੀ ਤੇ ਡਰਾਈਵਰ ਰੱਖਿਆ ਹੋਵੇ, ਡਰਾਈਵਰ ਦਾ ਕੰਮ ਗੱਡੀ ਚਲਾਉਣੀ ਹੈ, ਭੰਨ ਤੋੜ ਜਿਹੜੀ ਉਹ ਮਾਲਕ ਦੀ ਹੈ, ਮਾਲਕ ਸਰਵਿਸ ਕਰਾਵੇ ਨਾ ਕਰਾਵੇ, ਮਾਲਕ ਪੈਸਾ ਖਰਚੇ ਨਾ ਖਰਚੇ, ਉਹਨਾਂ ਤੇ ਚਲਾਉਣੇ ਠੀਕ ਰੱਖਣੀ ਸਹੀ ਰੱਖਣੀ ਮਾਲਕ ਦੀ ਮਰਜ਼ੀ ਹੈ। ਸਾਧ ਸੰਗਤ ਏਦਾਂ ਜਿਹੜਾ ਸਾਧੂ ਹੈ ਉਹ ਕਰਿੰਦਾ ਬਣ ਕੇ ਕੰਮ ਕਰਦਾ, ਸੇਵਕ ਬਣ ਕੇ ਕੰਮ ਕਰਦਾ, ਆਪਣੇ ਆਪ ਨੂੰ ਇਹ ਨਹੀਂ ਸ਼ੋਅ ਕਰਦਾ ਕਿ ਮੈਂ ਕਰ ਰਿਹਾ ਸਾਧ ਸੰਗਤ, ਉਦੋਂ ਫਿਰ ਉਹ ਸਾਧੂ ਦੇ ਕੋਲ ਫਲ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ, ਉਹਦੀ ਵਡਿਆਈ ਇਕੱਠੀ ਹੋਣ ਲੱਗ ਪੈਂਦੀ। ਇੱਕ ਨੁਕਤਾ ਹੋਰ ਨੋਟ ਕਰਿਓ, ਜਿੰਨੇ ਪੈਸੇ ਜੇਬ ਚ ਰੱਖ ਲਓ ਚੱਲ ਜਾਂਦੇ ਨੇ, ਤੁਸੀਂ 10,000-20,000 ਜੇਬ ਚ ਪਾ ਲਓ, ਦੋ ਚੋਂ ਦਿਨਾਂ ਵਿੱਚ ਮੁੱਕ ਹੀ ਜਾਣੇ, ਖਰਚ ਹੋ ਜਾਣੇ। ਜਿਹੜੇ ਪੈਸੇ ਆਪਣੀ ਕਮਾਈ ਚੋਂ ਕੱਢ ਕੇ ਫਿਕਸ ਕਰ ਲਏ, ਕਿਤੇ ਬੈਂਕ ਵਿੱਚ ਫਿਕਸ ਕਰਵਾ ਦਿੱਤੇ, ਤਾਂ ਸਾਧ ਸੰਗਤ ਜਿਹਦੀ FDR ਬਣ ਗਈ, ਫਿਕਸ ਹੋ ਗਏ, ਤੁਹਾਡੇ ਅਕਾਊਂਟ ਜਮ੍ਹਾਂ ਹੋ ਗਏ, ਉਹਦੇ ਨਾਲ ਉਸੇ ਦਿਨ ਤੋਂ ਵਿਆਜ ਲੱਗਣਾ ਸ਼ੁਰੂ ਹੋ ਜਾਣਾ। ਜੇ ਤੁਸੀਂ 1,00,000 ਰੁਪਈਆ ਜਮ੍ਹਾਂ ਕਰਾ ਦਿੱਤਾ, ਤਾਂ 70% ਨਾਲ ਜਾਂ 7% ਜਾਂ 8% ਜਾਂ 6% ਜਿੰਨਾ ਵੀ ਉਹ ਲਾਉਂਦੇ ਨੇ, ਉਹਦੇ ਹਿਸਾਬ ਨਾਲ ਉਹ ਤੁਹਾਡੇ ਬੈਂਕ ਵਿੱਚ ਵਿਆਜ ਲੱਗਣਾ ਸ਼ੁਰੂ ਹੋ ਜਾਣਾ, ਹੋਰ ਜਮ੍ਹਾਂ ਹੋ ਜਾਣਾ। ਕਿਉਂ? ਤੁਸੀਂ ਜਮ੍ਹਾਂ ਕਰਾਏ, ਕੋਲ ਰੱਖੇ ਹੋਏ ਪੈਸੇ ਚੱਲ ਜਾਂਦੇ ਨੇ, ਜਮ੍ਹਾਂ ਕਰਾਏ ਹੋਏ ਪੈਸਿਆਂ ਨਾਲ ਵਿਆਜ ਲੱਗਦਾ। ਏਦਾਂ ਜਿਹੜੀਆਂ ਵਡਿਆਈਆਂ ਲੋਕਾਂ ਦੀਆਂ ਲੈ ਕੇ ਕੋਲ ਰੱਖ ਲਈਏ, ਉਹ ਵਡਿਆਈਆਂ ਮੁੱਕ ਜਾਂਦੀਆਂ ਨੇ। ਜਿਹੜੀ ਵਡਿਆਈ ਗੁਰੂ ਨੂੰ ਜਮ੍ਹਾਂ ਕਰਾ ਦੇਈਏ ਵਧਣ ਲੱਗ ਪੈਂਦੀ ਹੈ, ਜਿਹੜੀ ਵਡਿਆਈ ਲੈ ਕੇ ਗੁਰੂ ਕੋਲ ਜਮ੍ਹਾਂ ਕਰਾ ਦੇਈਏ ਉਹ ਵਡਿਆਈ ਵਧਣ ਲੱਗ ਪੈਂਦੀ ਹੈ, ਉਹਦੇ ਨਾਲ ਫਿਰ ਗੁਰੂ ਹੋਰ ਵਿਆਜ ਲਾਉਣ ਲੱਗ ਪੈਂਦਾ। ਕਿਉਂ? ਇਹਨੂੰ ਗੁਰੂ ਦੇ ਨਾਂ ਤੇ ਵਡਿਆਈ ਮਿਲੀ, ਇਹਨੇ ਕੋਲ ਨਹੀਂ ਰੱਖੀ ਜਮ੍ਹਾਂ ਕਰਾ ਦਿੱਤੀ, ਉਹ ਵਡਿਆਈ ਫਿਰ ਵੱਧਦੀ। ਅੱਛਾ, ਜੇ ਕੋਈ ਵਡਿਆਈ ਜਮ੍ਹਾਂ ਨਾ ਕਰਾਵੇ, ਵਡਿਆਈ ਮਿਲੀ ਹੈ, ਫੁੱਲ ਜਾਵੇ ਮੇਰੇ ਮਗਰ ਇੰਨੇ ਲੋਕ, ਮੈਨੂੰ ਲੋਕ ਇੰਨੇ ਮੰਨਦੇ ਨੇ, ਸਤ ਸੰਗਤ ਉਹ ਵਡਿਆਈ ਫਿਰ ਰੱਬ ਦਾ ਨਾਮ ਭੁਲਾਉਣ ਲੱਗ ਪੈਂਦੀ, ਉਹ ਵਡਿਆਈ ਫਿਰ ਰੱਬ ਦੇ ਨਾਮ ਤੋਂ ਦੂਰ ਕਰਨ ਲੱਗ ਪੈਂਦੀ ਹੈ। ਉਹਨੂੰ ਮਹਾਰਾਜ ਨੇ ਕਿਹਾ, ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਹਾਲ, ਇਹਨੀ ਜਲੇ ਹੀ ਨਾਮ ਵਿਸਾਰਿਆ, ਇੱਕ ਨਾ ਚੱਲੀਆਂ ਨਾਲ, ਇਹਨੀ ਤੈਨੂੰ ਰੱਬ ਭੁਲਾ ਦੇਣਾ। ਇਸ ਲਈ ਜਦੋਂ ਵਡਿਆਈ ਮਿਲੇ, ਸਾਧੂ ਦੀ ਨਿਸ਼ਾਨੀ ਹੈ, ਦੁਨੀਆਂ ਨੂੰ ਵਡਿਆਈ ਦਿੰਦੀ ਹੈ, ਰਾਤੀ ਸੌਣ ਲੱਗਿਆਂ ਗੁਰੂ ਨੂੰ ਵਡਿਆਈ ਦੇ ਕੇ ਸੌਂਦਾ, ਮਹਾਰਾਜ ਮੈਂ ਤੁਹਾਡੇ ਦਰ ਦਾ ਕਰਿੰਦਾ ਆਂ, ਤੁਸੀਂ ਜਾਣੋ, ਤੁਹਾਡੀ ਸੰਗਤ ਜਾਣੇ, ਮੈਂ ਵਿੱਚ ਕੁਝ ਵੀ ਨਹੀਂ। ਉਹ ਆਪਣੇ ਆਪ ਨੂੰ ਕੱਢ ਲੈਂਦਾ। ਇਸ ਲਈ ਬੰਦਗੀ ਬਾਣੀ ਰੋਜ਼ ਇਹ ਪੰਕਤੀ ਪੜ੍ਹ ਕੇ ਸੌਂਦੇ ਨੇ। ਇਹ ਹੁਣ ਪੰਕਤੀ ਹੈ ਤੇ ਇੰਡੀਵਿਜੁਅਲ ਹਰ ਸਿੱਖ ਦੀ ਅਰਦਾਸ ਹੈ, ਪਰ ਆਪਾਂ ਸੰਗਤੀ ਰੂਪ ਵਿੱਚ ਅਰਦਾਸ ਵੇਲੇ ਰੋਜ਼ ਪੜ੍ਹੀ ਦੀ ਹੈ। ਬੰਦਗੀ ਵਾਲਾ ਰੋਜ਼ ਇਹ ਪੰਕਤੀ ਪੜ੍ਹ ਕੇ ਸੁਣਦਾ ਕਿ ਤੁਧ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਜਾਣੇ। ਸਾਧ ਸੰਗਤ ਵਡਿਆਈ ਜਮ੍ਹਾਂ ਕਰਾਈਏ, ਵਿਆਜ ਲੱਗਣ ਲੱਗ ਪੈਂਦਾ, ਵਧਣ ਲੱਗ ਪੈਂਦੀ। ਫਿਰ ਗੁਰੂ ਦੀ ਇਹ ਵਡਿਆਈ ਹੈ, ਗੁਰੂ ਫਿਰ ਉਹਦੇ ਵਾਸਤੇ ਅਨਕੰਡੀਸ਼ਨਲ ਕਹਿੰਦਾ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਕਿਉਂਕਿ ਉਹ ਤਾਂ ਕਹਿੰਦਾ ਵੀ ਜੋ ਮੰਗਣਾ ਮੰਗ ਲਓ, ਉਹਦੇ ਘਰ ਵਿੱਚ ਸਭ ਕੁਝ ਹੈ। ਰੋਜ਼ ਪੜਿਆ ਜਾਂਦਾ ਸੱਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਨੇ ਸੋ ਪਾਵੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਾਹੌਰ ਵਰਗਾ ਲਾਹੌਰ ਵਸਾਇਆ, ਜਿਹਦਾ ਨਾਮ ਰੱਖਿਆ ਗੁਰੂ ਕਾ ਲਾਹੌਰ। ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਸਨ, ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਉਸ ਲਾਹੌਰ ਨਹੀਂ ਸੀ ਜਾਇਆ ਜਾ ਸਕਦਾ। ਇਸ ਲਈ ਮਹਾਰਾਜ ਨੇ ਹੁਕਮ ਕੀਤਾ, ਭਾਈ ਰਿਸ਼ਤੇਦਾਰ, ਸਾਬਕ ਸੰਬੰਧੀ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਆਓ, ਅਸੀਂ ਇਸ ਤਰ੍ਹਾਂ ਦਾ ਲਾਹੌਰ ਇੱਥੇ ਵਸਾ ਦਾਂਗੇ, ਉਹ ਲਾਹੌਰ ਨਾਲੋਂ ਵੀ ਵਧੀਆ ਹੋਏਗਾ, ਉਹਨੂੰ ਲੋਕ ਗੁਰੂ ਕਾ ਲਾਹੌਰ ਕਹਿਣਗੇ। ਸਾਧ ਸੰਗਤ ਉਹ ਨਗਰ ਵਸਿਆ, ਦੁਕਾਨਾਂ ਵਸੀਆਂ, ਲਾਹੌਰ ਉਸ ਲਾਹੌਰ ਨਾਲੋਂ ਵੀ ਗੁਰੂ ਕਾ ਲਾਹੌਰ ਉਦੋਂ ਸੋਹਣਾ ਵਸ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਨੰਦਪੁਰ ਸਾਹਿਬ ਤੋਂ ਵਰਾਤ ਚੜੀ, ਗੁਰੂ ਕੇ ਲਾਹੌਰ ਪਾਤਸ਼ਾਹ ਵਿਆਹਣ ਗਏ, ਮਾਤਾ ਜੀਤੋ ਜੀ ਦੇ ਨਾਲ ਹਜ਼ੂਰ ਦਾ ਆਨੰਦ ਕਾਰਜ ਹੋਇਆ। ਜਦੋਂ ਪਾਤਸ਼ਾਹ ਉਹ ਜਗ੍ਹਾ ਉੱਤੇ ਪਹੁੰਚੇ ਨਾ, ਉੱਥੋਂ ਦੇ ਇਲਾਕੇ ਪਹਾੜੀ ਲੋਕ ਇਕੱਠੇ ਹੋਏ। ਅੱਜ ਪਹਾੜ ਇਸ ਤਰ੍ਹਾਂ ਸਜੇ ਹੋਏ ਸਨ, ਜਿਵੇਂ ਕੋਈ ਬਹੁਤ ਸੰਘਣਾ ਸੁੰਦਰ ਮੇਲਾ ਬਜ਼ਾਰ ਸਜਿਆ ਹੋਇਆ ਹੈ, ਪਾਤਸ਼ਾਹ ਦੀ ਵਡਿਆਈ ਵੇਖਣ ਵਾਸਤੇ ਪਹੁੰਚੇ ਹਜ਼ੂਰ ਘੋੜੇ ਤੇ ਸਵਾਰ, ਜਦੋਂ ਜਗ੍ਹਾ ਤੇ ਪਹੁੰਚੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਘੋੜੇ ਦੇ ਅੱਗੇ ਅੱਗੇ ਸ਼ਹਿਨਾਈ ਵੱਜ ਰਹੀ ਹੈ, ਇੰਨੀਆਂ ਖੁਸ਼ੀਆਂ ਨੇ, ਸੰਗਤ ਪਿਆਰ ਨਾਲ ਗਾ ਰਹੀ ਹੈ, ਹਮ ਘਰ ਸਾਜਨ ਆਏ ਸੱਚੇ ਮੇਲ ਮਿਲਾਏ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਵਡਿਆਈ ਵੇ ਸੰਗਤਾਂ ਕਹਿ ਰਹੀਆਂ ਨੇ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾ ਕਾ ਵਸੀਠ, ਹਰ ਨਮੋ ਮੰਤਰ ਦਿੜਾਇਨ ਦਾ ਕੱਟੇ ਹੋਮੇ ਰੋਗ, ਨਾਨਕ ਸਤਿਗੁਰ ਤਿਨਾ ਮਲਾਇਆ ਜਿਨਾ ਤੁਰੇ ਪਿਆ ਸੰਜ, ਵਰ ਪਾਇਆ ਪੁਰਖਾ ਗਮੋ ਗੁੱਚੇ, ਸਤਨਵਤਨ ਵਾਲ ਸਿਖਾਈ। ਸੰਗਤਾਂ ਪਿਆਰ ਨਾਲ ਸ਼ਬਦ ਪੜ੍ਹ ਰਹੀਆਂ ਨੇ, ਤੰਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਘੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣ। ਕਹਿੰਦੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਪਹਾੜੀਆਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ, ਮਹਾਰਾਜ ਅੱਜ ਤੁਹਾਡਾ ਵਿਆਹ ਪੁਰਬ ਹੈ, ਤੁਹਾਡਾ ਵਿਆਹ ਦਾ ਦਿਨ ਹੈ, ਪਾਤਸ਼ਾਹ ਦੁਨਿਆਵੀ ਲੋਕਾਂ ਦਾ ਵਿਆਹ ਹੋਵੇ ਲੋਕੀ ਪੈਸੇ ਵਾਰਦੇ ਨੇ, ਦੁਨਿਆਵੀ ਕਿਸੇ ਬੰਦੇ ਦਾ ਵਿਆਹ ਹੋਵੇ ਮਹਾਰਾਜ ਉਹਦੇ ਤੋਂ ਵਧਾਈਆਂ ਪੈਸੇ ਵਾਰਨੇ ਵਾਰੇ ਜਾਂਦੇ ਨੇ, ਉਸ ਘਰ ਵਿੱਚੋਂ ਜੋ ਕੋਈ ਵਧਾਈ ਮੰਗਣ ਆਉਂਦਾ ਉਹ ਘਰ ਵਾਲਿਆਂ ਨੂੰ ਵਧਾਈ ਦੇਣੀ ਪੈਂਦੀ ਹੈ, ਕਿਉਂ ਵੀ ਅੱਜ ਸਾਡੇ ਘਰ ਵਿਆਹ ਹੈ, ਕੋਈ ਵਧਾਈ ਮੰਗਣ ਆਵੇ ਉਹਨੂੰ ਉਹ ਵਧਾਈ ਦੇਈ ਦੀ ਹੈ। ਤਾਂ ਪਹਾੜੀਆਂ ਨੇ ਇਕੱਠੇ ਹੋ ਕੇ ਕਿਹਾ, ਮਹਾਰਾਜ ਤੁਸੀਂ ਦੀਨ ਦੁਨੀ ਦੇ ਪਾਤਸ਼ਾਹ ਹੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਇੱਕੋ ਹੀ ਅਰਜ ਹੈ, ਕਿਰਪਾ ਕਰੋ, ਇਸ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਬੜੀ ਕਿੱਲਤ ਹੈ, ਮਹਾਰਾਜ ਅੱਜ ਤੁਹਾਡੇ ਕੋਲੋਂ ਪੈਸਿਆਂ ਦੀ ਵਧਾਈ ਨਹੀਂ ਮੰਗਣੀ, ਇਹ ਪਹਾੜੀ ਲੋਕ ਤੁਹਾਡੇ ਕੋਲੋਂ ਪੈਸੇ ਦੀ ਜਗ੍ਹਾ ਤੇ ਪਾਣੀ ਮੰਗ ਰਹੇ। ਪਾਤਸ਼ਾਹ ਪੈਸੇ ਦੀ ਕਿਸੇ ਨੇ ਵਧਾਈ ਨਹੀਂ ਲੈਣੀ, ਇਸ ਇਲਾਕੇ ਸਾਨੂੰ ਪੈਸੇ ਦੀ ਜਗ੍ਹਾ ਤੇ ਪਾਣੀ ਚਾਹੀਦਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਜਗ੍ਹਾ ਉੱਤੇ ਸਾਧ ਸੰਗਤ ਆਪਣੇ ਹੱਥ ਵਿੱਚ ਵਰਸ਼ੀ ਪਕੜ ਕੇ, ਤਿੰਨ ਵਰਸ਼ੀਆਂ ਪਾਤਸ਼ਾਹ ਨੇ ਉਹ ਪਹਾੜ ਦੀ ਕੰਦਰ ਵਿੱਚ ਮਾਰੀਆਂ, ਉੱਥੋਂ ਸਾਧ ਸੰਗਤ ਤਿੰਨ ਜਗ੍ਹਾ ਤੋਂ ਪਾਣੀ ਦਾ ਫੁਹਾਰਾ ਫੁੱਟਿਆ, ਔਰ ਹਜ਼ੂਰ ਨੇ ਬਚਨ ਕਹੇ, ਕਹਿੰਦੇ ਭਾਈ ਤਰਵੈਣੀ ਨਾਲੋਂ ਵੀ ਮਿੱਠਾ ਪਾਣੀ ਇੱਥੇ ਆਏਗਾ, ਦੁਨੀਆਂ ਦੇ ਲੋਕ ਇਹਨੂੰ ਤਰਵੈਣੀ ਕਹਿਣਗੇ, ਗੰਗਾ ਜਮਨਾ ਸਰਸਵਤੀ ਇਹ ਜਗ੍ਹਾ ਉੱਤੇ ਤਿੰਨ ਨਦੀਆਂ ਨਾਲੋਂ ਵੀ ਮਿੱਠਾ ਪਾਣੀ ਪ੍ਰਗਟ ਹੋਏਗਾ, ਇਹਨੂੰ ਲੋਕ ਤਰਵੈਣੀ ਕਹਿ ਕੇ ਦੁਨੀਆਂ ਦੇ ਲੋਕ ਮੱਥਾ ਟੇਕਣਗੇ। ਅੱਜ ਸਾਧ ਸੰਗਤ ਉਹ ਪਾਣੀ ਉਸ ਜਗ੍ਹਾ ਤੋਂ ਸਿਮਦ ਹੈ, ਮੈਂ ਕਈ ਦਿਨ ਉੱਥੇ ਰਹਿ ਕੇ ਵੀ ਵੇਖਿਆ, ਤੁਸੀਂ ਵੀ ਗਏ ਹੋਵੋਗੇ, ਪਹਾੜੀ ਲੋਕ ਅੱਜ ਵੀ ਪੀਣ ਵਾਸਤੇ ਪਾਣੀ ਉੱਥੋਂ ਲੈ ਕੇ ਜਾਂਦੇ ਨੇ, ਮੈਂ ਕਈ ਸੱਜਣ ਵੇਖੇ ਉੱਥੋਂ ਵਾਟਰ ਕੂਲਰ ਭਰ ਕੇ ਉਦੋਂ ਲੈ ਕੇ ਜਾ ਰਹੇ ਸੀ, ਕਹਿੰਦੇ ਜੀ ਅਸੀਂ ਉਹ ਪਰਲੇ ਪਾਸੇ ਸਾਡਾ ਘਰ, ਅਸੀਂ ਉੱਥੇ ਪੀਣ ਵਾਲਾ ਪਾਣੀ ਉੱਥੋਂ ਲੈ ਕੇ ਜਾਂਦੇ, ਕਿੰਨੀ ਵਾਰ ਰੌਲਾ ਪੈਂਦਾ, ਫਲਾਨੀ ਜਗ੍ਹਾ ਦਾ ਪਾਣੀ ਖਰਾਬ ਹੋ ਗਿਆ ਜੀ, ਫਲਾਨੀ ਜਗ੍ਹਾ ਖਰਾਬ ਹੋ ਗਿਆ, ਸਦੀਆਂ ਗੁਜ਼ਰ ਗਈਆਂ, ਉਹ ਚਸ਼ਮੇ ਵਿੱਚੋਂ ਪਾਣੀ ਪਹਾੜ ਵਿੱਚੋਂ ਅੱਜ ਵੀ ਸਿਮ ਰਿਹਾ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਨੰਦ ਘਰ ਜੋ ਜਗ੍ਹਾ ਤੇ ਹੋਇਆ, ਉੱਥੋਂ ਪਾਤਸ਼ਾਹ ਜਦੋਂ ਘੋੜੇ ਤੇ ਸਵਾਰ ਹੋਏ, ਇਤਿਹਾਸ ਕਹਿੰਦਾ ਘੋੜਾ ਵੀ ਇੰਨੇ ਆਨੰਦ ਵਿੱਚ ਆਇਆ, ਜਿਹੜੀ ਜਗ੍ਹਾ ਤੇ ਘੋੜੇ ਨੇ ਵੀ ਪੌੜ ਮਾਰਿਆ ਉੱਥੋਂ ਵੀ ਪਾਣੀ ਸਿਮਦਾ, ਉਹਦਾ ਨਾਮ ਵੀ ਅੱਜ ਪੌੜ ਸਾਹਿਬ। ਕਹਿਣ ਤੋਂ ਭਾਵ ਗੁਰੂ ਕੋਲੋਂ ਜੋ ਮੰਗ ਲਓ ਉਹ ਮਿਲਦਾ, ਦੁਨਿਆਵੀ ਕਿਸੇ ਆਮ ਬੰਦੇ ਦੇ ਘਰ ਵਿੱਚ ਖੁਸ਼ੀ ਹੋਵੇ, ਉੱਤੋਂ ਕੋਈ ਵਧਾਈ ਮੰਗੇ, ਵਧਾਈ ਲੈਣ ਆਉਂਦਾ ਉਹਨੂੰ ਵਧਾਈ ਮਿਲਦੀ ਹੈ, ਜਦੋਂ ਗੁਰੂ ਦੇ ਘਰ ਵਿੱਚ ਖੁਸ਼ੀ ਦਾ ਦਿਨ, ਪਹਾੜੀਆਂ ਨੇ ਪਾਣੀ ਮੰਗੇ, ਸਦੀਆਂ ਤੱਕ ਪਾਤਸ਼ਾਹ ਨੇ ਉਹ ਜਗ੍ਹਾ ਪਾਣੀ ਦੀ ਆਵਾਜ਼ ਕਰ ਦਿੱਤੀ। ਇਸ ਲਈ ਸਾਧ ਸੰਗਤ, ਸਿੱਖ ਜਦੋਂ ਗੁਰੂ ਕੋਲੋਂ ਕੁਝ ਮੰਗਣ ਆਵੇ ਜੋ ਮੰਗ ਲਓ ਉਹ ਮਿਲਦਾ। ਇੱਕ ਨੁਕਤਾ ਹੋਰ ਧਿਆਨ ਵਿੱਚ ਰੱਖਿਓ, ਇਹ ਗੁਰੂ ਦੀ ਵਡਿਆਈ ਹੈ, ਇਹ ਨੀ ਵੇ ਪਾਤਸ਼ਾਹ ਦਾ ਆਨੰਦ ਕਰ ਸੀ ਜੋ ਮੰਗ ਲਿਆ ਉਹ ਗੁਰੂ ਨੇ ਦੇ ਦਿੱਤਾ, ਇਹ ਪਾਤਸ਼ਾਹ ਛੇਵੇਂ ਪਾਤਸ਼ਾਹ ਨੇ ਨਿਹਤ ਕੀਤਾ ਹੋਇਆ। ਭਾਈ ਜਦੋਂ ਵੀ ਕਿਸੇ ਦਾ ਆਨੰਦ ਕਾਰਜ ਹੋਵੇ, ਸੁਭਾਗ ਭਰੀ ਜੋੜੀ ਜਿੱਦਣ ਚਾਰ ਲਾਵਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਲੈਂਦੀਆਂ ਨੇ, ਜਿੱਦਣ ਉਹ ਸੁਭਾਗ ਭਰੀ ਜੋੜੀ ਦੀਆਂ ਚਾਰ ਲਾਵਾਂ ਹੁੰਦੀਆਂ ਨੇ, ਇਹ ਯਾਦ ਰੱਖਿਓ ਜੋ ਮੰਗ ਲਓਗੇ ਉਹ ਗੁਰੂ ਨੂੰ ਉਸ ਦਿਨ ਦੇਣਾ ਪੈਂਦਾ, ਉਦਣ ਚਾਰ ਲਾਵਾਂ ਸਿਰਫ ਤੇ ਸਿਰਫ ਉਹ ਦੋਵਾਂ ਬੱਚਿਆਂ ਵਾਸਤੇ ਹੁੰਦੀ। ਚਾਰ ਲਾਵਾਂ ਪੜ੍ਹਨ ਤੋਂ ਪਹਿਲਾਂ ਇੱਕ ਪੰਕਤੀ ਪੜ੍ਹੀ ਜਾਂਦੀ ਹੈ, ਤੰਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਘੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਵਿਸ਼ਾ ਪਛਾਣ। ਉਦੋਂ ਪੰਕਤੀ ਪੜ੍ਹੀ ਜਾਂਦੀ ਹੈ ਜਦੋਂ ਅਨਾਊਂਸ ਕਰਕੇ ਕਿਹਾ ਜਾਏਗਾ ਜੀ ਹੁਣ ਲੜਕੇ ਦਾ ਪੱਲਾ ਲੜਕੀ ਨੂੰ ਫੜਾਇਆ ਜਾਵੇ, ਉਦੋਂ ਸ਼ਬਦ ਪੜ੍ਹਨੇ ਕਿ ਉਸਤਤ ਨਿੰਦਾ ਨਾਨਕ ਜੀ ਮੈਂ ਹਵ ਵੰਜਾਈ ਛੋੜਿਆ, ਹਬ ਕਿਸ਼ ਤਿਆਗੀ ਹੱਬੇ ਸਾਕ ਕੁੜਾਵੜੇ ਡਿੱਠੇ ਤੋ ਪੱਲੇ ਤੈਂਡੇ ਲੱਗ। ਹੁਣ ਦੋ ਪੰਕਤੀਆਂ ਵਿੱਚ ਬਹੁਤ ਵੱਡਾ ਮੈਸੇਜ ਹੈ। ਇਹ ਥੋੜੀ ਮੈਂ ਕੱਲਾ ਪੱਲਾ ਫੜਾਇਆ ਜੀ ਪੱਲੇ ਦਾ ਸ਼ਬਦ ਪੜ੍ਹਤਾ, ਪੱਲਾ ਫੜਾਇਆ ਤੇ ਪੱਲੇ ਦਾ ਸ਼ਬਦ ਪੜ੍ਹਤਾ। ਲਾਵਾਂ ਲੈਣ ਤੋਂ ਪਹਿਲਾਂ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਗਿਆ, ਉਹ ਇਹ ਸੁਨੇਹਾ ਗੁਰੂ ਦਾ, ਭਾਈ ਧੀਏ ਬੱਚੀਏ ਭਾਵੇਂ ਦੁਨਿਆਵੀ ਵਿਆਹ ਹੈ, ਰੱਬ ਨਾਲ ਮਿਲਣ ਵਾਸਤੇ ਵੀ ਇਹੀ ਕੰਡੀਸ਼ਨ ਹੈ, ਤੇ ਦੁਨਿਆਵੀ ਘਰ ਸੁਖੀ ਕਰਨ ਵਾਸਤੇ ਪਤੀ ਨਾਲ ਬਣ ਜਾਏ, ਪਤੀ ਵਾਲੀ ਬਣਨ ਦਾ ਵੀ ਇਹੀ ਇੱਕ ਸੁਹਾਗਣ ਬਣਨ ਦਾ ਤਰੀਕਾ ਹੈ। ਕਿ ਕਹਿੰਦੇ ਦੋਏ ਚੀਜ਼ਾਂ ਤਿਆਗ ਦਈ ਅੱਜ ਤੋਂ ਬਾਅਦ, ਉਸਤਤ ਵੀ ਤੇ ਨਿੰਦਿਆ ਵੀ। ਚਲੋ ਨਿੰਦਾ ਤਾਂ ਮਾੜੀ ਹੈ, ਉਸਤਤ ਕਿਉਂ ਛੱਡਣੀ, ਨਿੰਦਿਆ ਤਾਂ ਕਿਸੇ ਦੀ ਨਹੀਂ ਕਰਨੀ ਚਾਹੀਦੀ, ਉਹ ਤਾਂ ਬਾਣੀ ਚ ਵੈ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ, ਭਾਈ ਨਿੰਦਾ ਨਹੀਂ ਕਰਨੀ। ਫਰੀਦਾ ਖਾਕ ਨਾ ਨਿੰਦੀ ਹੈ ਖਾਕੂ ਜੇਡ ਨਾ ਕੋਈ, ਉਸਤਤ ਕਿਉਂ ਨਹੀਂ ਕਰਨੀ, ਉਹਦਾ ਰੀਜ਼ਨ ਇਹ ਹੈ। ਅੱਜ ਸਿਰਫ ਉਹ ਲੜਕੀ ਉਹ ਬੱਚੀ ਨੂੰ ਕਿਹਾ ਗਿਆ ਕਿ ਉਸਤਤ ਨਿੰਦਾ ਦੋ ਤਿਆਗੇ, ਪੁੱਤ ਦੋਏ ਚੀਜ਼ਾਂ ਛੱਡ ਦਈ, ਉਸਤਤ ਨਿੰਦਾ ਨਾਨਕ ਜੀ ਮੈਂ ਹਵ ਵੰਜਾਈ ਛੋੜਿਆ, ਹਵ ਕਿਸ ਤਿਆਗੀ ਹੱਬੇ ਸਾਗ ਕੁੜਾਵੜੇ ਡਿੱਠੇ ਤੋਂ ਪੱਲੇ ਤੈਂਡੇ ਲੱਗ। ਤਿੰਨ ਗੱਲਾਂ ਕਹੀਆਂ, ਪੱਲੇ ਲੱਗਣ ਵਾਲੀ ਏ, ਉਸਤਤ ਵੀ ਛੱਡੀ ਨਿੰਦਿਆ ਵੀ ਛੱਡੀ, ਬਾਕੀ ਸਾਕ ਪਤੀ ਨਾਲੋਂ ਕੁੜਾਵੜੇ ਦਾ ਅਰਥ ਝੂਠੇ ਜਾਣਨੇ। ਹੁਣ ਸੁਣਿਓ ਧਿਆਨ ਨਾਲ, ਜਿਹੜੀ ਬੱਚੀ ਸਹੁਰੇ ਜਾ ਕੇ ਪੇਕਿਆਂ ਦੀ ਉਸਤਤ ਕਰੀ ਜਾਵੇ, 20 ਸਾਲ ਪੇਕੇ ਘਰ ਗੁਜ਼ਾਰੇ ਨੇ, 25 ਸਾਲ ਗੁਜ਼ਾਰੇ ਨੇ, 22 ਸਾਲ ਹੁਣ ਥੋੜੇ ਵੱਡੀ ਉਮਰ ਚ ਵਿਆਹ ਕਰਦੇ ਨੇ, ਜਿਹੜੀ ਪੇਕੇ ਘਰ ਦੀ ਉਸਤਤ ਸਹੁਰੇ ਘਰ ਵਿੱਚ ਜਾ ਕੇ ਕਰੀ ਜਾਵੇ। ਸਾਡੇ ਤਾਂ ਕੱਪੜਾ ਅਸੀਂ ਜਾ ਕੇ ਲੁਧਿਆਣਿਓ ਖਰੀਦੀਦਾ, ਲੈ ਅਸੀਂ ਤਾਂ ਚੰਡੀਗੜ੍ਹੋਂ ਸ਼ੋਪਿੰਗ ਕਰੀਦੀ ਹੈ, ਸਾਡੇ ਤਾਂ ਦਾਲ ਸਬਜ਼ੀ ਰਾਤ ਵਾਲੀ ਖਾਂਦੇ ਨੀ, ਅਸੀਂ ਤਾਂ ਤਾਜ਼ੀ ਬਣਾਈ ਦੀ ਹੈ, ਸਾਡੇ ਘਰ ਵਿੱਚ ਨੀ ਇੱਦਾਂ ਚੱਲਦਾ, ਸਾਡੇ ਘਰ ਚ ਨੀ ਇੱਦਾਂ ਚੱਲਦਾ। ਉਹ ਜੇ ਆਪਣੇ ਪੇਕਿਆਂ ਦੀ ਉਸਤਤ ਸਹੁਰੇ ਕਰੀ ਜਾਵੇ, ਉਹਦਾ ਵਸੇਵਾ ਸਹੁਰੇ ਘਰ ਵਿੱਚ ਨਹੀਂ ਹੋ ਸਕਦਾ, ਪਤੀ ਨਾਲ ਨਹੀਂ ਬਣ ਸਕਦੀ। ਕਿਉਂ? ਉਹਨੇ ਆਪਣਾ ਘਰ ਨੀ ਸਮਝਿਆ, ਅਸਲ ਵਿੱਚ ਉਹਦਾ ਉਸ ਦਿਨ ਉਹ ਆਪਣਾ ਘਰ ਹੈ, ਆਪਣੇ ਘਰ ਦੀ ਨਿੰਦਿਆ ਨਹੀਂ ਕਦੇ ਕਰੀ ਦੀ, ਤੇ ਆਪਣੇ ਘਰ ਦੇ ਤੁਲ ਕਿਸੇ ਹੋਰ ਦੀ ਉਸਤਤ ਨਹੀਂ ਕਰੀ। ਪੇਕੇ ਘਰ ਦੀ ਉਸਤਤ ਨਹੀਂ ਬਹੁਤੀਆਂ ਕਰੀ ਦੀ, ਉੱਥੇ ਤਾਂ ਸਾਡੇ ਖਾਣ ਨੂੰ ਆ ਕੁਝ ਹੁੰਦਾ, ਅਸੀਂ ਤਾਂ ਰਾਤ ਦੀ ਬਹੀ ਖਾਂਦੇ ਨੀ, ਰੋਟੀ ਰਾਤ ਵਾਲੀ ਸਬਜ਼ੀ ਖਾਈਦੀ ਨੀ, ਅਸੀਂ ਤਾਂ ਕੱਪੜਾ ਲੁਧਿਆਣਿਓ ਖਰੀਦੀਦਾ, ਅਸੀਂ ਤਾਂ ਫਲਾਨੇ ਨੂੰ ਖਰੀਦੀਦਾ। ਭਾਈ ਜਿੱਥੋਂ ਉਹ ਲੈਂਦੇ ਨੇ ਉੱਥੋਂ ਖਰੀਦ ਲਈਦਾ। ਹੁਣ ਤੁਸੀਂ ਹੈਰਾਨ ਹੋਵੋਗੇ, ਜੇ ਕੋਈ ਲੁਧਿਆਣੇ ਖਰੀਦਣ ਜਾਵੇ, ਇੱਕ ਮਾਰਕੀਟ ਉਹ ਹੈ ਜਿੱਥੇ ਸੂਟ 1200 ਦਾ ਵੀ ਮਿਲਦਾ, ਉਹੀ ਤੁਸੀਂ ਘੁਮਾਰ ਮੰਡੀ ਚਲੇ ਜਾਓ 3200 ਦਾ ਮਿਲਣਾ। ਉਹ ਲੋਕਾਂ ਦਾ ਸਟੇਟਸ ਹੈ, ਅਸੀਂ ਛੋਟੀ ਮਾਰਕੀਟ ਵਿੱਚ ਨਹੀਂ ਜਾਂਦੇ ਖਰੀਦਣ, ਭਾਵੇਂ 1200 ਵਾਲਾ 3200 ਦਾ ਮਿਲੇ, ਪਰ ਉਹ ਖਰੀਦਣ ਵਾਲਿਆਂ ਦਾ ਸਟੇਟਸ ਹੈ। ਪਰ ਸਾਧ ਸੰਗਤ, ਕੋਈ ਇਹ ਗੱਲ ਬੱਚੀ ਆਪਣੇ ਸਹੁਰੇ ਘਰ ਜਾ ਕੇ ਕਵੇ, ਅਸੀਂ ਤਾਂ ਉੱਥੋਂ ਖਰੀਦੀਦਾ। ਪੇਕਿਆਂ ਦੀ ਉਸਤਤ ਸਹੁਰਿਆਂ ਦੀ ਘਰ ਨਾਲ ਤੁਲਨਾ ਨਹੀਂ ਕਰੀਦੀ, ਕਿਉਂਕਿ ਉਹ ਘਰ ਉਹਦਾ ਆਪਣਾ ਹੈ, ਆਪਣੇ ਘਰ ਦੀ ਤੁਲਨਾ ਕਿਸੇ ਨਾਲ ਨਹੀਂ ਕਰੀਦੀ। ਉਹ ਕੋਈ ਕੀ ਕਰ, ਦੂਜੀ ਕਦੇ ਪੇਕੇ ਘਰ ਆ ਕੇ ਸਹੁਰਿਆਂ ਦੀ ਨਿੰਦਿਆ ਨਹੀਂ ਕਰੀਦੀ ਆਪਣੇ ਘਰ ਦੀ, ਵੀ ਉੱਥੇ ਤਾਂ ਕੱਖ ਵੀ ਨਹੀਂ ਹੈ, ਉੱਥੇ ਤਾਂ ਆਹ ਚੀਜ਼ ਨਹੀਂ ਹੈ, ਉਹਨਾਂ ਦੇ ਤਾਂ ਆਹ ਚੀਜ਼ ਨਹੀਂ ਹੈ। ਜੇ ਇਹ ਚੀਜ਼ ਨਿੰਦਿਆ ਹੋਣ ਲੱਗ ਜਾਏ, ਸਤ ਸੰਗਤ, ਰੋਸ ਹੌਲੀ ਹੌਲੀ ਦੋਸ਼ ਵਿੱਚ ਬਦਲ ਜਾਂਦਾ। ਤੁਹਾਡਾ ਤਜਰਬਾ ਰਹਿਣਾ, ਕਿਸੇ ਨਾਲ ਰੋਸ ਕਰੀ ਜਾਓ ਨਾ, ਆਹ ਵੀ ਨਹੀਂ ਹੈ, ਆਹ ਵੀ ਨਹੀਂ ਹੈ, ਰੋਸ ਹੌਲੀ ਹੌਲੀ ਦੋਸ਼ ਵਿੱਚ ਬਦਲਦਾ। ਜਿਹੜੇ ਰਿਸ਼ਤੇ ਵਿੱਚ ਦੋਸ਼ ਨਿਕਲਣ ਲੱਗ ਜਾਣ, ਉਹ ਰਿਸ਼ਤਾ ਟੁੱਟਣ ਵੱਲ ਦੇ ਪਾਸੇ ਤੁਰ ਪੈਂਦਾ, ਉਹ ਰਿਸ਼ਤਾ ਕਮਜ਼ੋਰ ਹੋ ਜਾਂਦਾ। ਇਸ ਲਈ ਆਪਣੇ ਸਹੁਰੇ ਘਰ ਦੀ ਕਦੇ ਵੀ ਪੇਕਿਆਂ ਚ ਆ ਕੇ ਨਿੰਦਿਆ ਨਹੀਂ ਕਰੀਦੀ। ਜਿੱਦਾਂ ਦਾ ਪ੍ਰਸ਼ਾਦਾ ਬਾਕੀ ਛਕਦੇ ਨੇ ਛਕ ਲਈਦਾ, ਜਿੱਦਾਂ ਦਾ ਖਾਣ ਪੀਣ ਪਹਿਨਣ ਉੱਥੇ ਦਾ ਹੋਵੇ ਉਹ ਬਣਾ ਲਈਦਾ, ਜਿੰਨਾ ਕੁ ਉਹਨਾਂ ਦਾ ਟਾਈਮ ਉੱਠਣ ਦਾ ਹੋਵੇ ਉਸ ਹਿਸਾਬ ਨਾਲ ਆਪਣੇ ਆਪ ਨੂੰ ਕਨਵਰਟ ਕਰ ਲਈਦਾ। ਪਹਿਲੀ ਲਾਮ ਵਿੱਚ ਹੀ ਕਿਹਾ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ, ਇਹ ਪਰਿਵਰਤਨ ਕਰਨਾ ਹੈ, ਤਬਦੀਲੀ ਕਰਨੀ ਹੈ, ਚੇਂਜਿੰਗ ਕਰਨੀ ਹੈ, ਆਪਣਾ ਸੁਭਾਅ ਬਦਲਣਾ ਹੈ। ਜਿਹੜੇ ਬੱਚੇ ਸੁਭਾਅ ਨਹੀਂ ਬਦਲਦੇ, ਪ੍ਰੋਬਲਮ ਖੜੀ ਹੁੰਦੀ ਹੈ। ਸਤ ਸੰਗਤ, ਜਦੋਂ ਕਦੇ ਧੀਆਂ ਵੱਲੋਂ ਕੋਈ ਉਲੰਭਾ ਹੋਣਾ ਨਾ, ਕਿਉਂਕਿ ਧੀ ਉਲੰਭਾ ਰੋਸ ਕਿਹਦੇ ਨਾਲ ਕਰਦੀ ਹੈ, ਆਪਣੀ ਮਾਂ ਨਾਲ। ਮਾਂ ਨੂੰ ਕਹੇਗੀ ਫੋਨ ਕਰਕੇ, ਵਿਆਹ ਨੀ ਠੀਕ, ਆ ਨੀ ਠੀਕ। ਤੇ ਜਿਹੜੀ ਸਿਆਣੀ ਮਾਂ ਹੈ ਨਾ, ਉਹ ਮੂਹਰਿਓਂ ਕਹਿੰਦੀ ਹੁੰਦੀ ਹੈ, ਪੁੱਤ ਕੋਈ ਗੱਲ ਨੀ, ਅਸੀਂ ਵੀ ਔਖੇ ਸੌਖੇ ਇੱਦਾਂ ਹੀ ਟਾਈਮ ਕੱਢੇ, ਘਰਾਂ ਚ ਇੱਦਾਂ ਹੀ ਚੱਲਦਾ ਪੁੱਤ, ਮਾੜਾ ਮੋਟਾ ਸੁਭਾਅ ਦੇਖਣਾ ਹੀ ਪੈਂਦਾ, ਸੁਭਾਅ ਬਦਲ ਕੇ ਪੁੱਤ ਚੁੱਪ ਕਰ ਜਾਈਦਾ, ਫਿਰ ਕੀ ਹੋਇਆ ਜੇ ਸਹੁਰਾ ਥੋੜਾ ਜਿਹਾ ਕੌੜਾ ਬੋਲਦਾ, ਪੁੱਤ ਚੁੱਪ ਕਰ ਜਾਈਦਾ। ਫਿਰ ਕੀ ਹੋਇਆ ਜੇ ਤੈਨੂੰ ਏਦਾਂ ਕਿ ਜਿਹੜੀ ਸਿਆਣੀ ਮਾਂ ਹੈ ਉਹ ਆਪਣੀ ਧੀ ਦਾ ਘਰ ਵਸਾਉਣ ਲਈ ਕਹਿੰਦੀ ਪੁੱਤ ਇੱਦਾਂ ਹੁੰਦਾ ਸੀ ਵੀ ਔਖੇ ਸੌਖੇ ਤੁਹਾਨੂੰ ਪਾਲਿਆ, ਘਰਾਂ ਚ ਚੱਲਦਾ ਹੀ ਰਹਿੰਦਾ, ਗੁੱਸਾ ਨਹੀਂ ਕਰੀਦਾ, ਦੋ ਮਿੰਟ ਚੁੱਪ ਕਰ ਜਾਈਦਾ, ਉਹ ਧੀ ਦਾ ਘਰ ਵਸ ਜਾਂਦਾ। ਕਿਉਂ? ਮਾਂ ਨੇ ਅਕਲ ਜੂ ਦੇਤੀ। ਤੇ ਜਿਹੜੀ ਮੋਬਾਈਲ ਫੋਨ ਦਾਜ ਵਿੱਚ ਹੀ ਪਹਿਲਾਂ ਦੇ ਕੇ ਕਵੇ ਵੀ ਜੇ ਕੋਈ ਗੱਲ ਹੋਈ ਨਾ ਤੂੰ ਫੋਨ ਕਰਦੇ, ਫਿਕਰ ਨਹੀਂ ਕਰਨਾ, ਉਹ ਚੌਥੇ ਦਿਨੇ ਕਰ ਦਿੰਦੀ ਹੈ, ਉਹਨੇ ਚੌਥੇ ਦਿਨੇ ਕੰਪਲੇਟਾਂ ਸ਼ੁਰੂ। ਤੇ ਜੇ ਉਹ ਮਾਂ ਨੂੰ ਦੱਸੇ ਵੀ ਜੀ ਮੈਨੂੰ ਇੱਦਾਂ ਕਹਿੰਦੇ ਆ, ਇੱਦਾਂ ਕਹਿੰਦੇ ਆ, ਉਹ ਕਹਿੰਦੀ ਕੋਈ ਨੀ ਅਸੀਂ ਆਉਣਾ ਐਤਵਾਰ, ਤੂੰ ਤਿਆਰ ਰਹੀ, ਅਸੀਂ ਐਤਵਾਰ ਆਏ, ਤੂੰ ਤਿਆਰ ਰਹੀ। ਜਿਹੜੀ ਮਾਂ ਆਹ ਸ਼ਿਕਸ਼ਾ ਦੇਣ ਲੱਗਦਾ ਉਹ ਧੀ ਦਾ ਘਰ ਨਹੀਂ ਵਸਾ ਸਕਦੀ। ਪੱਲਾ ਫੜਾਉਣ ਲੱਗਿਆ ਕਿਹਾ ਉਸਤਤ ਨਿੰਦਾ ਨਾਨਕ ਜੀ ਮੈਂ ਹਵ ਵੰਜਾਈ ਛਾੜਿਆ। ਸਾਰੇ ਘਰ ਜਾ ਕੇ ਪੇਕਿਆਂ ਦੀ ਕੋਈ ਉਸਤਤ ਨੀ ਮੈਂ ਕਰਾਂਗੀ, ਠੀਕ ਹੈ ਮੇਰੇ ਪਿਓ ਵਰਗਾ ਕੋਈ ਪਿਓ ਨਹੀਂ ਹੈ, ਇਹ ਧੀਆਂ ਨੂੰ ਮਾਣ ਹੁੰਦਾ, ਮੇਰੇ ਭਰਾਵਾਂ ਵਰਗਾ ਕੋਈ ਨਹੀਂ, ਮੇਰੀ ਮਾਂ ਵਰਗੀ ਕੋਈ ਮਾਂ ਨਹੀਂ ਹੋ ਸਕਦੀ, ਪਰ ਚੀਜ਼ਾਂ ਦੀਆਂ ਤੁਲਨਾ ਨਹੀਂ ਕਰੀਦੀਆਂ ਕਦੇ ਵੀ। ਹਾਂ ਰਿਸ਼ਤੇ ਵੱਡੇ ਨੇ, ਚੀਜ਼ ਦੀ ਤੁਲਨਾ ਨਹੀਂ ਕਰੀਦੀ, ਸਾਡਾ ਘਰ ਵੱਡਾ ਇਹਨਾਂ ਦਾ ਘਰ ਛੋਟਾ ਹੈ, ਅਸੀਂ ਸ਼ੋਪਿੰਗ ਉੱਥੋਂ ਕਰੀਦੀ ਇੱਥੋਂ ਕਰਦੇ ਨੇ, ਅਸੀਂ ਰਾਤ ਵਾਲੀ ਸਬਜ਼ੀ ਨਹੀਂ ਖਾਂਦੇ, ਰਾਤ ਵਾਲੀ ਵੀ ਸਵੇਰੇ ਖਾਂਦੇ, ਇਹ ਗੱਲਾਂ ਨਹੀਂ ਕਰੀਦੀ। ਰਿਸ਼ਤਾ ਮਾਂ ਤੇ ਪਿਓ ਵਰਗਾ ਕੋਈ ਵੱਡਾ ਨਹੀਂ। ਅਗਲੀ ਗੱਲ, ਹਬ ਮੰਜਾਈ ਛੋੜਿਆ ਹਬ ਕਿਸ ਤਿਆਗੀ ਹੱਬੇ ਸਾਕ ਕੋੜਾਵੜੇ। ਡਿੱਠੇ ਸਾਕ ਦਾ ਅਰਥ ਰਿਸ਼ਤਾ, ਪਤੀ ਦੇ ਬਰਾਬਰ ਕੋਈ ਰਿਸ਼ਤਾ ਨਹੀਂ ਹੈ, ਸਾਰੇ ਸਾਕ ਨੀਵੇਂ ਕੋੜਾਵੜੇ। ਕੋੜਾਵੜੇ ਦਾ ਅਰਥ ਇੱਥੇ ਨਹੀਂ ਵੇ ਰੱਬ ਨੂੰ ਮਿਲਣ ਵਾਸਤੇ ਤਾਂ ਝੂਠੇ ਨੇ ਜਦੋਂ ਅਰਥ ਕਰੋਗੇ, ਪਰ ਜਦੋਂ ਦੁਨਿਆਵੀ ਤੌਰ ਤੇ ਵੇਖੋਗੇ ਫਿਰ ਪਤੀ ਦਾ ਰਿਸ਼ਤਾ ਸਭ ਤੋਂ ਉੱਪਰ, ਬਾਕੀ ਰਿਸ਼ਤੇ ਹਿਡਨ ਵਿੱਚ ਲਈਦੇ ਨੇ, ਨੀਵੀਂ ਜਗ੍ਹਾ ਤੇ ਹੁੰਦੇ ਨੇ, ਉੱਚੇ ਨਹੀਂ। ਜਿੱਥੇ ਪਤੀ ਰੁਕਣ ਤੋਂ ਕਵੇ ਉੱਥੇ ਰੁਕ ਜਾਣਾ ਚਾਹੀਦਾ। ਜੇ ਪਤੀ ਇਹ ਗੱਲ ਕਹਿੰਦਾ ਵੀ ਆਪਾਂ ਉੱਥੇ ਫਿਰ ਕਿਸੇ ਦਿਨ ਚੱਲਾਂਗੇ, ਪਤਨੀ ਦਾ ਧਰਮ ਕੋਈ ਗੱਲ ਨਹੀਂ ਜੀ, ਆਪਾਂ ਉਦਣ ਚੱਲ ਜਾਂਗੇ। ਜੇ ਉਹ ਜਿੱਦ ਕਰੇ ਵੀ ਮੈਂ ਤੇ ਉੱਥੇ ਜਾਣਾ ਹੀ ਜਾਣਾ, ਫਿਰ ਸਤ ਸੰਗਤ ਇੱਕ ਦਾ ਮੂੰਹ ਇੱਧਰ ਕੁਰਾਲੀ ਵੱਲ ਹੁੰਦਾ, ਦੂਜੇ ਦਾ ਦੂਜੇ ਪਾਸੇ, ਨਾ ਫਿਰ ਨਹੀਂ ਉਹ ਗੱਲ ਬਣਦੀ, ਫਿਰ ਅੰਕੜੇ ਬਦਲ ਜਾਂਦੇ ਨੇ। ਔਰ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਪਹਿਲੀ ਲਾਮ ਦੀ ਵਿਆਖਿਆ ਦੂਜੀ ਲਾਮ ਦੀ ਵਿਆਖਿਆ ਪੜੋਗੇ, ਵਿੱਚ ਇੰਨਾ ਕੁਝ ਲਿਖਿਆ ਹੋਇਆ, ਚਾਰ ਲਾਵਾਂ ਕੋਈ ਉਦੇ ਨਹੀਂ ਹੈ ਵੀ ਲਾਮ ਪੜੀ ਜਾ ਰਹੀ ਹੈ ਤੇ ਲਾਵਾਂ ਵਿਆਹ ਹੋ ਰਿਹਾ, ਇਹ ਸਿੱਖਣ ਦੀ ਲੋੜ ਹੈ। ਇੱਕ ਦੂਜੇ ਦੇ ਭੈ ਭਾਵਨੀ ਵਿੱਚ ਰਹਿਣਾ, ਜਿਹੜੀ ਗੱਲ ਪਤੀ ਕਵੇ ਉਹਨੂੰ ਮੰਨਣਾ, ਔਰ ਜਦੋਂ ਪਤਨੀ ਕੋਈ ਗੱਲ ਕਵੇ ਤਾਂ ਪਤੀ ਵੀ ਮੰਨੇ, ਚੇਤਨਾ ਕਰਨ। ਹੱਬੇ ਸਾਕੂ ਕੋੜਾਵੜੇ ਦਾ ਅਰਥ ਹੈ ਬਾਕੀ ਸਾਕ ਨੀਵੇਂ ਨੇ। ਘਰਾਂ ਵਿੱਚ ਗ੍ਰਿਸ਼ਤੀ ਵਿੱਚ ਬਹੁਤ ਉੱਚਾ ਨੀਵਾਂ ਹੁੰਦਾ, ਕਈ ਵਾਰ ਝਗੜੇ ਵੀ ਹੋ ਜਾਂਦੇ ਨੇ, ਕਈ ਵਾਰ ਗੁੱਸੇ ਰਾਜੀ ਵੀ ਹੁੰਦੇ। ਮੈਂ ਖੁਦ ਆਪਣੀ ਜ਼ਿੰਦਗੀ ਚ ਵੇਖਿਆ ਜਿਹੜੀ ਜਗ੍ਹਾ ਤੋਂ ਬੰਦੇ ਨੇ ਰੋਕ ਦਿੱਤਾ ਇਹ ਪਰਿਵਾਰਾਂ ਚ ਹੁੰਦਾ। ਜੇ ਸਾਡੇ ਬਾਪ ਨੇ ਸਾਡੀ ਮਾਂ ਨੂੰ ਕਹਿ ਦਿੱਤਾ ਨਾ ਵੀ ਫਲਾਨੀ ਜਿਹੜੀ ਤੇਰੀ ਭੈਣ ਹੈ ਭਣੋਈਆ, ਅਸੀਂ ਨੀ ਉਹਨਾਂ ਨੂੰ ਮਿਲਣਾ, ਤੇ ਸਤ ਸੰਗਤ ਵੀਹ ਸਾਲ ਲੰਘੇ ਆਪਣੀ ਭੈਣ ਤੇ ਭਣੋਈਏ ਨੂੰ ਨਹੀਂ ਮਿਲੇ। ਪਹਿਲਾ ਰਿਸ਼ਤਾ ਪਤੀ ਦਾ ਹੈ, ਸਾਡੂ ਵਾਲਾ ਰਿਸ਼ਤਾ ਅਗਲਾ ਹੈ। ਜੇ ਉਹਨੇ ਕਹਿ ਦਿੱਤਾ ਵੀ ਉਹ ਸਾਡੂ ਨਾ ਸਾਡੀ ਨੀ ਬਣਦੀ, ਅਸੀਂ ਨੀ ਜਾਣਾ, ਤਾਂ ਘਰ ਵਸਾਉਣ ਲਈ ਪਤੀ ਪਹਿਲਾਂ, ਇਹ ਨਹੀਂ ਕਿ ਮੈਂ ਉਹ ਘਰ ਤਾਂ ਜਾਣਾ ਹੀ ਜਾਣਾ। ਫਿਰ ਉਹ ਰਿਸ਼ਤੇ ਰੋਸ ਹੁੰਦੇ ਨੇ, ਉਹਦੇ ਵਿੱਚ ਦੋਸ਼ ਲੱਗਣ ਲੱਗ ਪੈਂਦੇ ਨੇ, ਲਓ ਜੀ ਇਹ ਤਾਂ ਸਾਡਾ ਕਹਿਣਾ ਨੀ ਮੰਨਦੀ, ਇਹ ਤੇ ਆਪਣੇ ਜੀਜੇ ਦੇ ਕਹਿਣ ਤੇ ਚੱਲਦੀ, ਫਿਰ ਸਿੱਧੇ ਦੋਸ਼ ਚੁੱਕਦੇ ਨੇ। ਔਰ ਜਿਹੜੇ ਰਿਸ਼ਤਿਆਂ 'ਚ ਦੋਸ਼ ਪੈਦਾ ਹੋ ਜਾਣ ਉਹ ਰਿਸ਼ਤੇ ਕਮਜ਼ੋਰ ਹੋ ਜਾਂਦੇ। ਇਸ ਲਈ ਪਹਿਲੀ ਗੱਲ, ਕਿਸੇ ਰਿਸ਼ਤੇ ਵਿੱਚ ਦੋਸ਼ ਨਹੀਂ ਦੇਣਾ ਚਾਹੀਦਾ, ਔਰ ਦੂਜੀ ਗੱਲ ਇਹ ਹੈ ਰਿਸ਼ਤੇ ਦੀ ਵਡਿਆਈ ਚਾਹੀਦੀ। ਹੱਬੇ ਸਾਕ ਕੜਾਵੜੇ ਡਿੱਠੇ, ਪਤੀ ਦਾ ਰਿਸ਼ਤਾ ਪਹਿਲਾਂ। ਛੇਵੇਂ ਪਾਤਸ਼ਾਹ ਨੇ ਜਦੋਂ ਆਪਣੀ ਇਕਲੌਤੀ ਧੀ ਬੀਬੀ ਵੀਰੋ ਜੀ ਦਾ ਵਿਆਹ ਕੀਤਾ ਨਾ, ਉਦੋਂ ਪਾਤਸ਼ਾਹ ਨੇ ਪਹਿਲੀ ਗੱਲ ਕਹੀ, ਕਹਿੰਦੇ ਧੀਏ ਅੱਜ ਤੱਕ ਪੇਕੇ ਘਰ ਵਿੱਚ ਪਿਓ ਦੀ ਆਗਿਆ ਵਿੱਚ ਰਹੀ ਹੈ ਤੇ ਆਪਣੇ ਪਿਓ ਦੇ ਪੱਗ ਦੀ ਸ਼ਾਨ ਬਣ ਕੇ ਰਹੀ ਹੈ। ਧੀਆਂ ਕਰਕੇ ਪਿਓ ਦੀ ਸ਼ਾਨ ਹੁੰਦੀ ਹੈ, ਧੀਆਂ ਕਰਕੇ ਪਿਓ ਦੀ ਸਰਦਾਰੀ ਹੁੰਦੀ ਹੈ। ਜੇ ਧੀਆਂ ਦੀ ਇੱਜ਼ਤ ਮਾਣ ਵਧੀਆ, ਪਿਓ ਦੀ ਵੀ ਸਰਦਾਰੀ ਰਹਿੰਦੀ। ਪੁੱਤ ਅੱਜ ਤੱਕ ਪੇਕੇ ਘਰ ਵਿੱਚ ਪਿਓ ਦੀ ਸਰਦਾਰੀ ਤੇਰੇ ਸਿਰ ਤੇ ਸੀ, ਤੇ ਯਾਦ ਰੱਖੀ ਪਿਓ ਦੀ ਸਰਦਾਰੀ ਤੇਰੇ ਕਰਕੇ ਅੱਜ ਸਹੁਰੇ ਘਰ ਚੱਲੀ ਹੈ, ਪਤੀ ਦੀ ਸਰਦਾਰੀ ਤੇਰੇ ਕਰਕੇ ਹੈ। ਜੇ ਤੂੰ ਪਤੀ ਦੀ ਆਗਿਆ ਵਿੱਚ ਰਹੇਗੀ ਤੇਰੇ ਪਤੀ ਦੀ ਸੋਭਾ ਵਧੇਗੀ। ਸਤ ਸੰਗਤ ਇਹਨਾਂ ਗੱਲਾਂ ਕਰਕੇ ਦੁਨੀਆ ਸੁੱਖ ਪਾਉਂਦੀ ਸੀ, ਤੇ ਅੱਜ ਮਾਫ ਕਰਿਓ ਜਿਹੜੇ ਬੰਦਿਆਂ ਨੇ ਰਿਸ਼ਤਿਆਂ 'ਚ ਆਪਣੀਆਂ ਮਰਜ਼ੀਆਂ ਕੀਤੀਆਂ ਨਾ, ਲੋਕਾਂ ਨੂੰ ਡਿਪਰੈਸ਼ਨ ਹੋ ਰਿਹਾ, ਥਾਇਰਡ ਹੋ ਰਿਹਾ, 30-30 ਸਾਲ ਦੀ ਉਮਰ ਵਿੱਚ ਸ਼ੂਗਰਾਂ ਹੋ ਰਹੀਆਂ ਨੇ। ਪਤਾ ਕਿਉਂ? ਰਿਸ਼ਤੇ ਕਮਜ਼ੋਰ ਹੋ ਗਏ ਨੇ, ਔਰ ਗੁਸਤਾਖੀ ਮਾਫ 65% ਲੋਕਾਂ ਦੇ ਡਾਈਵੋਰਸ ਹੋ ਰਹੇ। ਔਰ ਇੰਨੇ ਦੁੱਖ ਦੀ ਗੱਲ, ਮੈਨੂੰ ਇੱਕ ਪਰਿਵਾਰ ਇੱਦਾਂ ਦਾ ਮਿਲਿਆ, ਉਹ ਮੇਰੀ ਜ਼ਿੰਦਗੀ ਦਾ ਸ਼ਾਇਦ ਪਹਿਲਾ ਤੇ ਆਖਰੀ ਐਕਸਪੀਰੀਅੰਸ ਹੋਵੇ। ਇੱਦਾਂ ਨਾ ਹੋਵੇ ਕਿਸੇ ਨਾਲ ਚੰਗੀ ਗੱਲ ਹੈ। ਹਾਂ, ਕਈ ਵਾਰ ਇੱਕ ਬੱਚਾ ਹੈ ਗੁੱਸੇ ਰਾਜੀ ਵਿੱਚ ਘਰ ਅੱਗੇ ਪਿੱਛੇ ਹੋ ਜਾਂਦੇ ਨੇ, ਦੋ ਬੱਚਿਆਂ ਦੇ ਘਰ, ਤਿੰਨ ਬੱਚੇ, ਦੋ ਬੱਚੇ ਹੋਣ ਦੇ ਬਾਵਜੂਦ ਵੀ ਮੈਂ ਘਰ ਟੁੱਟਦੇ ਵੇਖੇ, ਤੁਸੀਂ ਹੈਰਾਨ ਹੋਵੋਗੇ। ਬੱਚੀਆਂ ਜਵਾਨ ਹੋ ਗਈਆਂ ਨੇ, 5-6 ਬੱਚੇ ਨੇ, ਤੇ ਤਾਂ ਵੀ ਰਿਸ਼ਤਾ ਇਕੱਠਾ ਨਹੀਂ ਰੱਖ ਸਕੇ। ਔਰ ਦੁੱਖ ਦੀ ਗੱਲ ਬੰਦੇ ਗੁਰਸਿੱਖ ਨੇ, ਮੈਂ ਉਹਨਾਂ ਨੂੰ ਕਿਹਾ ਮੈਂ ਮਨਮੁੱਖ ਬੰਦਿਆਂ ਦੀ ਗੱਲ ਮੰਨ ਸਕਦਾ ਵੀ ਇਹ ਸਮਝੇ ਨੀ ਬਈ ਰਿਸ਼ਤਾ ਟੁੱਟ ਗਿਆ। ਤੁਸੀਂ ਗੁਰਮੁਖ ਹੋ ਕੇ ਬਾਹਰੋਂ ਬਾਣਾ ਗੁਰਸਿੱਖੀ ਦਾ, ਤੁਹਾਨੂੰ ਗੁਰੂ ਦੀ ਗੱਲ ਹੀ ਨੀ ਸਮਝ ਆਈ, ਰਿਸ਼ਤਾ ਕਿਵੇਂ ਚਲਾ, ਤੁਹਾਨੂੰ ਗੁਰੂ ਦੀਆਂ ਲਾਮਾਂ ਦੀ ਵਿਆਖਿਆ ਨੀ ਸਮਝ ਆਈ। ਤੁਹਾਨੂੰ 20-18 ਸਾਲ ਵਿਆਹ ਨੂੰ ਹੋ ਗਏ, 18 ਸਾਲਾਂ ਬਾਅਦ ਵੀ ਰਿਸ਼ਤੇ ਟੁੱਟਦੇ ਨੇ ਕੋਈ, 18 ਸਾਲਾਂ ਬਾਅਦ ਵੀ ਰਿਸ਼ਤਾ ਟੁੱਟ ਰਿਹਾ। ਪਤਾ ਕਿਉਂ? ਈਗੋ, ਅਹੰਕਾਰ, ਹਉਮੈ, ਮੈਂ ਵੀ ਪੈਸੇ ਕਮਾਉਣੀ ਆ, ਮੈਂ ਵੀ ਨੌਕਰੀ ਕਰਦੀ। ਬੰਦਾ ਕਹਿੰਦਾ ਮੇਰਾ ਘਰ, ਮੈਂ ਤੈਨੂੰ ਸੱਦਿਆ। ਕਿੰਨੀ ਕੁ ਵਾਰ ਬੀਬੀ ਸੁਣੋਗੀ ਕਿ ਮੈਂ ਤੈਨੂੰ ਸੱਦਿਆ, ਮੈਂ ਤੈਨੂੰ ਸੱਦਿਆ, ਸੱਦਿਆ? ਭਾਈ ਤੂੰ ਪੁੰਨ ਸੱਦਿਆ, ਵਿਆਹ ਹੋਇਆ ਤੇਰਾ, ਸ਼ਾਦੀ ਹੋਈ ਉਹਦੇ ਨਾਲ, ਆਨੰਦ ਕਾਰਜ ਹੋਇਆ। ਇਹ ਕੋਈ ਅਹਿਸਾਨ ਥੋੜੀ ਕੀਤਾ ਹੈ ਕਿ ਉਹ ਕਹੀ ਜਾਵੇ ਸਾਰੀ ਉਮਰ ਮੈਂ ਤੈਨੂੰ ਕੈਨੇਡਾ ਸੱਦਿਆ, ਤੇਰੀ ਸ਼ਾਦੀ ਹੋਈ ਹੈ, ਤੇਰਾ ਆਨੰਦ ਕਾਰਜ ਹੋਇਆ, ਉਹ ਵਿਆਹ ਕਰਾ ਕੇ ਤੇਰੇ ਨਾਲ ਕੈਨੇਡਾ ਆਈ ਹੈ, ਤੂੰ ਕੋਈ ਆਸਾਨ ਨੀ ਕੀਤਾ ਨੂੰ ਲਿਆ। ਔਰ ਜਦੋਂ ਬੀਬੀ ਪੈਸਾ ਕਮਾਉਣ ਲੱਗ ਜਾਏ, ਉਹ ਵੀ ਮਾਣ ਨਾ ਕਰੇ ਕਿ ਮੈਂ ਪੈਸੇ ਕਮਾਉਂਦੀ। ਰਿਸ਼ਤੇ ਨਿਮਰਤਾ ਨਾਲ ਚੱਲਦੇ ਨੇ। ਇੱਕ ਸਾਧ ਸੰਗਤ, ਤੁਹਾਡਾ ਤਜਰਬਾ, ਕਿਸੇ ਫਲ ਦਾ ਰੁੱਖ ਨੂੰ ਲੱਗੇ ਹੋਏ ਫਲ ਮਿੱਠੇ ਨੇ, ਬਿਨਾਂ ਖਾਧੇ ਤੋਂ ਕਿਵੇਂ ਪਤਾ ਲੱਗੇ? ਕਿਸੇ ਫਲਦਾਰ ਦਰਖਤ ਨੂੰ ਲੱਗੇ ਹੋਏ ਫਲ ਮਿੱਠੇ ਨੇ, ਬਿਨਾਂ ਖਾਧੇ ਤੋਂ ਕਿਵੇਂ ਪਤਾ ਲੱਗੇ? ਇੱਕੋ ਹੀ ਤਰੀਕਾ ਹੈ, ਜੇ ਟਾਹਣੀਆਂ ਧਰਤੀ ਵੱਲ ਝੁਕੀਆਂ ਹੋਈਆਂ ਨੇ, ਸਮਝ ਲਿਓ ਫਲ ਬੜੇ ਮਿੱਠੇ ਨੇ। ਜਿਸ ਦਰਖਤ ਦੀ ਟਾਹਣੀ ਧਰਤੀ ਵੱਲ ਝੁਕੀ ਹੋਈ ਹੈ, ਸਮਝੋ ਫਲ ਮਿੱਠੇ ਨੇ। ਜਿਹੜੇ ਰਿਸ਼ਤੇ ਵਿੱਚ ਇੱਕ ਦੂਜੇ ਨਾਲ ਨਿਮਰਤਾ ਹੈ, ਸਮਝੋ ਰਿਸ਼ਤਾ ਬੜਾ ਮਿੱਠਾ ਹੈ, ਰਿਸ਼ਤਾ ਬੜਾ ਪਿਆਰ ਵਾਲਾ ਹੈ, ਰਿਸ਼ਤਾ ਬੜਾ ਨਿੱਕ ਵਾਲਾ ਹੈ। ਸਾਧ ਸੰਗਤ, ਨਿਮਰਤਾ ਸਭ ਤੋਂ ਜ਼ਰੂਰੀ ਹੈ, ਸਭ ਤੋਂ ਵੱਡਾ ਸਿੱਖੀ ਦਾ ਦਾਨ ਹੈ। ਜਿਹਦੇ ਘਰ ਵਿੱਚ ਸਿੱਖੀ ਹੈ, ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਹੈ। ਜਿਹਦੇ ਘਰ ਚੋਂ ਗੁਰੂ ਨੇ ਸਿੱਖੀ ਵਾਪਸ ਲੈ ਲਈ, ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ। ਇਸ ਲਈ ਆਪਾਂ ਗੁਰੂ ਕੋਲੋਂ ਸਿੱਖੀ ਮੰਗਣੀ ਹੈ, ਜੋ ਮੰਗ ਲਓਗੇ ਉਹ ਮਿਲਦਾ। ਆਪਣੇ ਚਿੱਤ ਵਿੱਚ ਭਾਵਨਾ ਧਰਿਓ, ਆਪਣੇ ਲਈ, ਆਪਣੇ ਬੱਚਿਆਂ ਲਈ ਸਿੱਖੀ ਜ਼ਰੂਰ ਮੰਗਿਓ। ਬਾਕੀ ਚੀਜ਼ਾਂ ਤਾਂ ਚੱਲੀ ਜਾਣੀਆਂ, ਇਹ ਨਹੀਂ ਕੋਈ ਤੋਟ ਆਉਣੀ, ਇਹ ਤਾਂ ਐਵੇਂ ਬਹੁਤ ਛੋਟੀ ਚੀਜ਼ ਹੈ, ਬਹੁਤ ਛੋਟੀ ਚੀਜ਼। ਕਦੇ ਸੋਚ ਕੇ ਵੇਖਿਓ, ਆਪਾਂ ਦੁਨੀਆਂ ਤੇ ਆਏ ਕਾਹਦੇ ਵਾਸਤੇ ਆ? ਰੋਟੀਆਂ ਬਣਾਉਣ, ਖਾਣ, ਕਮਾਉਣ ਤੇ ਸੌਣ ਵਾਸਤੇ। ਜਿਹਨਾਂ ਦੀ ਉਮਰ ਦੇਖੋ 30 ਸਾਲ, 40 ਸਾਲ, 50 ਸਾਲ, ਮੋਬਾਈਲਾਂ ਤੇ ਨਾ ਕੈਲਕੂਲੇਸ਼ਨ ਕਰਕੇ ਵੇਖਿਓ, ਮੋਬਾਈਲ ਚੁੱਕਿਓ ਤੁਸੀਂ, ਕੋਈ ਬੰਦਾ ਫੇਸਬੁੱਕਾਂ ਚਲਾਈ ਜਾਂਦਾ, ਕੋਈ ਵਟਸਐਪ ਚ, ਘੰਟਿਆਂ ਵੱਧੀ ਫੇਸਬੁੱਕਾਂ ਚੱਲਦੀਆਂ। ਕਦੇ ਕੈਲਕੂਲੇਟਰ ਚ ਜਾਇਓ, ਕੈਲਕੂਲੇਸ਼ਨ ਕਰਿਓ ਵੀ ਮੇਰੀ ਉਮਰ 30 ਸਾਲ ਤੇ ਉਹਦੇ ਵਿੱਚੋਂ 8 ਨਾਲ ਗੁਣਾ ਕਰ, 8 ਘੰਟੇ ਸੌਂ ਲਿਆ ਰੋਜ਼। ਚਲੋ ਛੋਟੀ ਉਮਰ ਤਾਂ 18-18 ਘੰਟੇ ਬੱਚਾ ਸੌਂਦਾ, 8-9 ਘੰਟੇ ਉਹਦੇ ਨਾਲ ਰੋਜ਼ ਨੀਂਦ ਦੇ ਮਾਈਨਸ ਕਰਕੇ ਵੇਖਿਓ, ਤੁਸੀਂ ਹੈਰਾਨ ਹੋ ਜਾਓਗੇ। ਇੰਨੇ ਸਾਲ ਆਪਾਂ ਸੁੱਤੇ ਹੀ ਲਗਾ ਤੇ, 8 ਘੰਟਿਆਂ ਨੂੰ ਜਦੋਂ ਇੰਟੋ ਕਰਕੇ ਵੇਖੋਗੇ ਨਾ 30-40 ਸਾਲ ਨਾਲ, ਤੁਹਾਨੂੰ ਲੱਗੇ ਹੋ ਇੰਨੇ ਸਾਲ ਸੁੱਤੇ ਹੀ ਲੰਘਦੇ। ਆਪਾਂ ਰਹਿਣ ਗਵਾਈ ਸੋਏ ਤੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਇਹ ਐਵੇਂ ਨਾ ਚੱਲ ਜਾਏ। ਇਸ ਲਈ ਗੁਰੂ ਕੋਲੋਂ ਸਿੱਖੀ ਮੰਗੋ। ਇਹ ਸ਼ਬਦ ਸ਼ੁਰੂ ਹੋਣੇ, ਪਾਠ ਪੜਿਓ, ਅਰ ਵੇਦ ਵਿਚਾਰਿਓ, ਨਿਵਲ ਕੋਈ ਅੰਗਮ ਸਾਧੇ, 5 ਜਨਾਸਿਓ ਸੰਗ ਨਾ ਛੁੱਟ ਗਿਓ, ਅਧ ਕਹਾਂ ਬੁੱਧ ਵੱਧਦੇ ਪਿਆਰੇ, ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਭਰਿਓ ਸਵਾਮੀ ਕੈ ਦੁਆਰੇ ਦੀਜੈ, ਬੁੱਧ ਵਿਵੇਕਾ ਅੱਗੇ ਲਿਖਿਆ ਮੋਨ ਭੈਓ, ਕਰਪਤੀ ਰਹਿਓ ਨਗਨ ਫਿਰਿਓ ਮਨ ਮਾਹੀ, ਤਟ ਤੀਰ ਸਭ ਧਰਤੀ ਭ੍ਰਮਿਓ, ਦੁਬਦਾ ਛੁੱਟ ਕੈ ਨਾਹੀ, ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਬਤ ਤਰਾਹੇ, ਮਨ ਕੀ ਮੈਲ ਨਾ ਉਤਰੇ ਇਹ ਬਿੱਧ, ਜੇ ਲਖ ਯਤਨ ਕਰਾਏ। ਮਹਾਰਾਜ ਫਿਰ ਸ੍ਰੇਸ਼ਟ ਕਰਮ ਕੀ ਹੈ? ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੇ ਕਰਮਾ, ਸਭ ਕਰਮਾਂ ਨਾਲੋਂ ਸ੍ਰੇਸ਼ਟ ਕਰਮ ਸੰਗਤ ਵਿੱਚ। ਇਹ ਸ੍ਰੇਸ਼ਟ ਕਰਮ ਪਤਾ ਕਿਉਂ ਹੈ? ਗਰੀਬ ਵੀ ਵਹਿ ਸਕਦਾ ਹੈ, ਅਮੀਰ ਵੀ ਵਹਿ ਸਕਦਾ ਹੈ, ਕਾਰੋਬਾਰੀ ਵੀ ਵਹਿ ਸਕਦਾ ਹੈ, ਹਰ ਬੰਦਾ ਗ੍ਰਸਤੀ ਆ ਕੇ ਬਹਿ ਜਾਏਗਾ। ਕਿਸੇ ਨੂੰ ਕੰਮ ਛੱਡਣ ਦੀ ਲੋੜ ਨਹੀਂ, ਮੌਨ ਧਾਰਨ ਕਰਨ ਦੀ ਲੋੜ ਨਹੀਂ, ਕਠਨ ਤਪ ਕਰਨ ਦੀ ਲੋੜ ਨਹੀਂ, ਸੰਗਤ ਵਿੱਚ ਸਾਰੇ ਬਹਿ ਜਾਣਗੇ। ਔਰ ਦੂਜੀ ਗੱਲ, ਸੰਗਤ ਵਿੱਚ ਬਹਿ ਕੇ ਜਪਿਆ ਨਾਮ ਦੂਜੇ ਕਰਮਾਂ ਨਾਲੋਂ ਹਜ਼ਾਰ ਗੁਣਾ ਵੱਧ ਕੰਮ ਕਰਦਾ। ਉਹ ਕਿਵੇਂ ਜੀ? ਸੰਗਤ ਵਿੱਚ ਬਹਿ ਕੇ ਜਪਿਆ ਨਾਮ ਹੋਰ ਕਰਮਾਂ ਨਾਲੋਂ ਹਜ਼ਾਰਾਂ ਗੁਣਾ ਵੱਧ ਕਰਮ ਤੁਹਾਨੂੰ ਫਾਇਦਾ ਦੇਵੇਗਾ। ਇੱਕ ਉਦਾਹਰਨ, ਇੱਕ ਦਿਨ ਮੈਂ ਇਹ ਐਗਜ਼ਾਮਪਲ ਦਰਬਾਰ ਸਾਹਿਬ ਤੋਂ ਵੀ ਕਹੀ ਸੀ। ਆਪਣਾ ਛੋਟਾ ਮੋਟਾ ਬਿਜ਼ਨਸ ਹੁੰਦਾ ਕਿਸੇ ਦਾ, ਕੋਈ 50 ਲੱਖ ਦਾ ਬਿਜ਼ਨਸ ਕਰ ਰਿਹਾ, ਕੋਈ 20 ਲੱਖ ਦਾ ਕਰ ਰਿਹਾ, ਕੋਈ ਛੋਟਾ ਮੋਟਾ ਹੋਰ ਕਰ ਰਿਹਾ। ਜਿਹੜੇ ਵੱਡੇ ਬਿਜ਼ਨਸਮੈਨ ਨੇ ਨਾ, ਉਹ ਇਕੱਲੇ ਨਹੀਂ ਬਿਜ਼ਨਸ ਕਰਦੇ। ਤੁਹਾਡਾ ਇਕੱਲਿਆਂ ਦਾ ਹੋ ਸਕਦਾ, ਦੋ ਭਰਾਵਾਂ ਦੀ ਫੈਕਟਰੀ ਹੋ ਸਕਦੀ ਹੈ, ਪਰ ਜਿਹੜੇ ਵੱਡੇ ਬਿਜ਼ਨਸਮੈਨ ਨੇ ਇਕੱਲਿਆਂ ਦਾ ਬਿਜ਼ਨਸ ਨਹੀਂ ਹੈ, ਉਹ 10-10 ਬੰਦੇ ਇਕੱਠੇ ਹੋ ਕੇ ਬਿਜ਼ਨਸ ਕਰਦੇ ਨੇ। 10 ਜਣਿਆਂ ਨੇ 20-20 ਕਰੋੜ ਰੁਪਈਆ ਪਾਇਆ, 10 ਬੰਦਿਆਂ ਨੇ 20-20 ਕਰੋੜ ਰੁਪਈਆ ਪਾਇਆ, 2 ਅਰਬ ਦਾ ਬਿਜ਼ਨਸ ਸ਼ੁਰੂ ਕੀਤਾ। ਆਹ ਵੱਡਾ ਰੋਡ ਬ੍ਰਿਜ ਦਾ ਉਹਨੀ ਟੈਂਡਰ ਠੇਕਾ ਲੈ ਲਿਆ, ਉਹਨੀ ਵੱਡੇ ਮਾਲ ਬਣਾਏ ਨੇ, ਵੱਡੀਆਂ ਵੱਡੀਆਂ ਮਾਰਕੀਟਾਂ ਬਣਾਈਆਂ ਨੇ, ਵੱਡੇ ਵੱਡੇ ਮਾਲ ਤਿਆਰ ਕੀਤੇ ਨੇ, ਵੱਡੀਆਂ ਵੱਡੀਆਂ ਬਿਲਡਿੰਗਾਂ ਤਿਆਰ ਕੀਤੀਆਂ ਨੇ। ਇਕੱਲੇ ਬੰਦੇ ਦੀ ਨਹੀਂ ਹੁੰਦੀ, ਉਹ 10-10, 20-20 ਬੰਦਿਆਂ ਦੀਆਂ ਇਕੱਠੀਆਂ। ਜਦੋਂ 10 ਬੰਦੇ 20-20 ਕਰੋੜ ਰੁਪਈਆ ਪਾ ਕੇ 2 ਅਰਬ ਦਾ ਬਿਜ਼ਨਸ ਖੜਾ ਕਰਦੇ ਨੇ, ਤੇ ਉਹਨਾਂ ਨੂੰ ਵਾਪਸ ਇਨਕਮ ਪਤਾ ਕਿਵੇਂ ਆਉਂਦੀ ਹੈ? ਉਹ ਵੀ ਫਿਰ ਕਰੋੜਾਂ ਚ ਆਉਂਦੀ ਹੈ। ਜਿੰਨਾ ਬਿਜ਼ਨਸ ਛੋਟਾ ਹੈ, ਉਨੀ ਇਨਕਮ ਛੋਟੀ ਹੈ। ਜਦੋਂ ਬਿਜ਼ਨਸ ਇੰਨਾ ਵੱਡਾ ਖੜਾ ਕੀਤਾ ਅਰਬਾਂ ਦਾ, ਉਹਨਾਂ ਨੂੰ ਬਰਾਬਰ ਵੰਡ ਕੇ ਇਨਕਮ ਵੀ ਲੱਖਾਂ ਕਰੋੜਾਂ ਅਰਬਾਂ ਚ ਆਉਂਦੀ ਹੈ। ਏਦਾਂ ਸਿੱਖਾ ਇਕੱਲਾ ਬਹਿ ਕੇ ਘਰ ਵਿੱਚ ਨਿਯਮ ਕਰਨਾ ਚੰਗੀ ਗੱਲ ਹੈ, ਇਕੱਲਾ ਕੋਈ ਕਰਮ ਧਰਮ ਦਾ ਕਰ ਰਹੇ ਹੋ ਬਹੁਤ ਚੰਗੀ ਗੱਲ ਹੈ, ਪਰ ਜੇ ਤੂੰ ਜ਼ਿਆਦਾ ਲਾਭ ਲੈਣਾ ਚਾਹੁੰਦੇ, ਸੰਗਤ ਵਿੱਚ ਬਹਿ ਕੇ ਜਪੀ ਸਤਨਾਮ ਸ੍ਰੀ ਵਾਹਿਗੁਰੂ। ਕਿਉਂ? ਇੱਕ ਵਾਰ ਵਾਹਿਗੁਰੂ ਕਿਹਾ, 100 ਵਾਰ ਤੁਹਾਡੇ ਖਾਤੇ 'ਚ ਜਮ੍ਹਾਂ ਹੋ ਗਿਆ। ਕਿਹਾ ਵਾਹਿਗੁਰੂ ਇੱਕ ਵਾਰ ਹੈ, 100 ਜਣਿਆਂ ਦੀ ਆਵਾਜ਼ ਤੁਹਾਡੇ ਕੰਨਾਂ ਨੇ ਸੁਣੀ ਹੈ, ਇਹ ਮੇਰਾ ਅੰਦਰਲਾ ਮਨ ਕਹਿੰਦਾ, ਇਹ ਗੁਰੂ ਦਾ ਉਪਦੇਸ਼ ਹੈ। ਸੱਜਣੋ, ਸੰਗਤ ਵਿੱਚ ਬਹਿ ਕੇ ਲਾਭ ਤਾਂ ਹੈ, ਇੱਕ ਵਾਰ ਵਾਹਿਗੁਰੂ ਕਹੋਗੇ 100 ਵਾਰ ਖਾਤੇ 'ਚ ਜਮ੍ਹਾਂ ਹੋਣੇ। ਸੰਗਤ ਵਿੱਚ ਨਾਮ ਜਪਣ ਦਾ ਇੰਨਾ ਲਾਭ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮ ਕਹੋ ਨਾਨਕ ਤਿਸ ਭੈਉ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਇਸ ਲਈ ਮਹਾਰਾਜ ਨੇ ਕਿਹਾ, ਸੁੱਕੇ ਕਾਸ਼ਟ ਹਰਿਆ, ਜਿਵੇਂ ਸੁੱਕੇ ਕਾਸ਼ਟ ਪਾਣੀ ਪਾਇਆ ਦਰਖਤ ਹਰੇ ਹੋ ਜਾਂਦੇ ਨੇ, ਸੰਗਤ ਵਿੱਚ ਬਹਿ ਕੇ ਨਾਮ ਜਪ ਤੂੰ ਹਰਿਆ ਹੋ ਜਾਏਗਾ। ਇੱਕ ਵਾਰ ਚਿੱਤ ਜੋੜ ਕੇ ਕਹੋ ਆਪਣੇ ਮਨ ਨੂੰ, ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ।

0: ਕੰਟਰੀ ਦਾ ਰਿਫਿਊਜ ਹੋਇਆ, ਕਹਿੰਦੀ ਕੈਨੇਡਾ ਦਾ। ਮੈਂ ਉਹਨੂੰ ਕਿਹਾ ਬੇਟੇ ਕਿੰਨੇ ਜਪਜੀ ਸਾਹਿਬ ਕਰ ਸਕਦੀ ਹੈ? ਕਹਿੰਦੀ ਬਾਬਾ ਜੀ ਜਿੰਨੇ ਤੁਸੀਂ ਕਹੋ। ਮੈਂ ਕਹਿੰਦਾ ਨਹੀਂ, ਮੇਰੇ ਕਹਿਣ ਨਾਲ ਨਹੀਂ, ਜਿੰਨੇ ਤੂੰ ਇਜ਼ੀਲੀ ਕਰ ਸਕ। ਇਹ ਕੋਈ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬੰਦਿਸ਼ ਨਹੀਂ ਹੈ ਵੀ ਤੁਸੀਂ ਇੰਨੀ ਗਿਣਤੀ ਦੇ ਪ੍ਰੇਮ ਨਾਲ, ਜਿਹੜੇ ਮਹਾਂਪੁਰਸ਼ ਤੁਹਾਨੂੰ ਕਹਿੰਦੇ ਸੀ ਨਾ 25 ਜਪਜੀ ਸਾਹਿਬ ਦੇ ਪਾਠ ਕਰੋ, 21 ਜਪਜੀ ਸਾਹਿਬ ਦੇ ਪਾਠ ਕਰੋ, ਉਹ ਪਤਾ ਕਿਉਂ? ਗਿਣਤੀ ਦੇ ਇਸ ਵਾਸਤੇ 10 20 25 21 ਕਰਨੇ ਨੇ, ਉਹ ਸਿੱਖਾ 21 ਜਪਜੀ ਸਾਹਿਬ ਦੇ ਪਾਠ ਕਰ, ਕਿਤੇ ਇੱਕ ਪਾਠ ਉਦਾਂ ਦਾ ਤੇਰੇ ਕੋਲੋਂ ਹੋ ਜਾਏ ਜਿਹੜਾ ਗੁਰੂ ਨਾਨਕ ਨੂੰ ਚਾਹੀਦਾ ਹੈ। 21 ਵਿੱਚੋਂ ਕਿਤੇ ਇੱਕ ਇਦਾਂ ਦਾ ਹੋ ਜਾਏ ਦਿਨ ਵਿੱਚ ਜਿਹੜਾ ਗੁਰੂ ਨਾਨਕ ਨੂੰ ਚਾਹੀਦਾ। ਇਸ ਲਈ ਗਿਣਤੀਆਂ ਕਰਕੇ ਕਰਨਾ, ਅਦਰਵਾਈਜ਼ ਕੋਈ ਗਿਣਤੀ ਦਾ ਇੱਥੇ ਕੋਨਸੈਪਟ ਨਹੀਂ ਹੈ ਵੀ ਇੰਨੇ ਪਾਠ ਕਰੋ। ਮੈਨੂੰ ਕਿਹਾ ਈਜ਼ੀਲੀ ਕਿੰਨੇ ਕਰ ਸਕਦੀ? ਕਹਿੰਦੀ ਮੈਂ ਬਾਬਾ ਜੀ 5 ਕਰ ਲਾਂ। ਮੈਂ ਚੱਲ 5 ਹੀ ਕਰ ਲਈ, 5 ਚੋਂ 1 ਤਾਂ ਤੇਰਾ ਪ੍ਰਵਾਨ ਹੋਊਗਾ ਕਿਤੇ ਭਾਵਨਾ ਬਣੇ। ਔਰ ਸਾਧ ਸੰਗਤ ਫਿਰ ਅਗਲੀ ਗੱਲ ਉਹਨੇ ਕਹੀ, ਕਹਿੰਦੀ ਬਾਬਾ ਜੀ ਕਰਜ਼ਾ ਜਿਹੜਾ ਚੜਿਆ ਅਲੱਗ ਹੈ, ਵੀਜ਼ਾ ਜਿਹੜਾ ਰਿਫਿਊਜ਼ ਹੋਇਆ ਅਲੱਗ ਹੈ, ਤੇ ਹੁਣ ਦੁੱਖ ਇਸ ਗੱਲ ਦਾ ਸ਼ਰੀਕੇ ਵਾਲੇ ਮਿਹਣੇ ਮਾਰਨ ਲੱਗ ਪਏ, ਭੇਜ ਕੇ ਵੇਖ ਲੈਣ ਕੁੜੀ ਨੂੰ, ਚਲੀ ਗਏ ਕੈਨੇਡਾ। ਕਹਿੰਦੀ ਮਿਹਣਾ ਮਾਰਤਾ ਵੀ ਚਲੀ ਗਏ ਕੈਨੇਡਾ? ਮੈਂ ਫਿਰ ਉਹਨੂੰ ਕਿਹਾ ਵੀ ਜਿੱਦਣ ਦੁਨੀਆਂ ਮਿਹਣੇ ਮਾਰਨ ਲੱਗ ਜਾਏ, ਅਸਲ ਵਿੱਚ ਅਰਦਾਸ ਹੀ ਉਦੋਂ ਅੰਦਰੋਂ ਹੁੰਦੀ, ਉਹ ਤੋਂ ਪਹਿਲਾਂ ਅਰਦਾਸ ਹੁੰਦੀ ਨਹੀਂ, ਹੋਮੇ ਵਿੱਚ ਰਹਿੰਦਾ। ਜਦੋਂ ਦੁਨੀਆਂ ਮਿਹਣਾ ਮਾਰੇ, ਅਰਦਾਸ ਹੀ ਉਦੋਂ ਅੰਦਰੋਂ ਨਿਕਲ। ਮੈਂ ਉਹਨੂੰ ਕਿਹਾ ਪਾਠ ਕਰੋ ਤੇ ਹੁਣ ਕੈਨੇਡਾ ਦਾ ਨਾ ਲਾ, ਕੈਨੇਡਾ ਤੋਂ ਵੱਡਾ ਕੋਈ ਦੇਸ਼ ਹੈਗਾ? ਮੈਂ ਉਹਨੂੰ ਪੁੱਛਿਆ, ਕਹਿੰਦੀ ਕੈਨੇਡਾ ਤੋਂ ਵੱਡਾ ਅਮਰੀਕਾ। ਮੈਂ ਕਿਹਾ ਅਮਰੀਕਾ ਦਾ ਲਾ ਦੇ, ਤੇ ਤੁਸੀਂ ਹੈਰਾਨ ਹੋਵੋਗੇ, 1.5 ਮਹੀਨਾ ਉਹ ਬੱਚੀ ਪਾਠ ਕਰਦੀ ਰਹੀ, ਉਹਨੇ ਉਧਰੋਂ ਪੇਪਰ ਸਾਰੇ ਲੈ ਲਏ, ਉਧਰ ਲਾਤੇ, ਦਿਨ 10 ਨਹੀਂ ਲੱਗੇ ਜਿੱਦਣ ਉਹਨੇ ਇੰਟਰਵਿਊ ਤੇ ਉਹਨੂੰ ਸੱਦਿਆ ਤੇ ਉੱਥੋਂ ਵੀਜ਼ਾ ਦੇ ਕੇ ਸ਼ਾਮ ਨੂੰ 5 ਵਜੇ ਤੋਰਿਆ, ਤੇ ਅੱਖਾਂ ਭਰੀਆਂ, ਪਾਸਪੋਰਟ ਚੁੱਕੀ, ਹੁਣ ਵੀਜ਼ਾ ਦੇ ਕੇ ਅਮੈਰੀਕਾ ਦਾ ਤੋਰਿਆ, ਅੱਜ ਉਹ ਬੱਚੀ ਅਮੈਰੀਕਾ ਬੈਠੀ ਹੈ। ਇਹ ਤਾਂ ਬਹੁਤ ਛੋਟੀਆਂ ਜਿਹੀਆਂ ਚੀਜ਼ਾਂ ਨੇ, ਤੁਸੀਂ ਸਿਮਰਨ ਕਰਕੇ ਵੇਖੋ, ਰੱਬ ਨੇ ਤਲੀ ਤੇ ਤਰਕੇ ਰੱਖਿਆ ਸਾਰਾ ਕੁਝ, ਉਹ ਮੇਰੇ ਕਰਕੇ ਨਹੀਂ, ਉਹਨਾਂ ਦੇ ਬਾਣੀ ਪੜ੍ਹਨ ਕਰਕੇ, ਉਹਨਾਂ ਦੀ ਅਰਦਾਸ ਕਰਕੇ ਹੋਇਆ। ਰਾਹ ਦੱਸਣ ਵਾਲਾ ਕੁਝ ਵੀ ਨਹੀਂ ਹੁੰਦਾ ਸਾਧ ਸੰਗਤ, ਇਹ ਮਾਫ਼ ਕਰਿਓ, ਉਹਨਾਂ ਦੀ ਆਪਣੀ ਅਰਦਾਸ, ਆਪਣੀ ਪੜ੍ਹੀ ਹੋਈ ਬਾਣੀ ਕਰਕੇ ਸਭ ਕੁਝ ਹੋਇਆ, ਕਿਸੇ ਕਰਕੇ ਨਹੀਂ। ਇਹਨੂੰ ਮਹਾਰਾਜ ਨੇ ਕਿਹਾ ਸਿਮਰਨ ਕੂਈ ਦੀ ਤਰ੍ਹਾਂ ਕਰਕੇ ਵੇਖ ਹੋਏ, ਰੱਬ ਕੀ ਦਹਿਗਾ ਤਾਂ ਤਲੀ ਤੇ ਧਰ ਕੇ ਬੈਠਾ, ਤੈਨੂੰ ਮੰਗਣਾ ਹੀ ਨਹੀਂ ਆਉਂਦਾ। ਸਭ ਨੇ ਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਵੱਲ ਵੱਲ ਸਦ ਵੱਲ ਜਾਈਏ, ਤੇਰਾ ਅੰਤ ਨਾ ਪਾਰਾ। ਪੜੋ, ਜਨ ਨਾਨਕ ਵੱਲ ਵੱਲ ਸਦ ਵੱਲ ਜਾਈਏ, ਤੇਰਾ ਅੰਤ ਨਾ ਪਾਰਾ ਵਰਿਆ। ਸਤ ਸੰਗਤ ਵਿੱਚ ਜੁੜਨ ਨਾਲ ਕਰਮ ਤਬਦੀਲ ਹੋ ਜਾਂਦੇ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd Avenue, ਨਾਰਥ ਈਸਟ, ਕੈਲਗਰੀ।

ਕਿ ਸਾਡੇ ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਚਰਨਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਸਾਨੂੰ ਸਾਰਿਆਂ ਨੂੰ ਨਿਵਾਜਦਿਆਂ ਹੋਇਆਂ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਦਾਨ ਕੀਤਾ ਹੈ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਇਸ ਬ੍ਰਹਿਮੰਡ ਦੇ ਜਿਉਂਦੇ ਜਾਗਦੇ ਬੋਲਦੇ ਸੁਣਦੇ ਰੂਹਾਨੀਅਤ ਦੇ ਮਰਕਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਵੱਤਰ ਆਸਾ ਪੂਰਨ ਕਰਨ ਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਣੇ ਸਰਵਣ ਕੀਤੇ ਹਨ। ਫਿਰ ਸਾਹਿਬ ਜੀ ਦੀ ਬਾਰਗਾਹ ਤੋਂ ਪ੍ਰਾਪਤ ਹੋਏ ਆਦੇਸ਼ ਸੰਦੇਸ਼ ਹੁਕਮਨਾਮੇ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਨੇ। ਕੁਝ ਸਮਾਂ ਹੋਰ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਰਾਹੀਂ ਜੋ ਜਗਤ ਗੁਰੂ ਦੇਵ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੰਠ ਤੋਂ ਰੱਬੀ ਨਾਦ ਪੈਦਾ ਹੋਇਆ ਜਿਸ ਦੀ ਗੂੰਜ ਨਾਲ ਜਿਸ ਦੀਆਂ ਤਰੰਗਾਂ ਨਾਲ ਵੱਡੇ ਵੱਡੇ ਮਹਾਂਪੁਰਖਾਂ ਨੇ ਗੁਰੂ ਨਾਨਕ ਦਾ ਅਨੁਭਵ ਕਰਦਿਆਂ ਚਰਨਾਂ 'ਤੇ ਸਜਦਾ ਕੀਤਾ ਉਹਨਾਂ ਪਾਵਨ ਬਚਨਾਂ ਨੂੰ ਮਹਾਰਾਜ ਨੇ ਤਿਲੰਗ ਰਾਗ ਵਿੱਚ ਦਰਜ ਕੀਤਾ ਹੈ ਜਿਸ ਦੇ ਪਾਠ ਆਪਣੇ ਸਰਵਣ ਕੀਤੇ ਨੇ। ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਇੱਥੇ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਜਾਂ ਇਲੈਕਟ੍ਰੋਨਿਕ ਟੀਵੀ ਆਦਿਕ ਸਾਧਨਾਂ ਰਾਹੀਂ ਆਪਣੇ ਪਰਿਵਾਰ 'ਚ ਵਰਤੋਂ ਵਿਵਹਾਰ 'ਚ ਚੱਲਦੇ ਹੋਏ ਸਰਵਣ ਕਰ ਰਹੇ ਹੋ, ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ ਬਹੁਤ ਹੀ ਅਦਬ ਸਹਿਤ ਸਤਿਗੁਰੂ ਜੀ ਦੇ ਪਾਵਨ ਚਰਨ ਕਮਲਾਂ ਦੀ ਕਦਮ ਬੋਸੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਇੱਕ ਵਾਰੀ ਫਿਰ ਤੋਂ ਗੁਰੂ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਪਾਵਨ ਬਚਨਾਂ ਨੂੰ ਜਦ ਮਹਾਰਾਜ ਜੀ ਦੀ ਅਸੀਸ ਨਾਲ ਕਿਰਪਾ ਨਾਲ ਅਨੁਕੰਪਾ ਦੁਆਰਾ ਪੜ੍ਹਦੇ ਹਾਂ ਤਾਂ ਇਹਨਾਂ ਵਿੱਚ ਦੋ ਵਿਚਾਰ ਸਾਹਮਣੇ ਆਉਂਦੇ ਹਨ। ਇਸ ਪਾਵਨ ਬਚਨ ਵਿੱਚ ਜੋ ਸਤਿਗੁਰੂ ਜੀ ਨੇ ਤਿਲੰਗ ਰਾਗ ਵਿੱਚ ਗਾਇਨ ਦਾ ਆਦੇਸ਼ ਕੀਤਾ ਹੈ, ਸਵਯਮ ਮਹਾਰਾਜ ਨੇ ਗਾਇਆ, ਜੋ ਰਾਤ ਦੇ ਤੀਸਰੇ ਪੈਰ ਗਾਉਣ ਦਾ ਇਹ ਰਾਗ ਹੈ, ਇਸ ਦੇ ਚਾਰ ਪਦ

ਤਹਾਨ ਇਸ ਪਾਵਨ ਬਚਨ ਦੀਆਂ ਪਹਿਲੀਆਂ ਮੁਬਾਰਕ ਪੰਕਤੀਆਂ ਤੋਂ ਆਪ ਇਸ ਜੀਵ ਦੇ ਅਣਜਾਣੇਪਨ ਅਣਜਾਣੇਪਨ ਤੋਂ ਅਣਜਾਣਪ ਤੋਂ ਸ਼ੁਰੂ ਕਰਦੇ ਨੇ ਕਿ ਸਾਡਾ ਸਾਰਾ ਅਣਜਾਣੇਪਨ ਦੂਰ ਕਰਦਿਆਂ ਹੋਇਆ ਆਖਰੀ ਮੁਬਾਰਕ ਪੰਕਤੀ ਦੁਆਰਾ ਸਿਆਣਾਪਨ ਝੋਲੀ ਚ ਪਾਉਂਦੇ ਨੇ। ਅਣਜਾਣਾ ਕੀ ਹੈ ਤੇ ਸਿਆਣਾ ਕੀ ਹੈ, ਅਣਜਾਣਪ ਤੇ ਸਿਆਣਪ ਕੀ ਹਨ, ਅਗਿਆਨਤਾ ਤੇ ਗਿਆਨ, ਅਹਿਮਕਪਣਾ ਤੇ ਦਾਨਸ਼ਮੰਦੀ ਕਿਸ ਨੂੰ ਆਖਦੇ ਨੇ? ਸਤਿਗੁਰੂ ਮਹਾਰਾਜ ਨੇ ਇਹਨਾਂ ਬਚਨਾਂ ਚ ਜ਼ਿਕਰ ਕੀਤਾ ਹੈ। ਇੱਕ ਇੱਕ ਬਚਨ ਨੂੰ ਬੜੇ ਧਿਆਨ ਪੂਰਵਕ ਸਰਵਣ ਕਰਨਾ, ਆਪ ਬਹੁਤ ਸਾਰਿਆਂ ਨੂੰ ਇਹ ਸ਼ਬਦ ਜ਼ਹਿਰ ਨਸੀਂ ਹੋਵੇਗਾ। ਆਮ ਕਰਕੇ ਕੁਝ ਇਹਨਾਂ ਸ਼ਬਦਾਂ ਦਾ ਪਾਠ ਪ੍ਰੇਮੀ ਜਨ ਰੋਜ਼ ਕਰਦੇ ਹਨ। ਯਾਨੜੀਏ ਮਨੜਾ ਕਾਏ ਕਰੇ ਹੈ, ਆਪਨੜੇ ਘਰ ਹਰ ਰੰਗੋ ਕੀ ਨਾ ਮਾਣ ਹੈ। ਇਹ ਜੀਵਨ ਦਾ ਅਣਜਾਣਾਪਨ ਹੈ ਜਿਸ ਨੂੰ ਮਹਾਰਾਜ ਨੇ ਆਤਮਕ ਨਜ਼ਰੀਏ ਤੋਂ ਸਾਡੇ ਨਾਲ ਸਾਂਝਾ ਕੀਤਾ ਹੈ। ਜੇ ਗੌਰ ਨਾਲ ਵਿਚਾਰ ਕੇ ਦੇਖੀਏ ਤੇ ਸਿਆਣੇ ਮਨੁੱਖ ਦਾ ਹੀ ਸੰਸਾਰ ਵਿੱਚ ਸਨਮਾਨ ਹੁੰਦਾ ਹੈ, ਗਿਆਨਵਾਨਾਂ ਨੂੰ ਪੂਜਿਆ ਜਾਂਦਾ ਹੈ। ਗਿਆਨਵਾਨ ਆਖੋ ਜਾਂ ਗੁਣਵਾਨ ਆਖੋ, ਕਿਸੇ ਖਾਸ ਮੌਜੂ ਤੇ ਖਾਸ ਜੋ ਸਮਝ ਰੱਖਦਾ ਹੋਵੇ, ਗਿਆਨ ਰੱਖਦਾ ਹੋਵੇ, ਉਸੇ ਮਨੁੱਖ ਨੂੰ ਗੁਣਵਾਨ ਆਖਿਆ ਜਾ ਸਕਦਾ। ਵੀ ਇਹ ਤੇ ਬੜਾ ਗੁਣੀ ਗਹੀਰ ਹੈ, ਗੁਣਾਂ ਦਾ ਖਜ਼ਾਨਾ ਹੈ, ਗੁਣਾਂ ਦੀ ਪੋਟਲੀ ਹੈ, ਗੁਣਾਂ ਦਾ ਭੰਡਾਰ ਹੈ। ਮਨੁੱਖ ਸਿਆਣਾ ਹੋ ਸਕੇ, ਦਾਨਾ ਹੋ ਸਕੇ, ਆਪਣੇ ਆਪ ਵਿੱਚ ਮਹਾਨ ਵਿਦਵਾਨ ਹੋ ਸਕੇ, ਤਾਂ ਇਸ ਲਈ ਮਨੁੱਖਤਾ ਨੇ ਬੜੇ ਉਪਰਾਲੇ ਕੀਤੇ। ਕਦੀ ਐਸਾ ਸੀ ਭਾਰਤ ਵਿੱਚ ਜਦ ਕਦੀ ਇੱਕੋ ਹੀ ਵਿੱਦਿਆ ਦਾ ਕੇਂਦਰ ਹੁੰਦਾ ਸੀ, ਅਵੰਤਿਕਾ, ਜਿਸ ਨੂੰ ਅੱਜ ਕੱਲ੍ਹ ਉਜੈਨ ਕਹਿੰਦੇ ਨੇ। ਉੱਥੇ ਮਹਾਰਿਸ਼ੀ ਸੰਦੀਪਨੀ ਨੇ ਆਪਣਾ ਆਸ਼ਰਮ ਬਣਾ ਰੱਖਿਆ ਸੀ, ਜਿੱਥੇ ਮੌਕੇ ਦੇ ਮਹਾਨ ਰਾਜਿਆਂ ਮਹਾਰਾਜਿਆਂ ਦੇ ਰਾਜਕੁਮਾਰ ਉਹਨਾਂ ਕੋਲ ਪੜ੍ਹਦੇ ਸਨ, ਜਿਨ੍ਹਾਂ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਵੀ ਮਹਾਰਿਸ਼ੀ ਸੰਦੀਪਨੀ ਜੀ ਦੇ ਵਿਦਿਆਰਥੀ ਬਣੇ। ਇੰਝ ਕਹਿ ਸਕਦੇ ਹਾਂ ਇਹ ਪਹਿਲਾ ਵਿਦਿਆਲਾ ਸੀ ਸਨਾਤਨ ਮਤ ਦਾ, ਜਿੱਥੇ ਮਹਾਰਿਸ਼ੀ ਸੰਦੀਪਨੀ ਜੀ ਨੇ ਯਤਨ ਕੀਤਾ, ਪ੍ਰਯਤਨ ਕੀਤਾ, ਪ੍ਰਯਾਸ ਤੇ ਅਭਿਆਸ ਕੀਤਾ ਕਿ ਮਨੁੱਖ ਕੋਲ ਸਿਰਫ ਇਹ ਦੋ ਨੇਤਰ ਹੀ ਨਹੀਂ ਚਾਹੀਦੇ, ਬਲਕਿ ਤੀਸਰਾ ਨੇਤਰ ਗਿਆਨ ਚਕਸ਼ੂ ਵੀ ਉਸ ਕੋਲ ਹੋਵੇ, ਉਸਨੂੰ ਸਮਝ ਹੋਵੇ, ਵਿਦਿਆ ਬਾਰੇ ਬੋਧ ਹੋਵੇ। ਹਰ ਜੀਵਨ ਦਾ ਗੁੱਸਾ ਭਾਵੇਂ ਪਰਿਵਾਰ ਹੋਵੇ, ਧਿਆਨ ਨਾਲ ਸੁਣਨਾ, ਕਾਰੋਬਾਰ ਹੋਵੇ, ਵਪਾਰ ਹੋਵੇ, ਕਾਰੋਬਾਰ ਹੋਵੇ, ਉੱਥੇ ਮਨੁੱਖ ਦੁੱਖ ਦਾ ਪਾਤਰ ਬਣ ਜਾਂਦਾ ਹੈ, ਅਪਮਾਨ ਦਾ ਪਾਤਰ ਬਣ ਜਾਂਦਾ ਹੈ, ਜਿੱਥੇ ਉਸ ਵਿੱਚ ਵਿਚਰਨਾ ਮਨੁੱਖ ਨੂੰ ਨਾ ਆਉਂਦਾ ਹੋਵੇ। ਪਰਿਵਾਰ ਵਿੱਚ ਕਿਵੇਂ ਵਿਚਰਨਾ ਹੈ ਤੁਸੀਂ ਦੇਖੋ, ਇਹ ਸਾਡੀ ਇੱਕ ਪਾਠਸ਼ਾਲਾ ਹੀ ਹੈ ਜਿਸ ਦਾ ਨਾਮ ਪਰਿਵਾਰ ਹੈ। ਇਸ ਵਿੱਚ ਸਾਨੂੰ ਬੋਲਣਾ ਸਿਖਾਇਆ ਜਾਂਦਾ ਹੈ। ਇੱਕ ਬੱਚਾ ਪਿਤਾ ਨੂੰ ਬੁਲਾਉਂਦਾ ਹੈ ਤੇ ਪਿਤਾ ਕਹਿ ਕੇ ਬੁਲਾਉਂਦਾ ਹੈ ਤੇ ਮਾਂ ਕਹਿੰਦੀ ਹੈ ਨਹੀਂ ਬੇਟਾ, ਨਹੀਂ ਪੁੱਤਰੀ, ਇਕੱਲਾ ਪਿਤਾ ਨਹੀਂ ਆਖੀਦਾ, ਨਾਲ ਜੀ ਵੀ ਆਖੀਦਾ ਹੈ, ਪਿਤਾ ਜੀ। ਮਾਂ ਨੂੰ ਮਾਂ ਜੀ ਆਖੀਦਾ ਹੈ, ਭਰਾ ਜੀ ਆਖੀਦਾ ਹੈ, ਭੈਣ ਜੀ ਆਖੀਦਾ ਹੈ, ਪਰ ਸਾਧ ਸੰਗਤ ਜੀ ਕਹਿਣਾ
ਆਪਣੇ ਆਪ ਵਿੱਚ ਕੋਈ ਸ਼ਬਦ ਨਹੀਂ ਹੈ, ਇਸ ਸ਼ਬਦ ਤੋਂ ਕੋਈ ਰਿਸ਼ਤਾ ਪ੍ਰਗਟ ਨਹੀਂ ਆਉਂਦਾ। ਜਿਵੇਂ ਮਾਂ ਸ਼ਬਦ ਆਖਿਆ ਭਾਵੇਂ ਇੱਕ ਅੱਖਰ ਦਾ ਹੈ, ਰਿਸ਼ਤਾ ਪ੍ਰਗਟ ਆਉਂਦਾ ਹੈ। ਪਿਤਾ ਦੋ ਅੱਖਰਾਂ ਦਾ ਹੈ, ਭਰਾਤਾ ਤਿੰਨ ਅੱਖਰਾਂ ਦਾ ਹੈ, ਰਿਸ਼ਤੇ ਪ੍ਰਗਟ ਹੁੰਦੇ ਨੇ। ਇਸੇ ਤਰ੍ਹਾਂ ਨੌਕਰ ਹੈ, ਮਾਲਕ ਹੈ, ਇਤਿਆਦਕ ਸ਼ਬਦਾਂ ਚੋਂ ਸੰਬੰਧ ਪ੍ਰਗਟ ਹੁੰਦੇ ਨੇ। ਪਰ ਸਾਧ ਸੰਗਤ ਜੱਜੇ ਬਿਹਾਰੀ ਜੀ ਐਸਾ ਸ਼ਬਦ ਹੈ ਜਿਸ ਵਿੱਚੋਂ ਕੋਈ ਰਿਸ਼ਤਾ ਪ੍ਰਗਟ ਨਹੀਂ ਹੁੰਦਾ। ਵੀ ਜੀ ਕਿਹਾ ਤੇ ਭਰਾ ਨੂੰ ਕਿਹਾ, ਜੀ ਤੋਂ ਜੀ ਉਚਾਰਨ ਕਰੋਗੇ ਤਾਂ ਥੋੜੀ ਪਤਾ ਚੱਲੇਗਾ ਕਿ ਭੈਣ ਨੂੰ ਬੁਲਾਇਆ। ਇਸ ਬਾਕੀ ਸ਼ਬਦਾਂ ਚੋਂ ਸੰਸਾਰ ਪ੍ਰਗਟ ਹੁੰਦਾ ਹੈ ਤੇ ਜੀ ਸ਼ਬਦ ਚੋਂ ਨਿਰੰਕਾਰ ਪ੍ਰਗਟ ਹੁੰਦਾ ਹੈ। ਸਾਧ ਸੰਗਤ ਜੀ ਸ਼ਬਦ ਗੁਰਮੁਖੀ ਦਾ ਇੱਕ ਅੱਖਰਾ ਹੀ ਸ਼ਬਦ ਹੈ, ਇਸ ਵਿੱਚੋਂ ਨਿਰੰਕਾਰ ਪ੍ਰਗਟ ਹੁੰਦਾ। ਤੇ ਮਹਾਰਾਜ ਕਹਿੰਦੇ ਨੇ ਜੀ ਤਾਂ ਬਹੁਤ ਵੱਡਾ ਮੰਤਰ ਵੀ ਹੈਗਾ ਹੈ ਆਪਣੇ ਆਪ ਵਿੱਚ। ਜੇ ਜੀ ਜੀ ਕਹਿ ਕੇ ਬੁਲਾਈਏ, ਓਏ ਓਏ ਕਹਿ ਕੇ ਨਾ ਬੁਲਾਈਏ, ਰੇ ਰੇ ਕਰਕੇ ਨਾ ਬੁਲਾਈਏ, ਤੇ ਸਾਡੇ ਸ਼ਬਦਾਂ ਵਿੱਚ ਜੀ ਆਵੇ। ਆਓ ਮਹਾਂਪੁਰਖ ਜੀ, ਸੰਤ ਜੀ, ਗਿਆਨੀ ਜੀ। ਤੇ ਮਹਾਰਾਜ ਕਹਿੰਦੇ ਨੇ ਜੀ ਸ਼ਬਦ ਇਹੋ ਜਿਹਾ ਹੈ ਜਿਸ ਦੀ ਜ਼ੁਬਾਨ ਤੇ ਰਸ ਜਾਵੇ, ਪੱਕ ਜਾਵੇ, ਉਸ ਨੂੰ ਫਿਰ ਜਮਾਂ ਦੀ ਮਾਰ ਨਹੀਂ ਪੈਂਦੀ, ਜਮ ਨਹੀਂ ਉਸ ਨੂੰ ਬੁਲਾਉਂਦਾ। ਬਾਕੀ ਭੈਣ ਭਰਾ, ਮਾਂ ਪਿਓ, ਚਾਚੇ ਤਾਏ, ਸੰਬੰਧੀ ਸਾਰਿਆਂ ਦੇ ਨਾਮ ਲੈਣ ਨਾਲ ਜਮ ਨਹੀਂ ਛੱਡਦਾ, ਪਰ ਸਿਰਫ ਜੀ ਕਹਿਣ ਨਾਲ ਜਮ ਛੱਡ ਜਾਂਦਾ। ਇਸ ਨੂੰ ਪੱਕਾ ਹੀ ਕਰ ਲੈਣਾ ਚਾਹੀਦਾ। ਮਹਾਰਾਜ ਦੇ ਕਿੰਨੇ ਸੋਹਣੇ ਬਚਨ ਹਨ, ਜੇ ਕੋ ਜੀਓ ਕਹੇ ਉਹਨਾਂ ਤਿੰਨ ਜਮ ਕੀ ਤਲਬ ਨਾ ਹੋਈ। ਜੇ ਕੋਈ ਗੁਰਮੁਖ ਜਨਾਂ ਨੂੰ, ਭਗਤ ਜਨਾਂ ਨੂੰ, ਸੰਤ ਜਨਾਂ ਨੂੰ ਜੀ ਕਹੇ, ਸਤਿਕਾਰ ਨਾਲ ਬੁਲਾਵੇ, ਤਾਂ ਫਿਰ ਉਹਨਾਂ ਨੂੰ ਜਮ ਆਵਾਜ਼ ਨਹੀਂ ਮਾਰ ਸਕਦਾ। ਲੈਣ ਤਾਂ ਕੀ ਆਵੇਗਾ, ਬੁਲਾ ਵੀ ਨਹੀਂ ਸਕਦਾ। ਇਸ ਲਈ ਮਹਾਰਾਜ ਨੇ ਸਾਨੂੰ ਦੱਸਿਆ ਪਰਿਵਾਰ ਇੱਕ ਪਾਠਸ਼ਾਲਾ ਹੈ, ਇਸ ਵਿੱਚ ਸ਼ਬਦਾਂ ਨੂੰ ਸਜਾ ਕੇ, ਸ਼ਬਦਾਂ ਨੂੰ ਸਵਾਰ ਕੇ, ਸ਼ਬਦਾਂ ਨੂੰ ਕਿਸ ਪ੍ਰਭਾਵ ਨਾਲ ਬੋਲਿਆ ਜਾਂਦਾ ਹੈ ਇਹ ਸਾਨੂੰ ਸਿੱਖਿਆ ਮਿਲਦੀ ਹੈ। ਫਿਰ ਸਾਧ ਸੰਗਤ ਰਿਸ਼ੀਆਂ ਮੁਨੀਆਂ ਨੇ ਉਪਰਾਲੇ ਕੀਤੇ, ਐਸੇ ਆਸ਼ਰਮ ਹੋਵਣ ਜਿੱਥੇ ਵਿਦਿਆ ਪੜ੍ਹਾਈ ਜਾਵੇ, ਵੇਦਾਂ ਦਾ ਪਾਠ ਪਠਨ ਕਰਾਇਆ ਜਾਵੇ। ਜੇ ਸਾਡੇ ਗੁਰਮਤ ਦਾ ਪਹਿਲਾ ਵਿਦਿਆਲਾ ਦੇਖਣਾ ਹੋਵੇ ਵੀ ਕਿਹੜਾ ਸੀ ਸਿੱਖ ਮਤ ਦਾ, ਤਾਂ ਸਾਧ ਸੰਗਤ ਉਹ ਖਡੂਰ ਸਾਹਿਬ ਹੈ ਜਿੱਥੇ ਗੁਰੂ ਅੰਗਦ ਦੇਵ ਮਹਾਰਾਜ ਬੈਠ ਖੰਡੂਰੇ ਜੋਤ ਜਗਾਈ, ਜਿੱਥੇ ਮਹਾਰਾਜ ਨੇ ਨਾਮ ਦੀ ਜੋਤ, ਸੇਵਾ ਦੀ ਜੋਤ, ਲੰਗਰਾਂ ਦੀਆਂ, ਸਾਂਝੀ ਵਾਲਤਾਵਾਂ ਦੀਆਂ ਮਹਾਨ ਕਿਰਨਾਂ ਪ੍ਰਕਾਸ਼ਿਤ ਕੀਤੀਆਂ। ਉੱਥੇ ਸਤਿਗੁਰੂ ਨੇ ਵਿਦਿਆਲਾ ਵੀ ਬਣਾਇਆ, ਗੁਰੂ ਅੰਗਦ ਦੇਵ ਮਹਾਰਾਜ ਨੇ ਛੋਟਿਆਂ ਛੋਟਿਆਂ ਬੱਚਿਆਂ ਨੂੰ ਆਪ ਲਾਗੇ ਲਾਗੇ ਬਿਠਾ ਲੈਂਦੇ ਤੇ ਉਹਨਾਂ ਨੂੰ ਸਿਖਾਉਂਦੇ ਵੀ ਇਸ ਤਰ੍ਹਾਂ ਗੁਰਮੁਖੀ ਲਿਖਣੀ ਹੈ। ਉਹਨਾਂ ਨੇ ਪੱਟੀ ਆਦਿਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਬੋਲ ਮਿਲਦੇ ਨੇ, ਪੱਟੀ ਲਿਖੀ ਆਪ ਪੜ੍ਹੋਗੇ। ਇਸ ਢੰਗ ਨਾਲ ਦੁਨੀਆ ਭਰ ਵਿੱਚ ਹੌਲੀ ਹੌਲੀ ਸਕੂਲਾਂ ਦਾ, ਪਾਠਸ਼ਾਲਾਵਾਂ ਦਾ, ਕਾਲਜਾਂ ਦਾ, ਯੂਨੀਵਰਸਿਟੀਆਂ ਦਾ ਜਨਮ ਹੋਇਆ। ਇਸ ਦੇ ਪਿੱਛੇ ਵਿਚਾਰ ਇੱਕੋ ਹੀ ਕੰਮ ਕਰਦਾ ਸੀ, ਔਰ ਉਹ ਵਿਚਾਰ ਸੀ ਕਿ ਮਨੁੱਖ ਸਿਆਣਾ ਹੋਵੇ, ਸ਼ਬਦਾਂ ਦੇ ਭਾਸ ਵਿੱਚ ਉਹ ਸਿਆਣਾ ਹੋਵੇ, ਬੋਲਣ ਵਿੱਚ ਸਿਆਣਾ ਹੋਵੇ, ਸਮਝਣ ਵਿੱਚ ਸਿਆਣਾ ਹੋਵੇ, ਉਹਨਾਂ ਦੀ ਵਰਤੋਂ ਕਰਨ ਵਿੱਚ ਸਿਆਣਾ ਹੋਵੇ। ਫਿਰ ਇੱਥੇ ਹੀ ਨਹੀਂ, ਆਪਣੇ ਜੀਵਨ ਪ੍ਰਤੀ ਵੀ ਸਿਆਣਾ ਹੋਵੇ। ਸਾਧ ਸੰਗਤ ਬੜੀ ਦਫਾ, ਸਾਡੀ ਉਮਰ ਤਾਂ 60ਵਿਆਂ ਤੱਕ ਪਹੁੰਚੀ ਹੁੰਦੀ ਹੈ, 70ਾਂ ਤੱਕ ਪਹੁੰਚੀ ਹੁੰਦੀ ਹੈ, ਜੀਵਨ ਦੇ ਆਖਰੀ ਪੜਾਓ ਤੇ ਹੁੰਦੇ ਹਾਂ,
ਤੇ ਲੋਕ ਸਾਨੂੰ ਬਜ਼ੁਰਗ ਵੀ ਕਹਿੰਦੇ ਨੇ ਵੀ ਬੜਾ ਸਿਆਣਾ ਹੈ ਬਾਬਾ ਹੈ ਪਰ ਸਾਡਾ ਅੰਮ੍ਰਿਤ ਵੇਲਾ ਸੁੱਤਿਆਂ ਹੀ ਲੰਘ ਜਾਂਦਾ ਫਿਰ ਕਿਸ ਗੱਲ ਦੇ ਅਸੀਂ ਸਿਆਣੇ ਹੋਏ ਸਾਡੀ ਜ਼ਬਾਨ ਤੇ ਅਪਸ਼ਬਦ ਹੁੰਦੇ ਨੇ ਇੱਕ ਦੂਜੇ ਪ੍ਰਤੀ ਮੰਦੇ ਬੋਲ ਬੋਲਦੇ ਹਾਂ ਤੇ ਫਿਰ ਸਾਨੂੰ ਸਿਆਣਾ ਕੌਣ ਆਖੇਗਾ ਬੜੇ ਸੋਹਣੇ ਦੋ ਬੋਲ ਜਨਾਬ ਸ਼ੇਖ ਸਾਦੀ ਸਾਹਿਬ ਦੇ ਨੇ ਉਹ ਕਹਿੰਦੇ ਨੇ ਇਨਸਾਨ ਰਾ ਇਨਸਾਨੀਅਤ ਲਾਜ਼ਮ ਅਸਤ ਜਿਹੜਾ ਮਨੁੱਖ ਹੈ ਨਾ ਉਸ ਵਿੱਚ ਮਨੁੱਖਤਾ ਬੜੀ ਲਾਜ਼ਮੀ ਹੈ ਉਦਗਰ ਬੋ ਨ ਬਾਸਦ ਹੈਜ਼ਮ ਅਸਤ ਅਗਰ ਚੰਦਨ ਵਿੱਚ ਸੁਗੰਧੀ ਨਹੀਂ ਹੈ ਤਾਂ ਫਿਰ ਉਸਦੀ ਕੋਈ ਵਡਿਆਈ ਨਹੀਂ ਉਹ ਇੱਕ ਲੱਕੜ ਹੀ ਹੈਗੀ ਉਹ ਹੋਰ ਕੱਖ ਨਹੀਂ ਇਨਸਾਨ ਰਾ ਇਨਸਾਨੀਅਤ ਲਾਜ਼ਮ ਅਸਤ ਉਦਗਰ ਬੋ ਨ ਬਾਸਦ ਹੈਜ਼ਮ ਅਸਤ ਫਿਰ ਤਾਂ ਸਿਵਾਏ ਲੱਕੜਾਂ ਦੇ ਹੋਰ ਕੱਖ ਵੀ ਨਹੀਂ ਬਿਲਕੁਲ ਇਸੇ ਤਰ੍ਹਾਂ ਜੇ ਮਨੁੱਖ ਵਿੱਚ ਮਨੁੱਖਤਾ ਨਹੀਂ ਹੈ ਤਾਂ ਫਿਰ ਇਸ ਨੂੰ ਮਨੁੱਖ ਆਖਣ ਦੀ ਲੋੜ ਵੀ ਨਹੀਂ ਮਹਾਰਾਜ ਬਾਣੀ ਚ ਫਰਮਾਨ ਕਰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸਬਸ ਨਾਈ ਕਸ ਕਰੇ ਸੁਪਾਇਆ ਬਾਹਰ ਗਿਆਨ ਧਿਆਨ ਇਸਨਾਨ ਬਾਹਰੋਂ ਬੜੇ ਗਿਆਨ ਦੀਆਂ ਗੱਲਾਂ ਬੜੇ ਗਿਆਨ ਦੇ ਵਿਚਾਰ ਬੜਾ ਧਿਆਨੀ ਵੀ ਹੈ ਵੀ ਮੈਂ ਬਹੁਤ ਧਿਆਨ ਟਿਕਾ ਲੈਂਦਾ ਬੋਲੇ ਨਹੀਂ ਹੋਏ ਬੈਠਾ ਮੋਨੀ ਪਰ ਸਾਹਿਬ ਕਹਿੰਦੇ ਨੇ ਅੰਤਰ ਕਲਪ ਪਵਾਈ ਹੈ ਜੋੜਨੀ ਅਗਿਆਨਤਾ ਕਰਕੇ ਕਲਪਣਾ ਹੈ ਅਗਿਆਨਤਾ ਕਰਕੇ ਭਟਕਣਾ ਹੈ ਜੈਸੇ ਕੋਈ ਮਨੁੱਖ ਬੜੇ ਬਲ ਨਾਲ ਚੱਲ ਰਿਹਾ ਹੋਵੇ ਨਾ ਇੱਕ ਤਰ੍ਹਾਂ ਨਾਲ ਦੌੜ ਹੀ ਰਿਹਾ ਹੋਵੇ ਪਸੀਨਾ ਪਸੀਨਾ ਹੋਇਆ ਹੋਵੇ ਧਿਆਨ ਨਾਲ ਸੁਣ ਦੇਖਣ ਵਾਲੇ ਆਖਣਗੇ ਬੜਾ ਤੇਜ ਚੱਲ ਰਿਹਾ ਹੈ ਬੜਾ ਦੌੜ ਰਿਹਾ ਹੈ ਮੰਜ਼ਿਲ ਤੇ ਛੇਤੀ ਪਹੁੰਚ ਜਾਏਗਾ ਪਰ ਉਸ ਮਨੁੱਖ ਨੂੰ ਕੋਈ ਪੁੱਛੇ ਵੀ ਸੱਜਣਾ ਕਿੱਧਰ ਨੂੰ ਦੌੜ ਰਿਹਾ ਕਿੱਥੇ ਜਾਣਾ ਹੈ ਤੂੰ ਬੜਾ ਗਹਿਰਾ ਨੁਕਤਾ ਹੈ ਕਿੱਥੇ ਜਾਣਾ ਹੈ ਤੂੰ ਕਿੱਥੇ ਪਹੁੰਚਣਾ ਹੈ ਤੇਰਾ ਘਰ ਕਿੱਥੇ ਹੈ ਤੂੰ ਆਖੇ ਜੀ ਮੈਨੂੰ ਤਾਂ ਪਤਾ ਹੀ ਨਹੀਂ ਘਰ ਕਿੱਥੇ ਹੈ ਜਾਣਾ ਕਿੱਥੇ ਹੈ ਮੰਜ਼ਿਲ ਕੀ ਹੈ ਤਾਂ ਫਿਰ ਸਾਧ ਸੰਗਤ ਇਹ ਚੱਲਣਾ ਚੱਲਣਾ ਨਹੀਂ ਆਉਂਦਾ ਇਸ ਚੱਲਣ ਨੂੰ ਭਟਕਣਾ ਕਹਿੰਦੇ ਨੇ ਬੰਦਾ ਭਟਕਦਾ ਪਿਆ ਅਨੰਤ ਜਨਮਾਂ ਤੋਂ ਅਸੀਂ ਭਟਕਦੇ ਪਏ ਬਹੁਤ ਭਟਕਦੇ ਪਏ ਜੀਵਨ ਬਾਰ ਬਾਰ ਪ੍ਰਭੂ ਦੀ ਅਨੁਕੰਪਾ ਸਦਕਾ ਪ੍ਰਾਪਤ ਹੋ ਜਾਂਦਾ ਹੈ ਪਰ ਅਸੀਂ ਭਟਕ ਭਟਕ ਕੇ ਫਿਰ ਗੁਆ ਦਿੰਦੇ ਮਹਾਰਾਜ ਦੇ ਕਿਤਨੇ ਗਹਿਰੇ ਬਚਨ ਫੱਫਾ ਫਿਰਤ ਫਿਰਤ ਤੂੰ ਆਇਆ ਦੁਰਲਭ ਦੇ ਕਲ ਯੁਗ ਮੈਂ ਪਾਇਆ ਫਿਰ ਇਹ ਅਵਸਰ ਚੜ੍ਹੇ ਨਾ ਹਾਥਾ ਨਾਮ ਜਪੀਏ ਤੋ ਕੱਟੀਏ ਫਾਸਾ ਅਸੀਂ ਕਹਿ ਦਿੰਦੇ ਹਾਂ ਫਲਾਣਾ ਬੰਦਾ ਬੜਾ ਸਿਆਣਾ ਬੋਲ ਬੜੇ ਵਧੀਆ ਨੇ ਆਮ ਅਗਿਆਨ ਗ੍ਰਸਤ ਹਿਰਦਿਆਂ ਨੂੰ ਤੇ ਸਾਧ ਸੰਗਤ ਮਸਖਰਿਆਂ ਦੇ ਬੋਲ ਵੀ ਚੰਗੇ ਲੱਗਦੇ ਤੇ ਕਈ ਵਾਰੀ ਦੇਖਣ ਵਿੱਚ ਆ ਜਾਂਦਾ ਹੈ ਬਈ ਜਿਹੜੇ ਆਪਣੇ ਆਪ ਨੂੰ ਬੜੇ ਵੱਡੇ ਮੰਤਰੀ ਅਖਵਾਉਂਦੇ ਨੇ ਧਿਆਨ ਨਾਲ ਸੁਣਨ ਨੁਕਤੇ ਨੂੰ ਸਮਝਣ ਦਾ ਯਤਨ ਕਰਨਾ ਬੜੇ ਹਾਈਲੀ ਕੁਆਲੀਫਾਈਡ ਅਖਵਾਉਂਦੇ ਨੇ ਬਈ ਮੈਂ ਤਾਂ ਬਹੁਤ ਪੜ੍ਹਿਆ ਲਿਖਿਆ ਉਹਨਾਂ ਦਾ ਜੀਵਨ ਵੀ ਜੇ ਨਸ਼ਿਆਂ 'ਚ ਹੀ ਡੁੱਬਿਆ ਹੋਵੇ ਤੇ ਉਹਨਾਂ ਨੂੰ ਸਵੇਰੇ ਉੱਠ ਕੇ ਜਲ ਦੇ ਪਿਆਲੇ ਦੀ ਜਗ੍ਹਾ ਪਿਆਲਾ ਮੈਂ ਚਾਹੀਦਾ ਹੋਵੇ ਸ਼ਰਾਬ ਦੀਆਂ ਬੋਤਲਾਂ ਚਾਹੀਦੀਆਂ ਹੋਣ ਤੇ ਫਿਰ ਕਾਹਦੇ ਪੜ੍ਹੇ ਲਿਖੇ ਤੇ ਬੋਲਾਂ ਵਿੱਚ ਮੇਰਾ ਮਸਖਰਾਪਨ ਹੋਵੇ ਮੇਰੇ ਲਤੀਫੇ ਸੁਣਾਉਂਦੇ ਹੋਣ ਤੇ ਲੋਕੀ ਹੜ ਹੜ ਹੜ ਹੜ ਕਰਕੇ ਹੱਸਦੇ ਹੋਣ ਤੇ ਫਿਰ ਸਾਧ ਸੰਗਤ ਇੰਜ ਕਹਿਣਾ ਬਣਦਾ ਹੈ ਜ਼ਾਹਦ ਜ਼ਾਹਦ ਖਰ ਸਨਾਸੀ ਬੂਮ ਆਲਮ ਮੈਂ ਸ਼ਬਦ ਈ ਚੁਨੀ ਅਰ ਕਾਣੇ ਦੌਲਤ
ਮੁਲਕ ਵੀ ਰਾਮ ਹੈ ਸ਼ਬਦ, ਜਿੱਥੇ ਗੁਰ ਗਮੀਰੋ ਸਗ ਵਜ਼ੀਰੋ ਮੂਸ ਦੀਵਾਮ ਹੈ ਸ਼ਬਦ। ਰਾਜਾ ਤੇ ਇਸ ਤਰ੍ਹਾਂ ਦਾ ਹੋਵੇ ਜਿਵੇਂ ਗੁਰਗ ਹੋਵੇ। ਗੁਰਗ ਕਹਿੰਦੇ ਨੇ ਭੇੜੀਏ ਨੂੰ, ਭੇੜੀਆ ਬਣਿਆ ਹੋਇਆ ਹੋਵੇ, ਜਿਸ ਦਾ ਮਕਸਦ ਹੋਵੇ ਲੋਕਾਂ ਨੂੰ ਮਾਰ ਕੁੱਟ ਕੇ ਖਾਣਾ ਹੀ ਹੈ, ਬਸ ਲੁੱਟਣਾ ਹੀ ਹੈ। ਜਿਵੇਂ ਲੁੱਟਿਆ ਜਾਏ, ਜਿਵੇਂ ਕੁੱਟਿਆ ਜਾਏ, ਜਿਵੇਂ ਮਾਰਿਆ ਜਾਏ, ਜਿਵੇਂ ਭੈਭੀਤ ਕੀਤਾ ਜਾਏ, ਉਹ ਤਾਂ ਬਾਦਸ਼ਾਹ ਰਾਜਾ ਨਾ ਹੋਵੇ, ਭੇੜੀਆ ਹੋਵੇ। ਗੁਰ ਗਮੀਰੋ ਸਗ ਵਜ਼ੀਰੋ, ਅਤੇ ਉਹਦੇ ਜਿਹੜੇ ਵਜ਼ੀਰ ਹੋਣ ਉਹ ਸਗ ਹੋਣ, ਸਗ ਮਤਲਬ ਕੁੱਤਾ ਹੋਣ। ਇਹ ਸਿੱਖ ਸਾਦੀ ਦੇ ਬੋਲ ਗੁਰੂ ਨਾਨਕ ਦੇਵ ਜੀ ਦੇ ਬੋਲਣ ਨਾਲ ਥੋੜ੍ਹਾ ਬਹੁਤਾ ਮੇਲ ਵੀ ਖਾ ਜਾਣ। ਮਹਾਰਾਜ ਦਾ ਫੁਰਮਾਨ ਹੈ, ਕਿੰਨੇ ਸੋਹਣੇ ਬਚਨ ਗੁਰੂ ਨਾਨਕ ਦੇਵ ਮਹਾਰਾਜ, ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਮਹਾਰਾਜ ਦੇ ਬਚਨ ਸਿੱਖ ਸਾਦੀ ਦੇ ਬੋਲ ਲਗਭਗ ਨੇੜੇ ਨੇੜੇ ਦਿਖਾਈ ਪੈਂਦੇ ਨੇ। ਗੁਰ ਗਮੀਰੋ ਸਗ ਵਜ਼ੀਰੋ ਮੂਸ ਦੀਵਾਮੇ ਸਵਦ, ਅਤੇ ਜਿਹੜੇ ਅੱਗੋਂ ਮੁਨਸੀ ਨੇ, ਜਿਹੜੇ ਅੱਗੋਂ ਸ਼ਾਸਨ ਪ੍ਰਸ਼ਾਸਨ ਚਲਾਉਣ ਵਾਲੇ ਨੇ, ਉਹ ਚੂਹੇ ਹੋ ਜਾਣ। ਅਤੇ ਚੂਹੇ ਦਾ ਮਤਲਬ ਇਹ ਹੈ ਕਿ ਹਰ ਗੱਲ ਨੂੰ ਟੁੱਕ ਦੇਣ, ਕੁਤਰ ਦੇਣ, ਸਹੀ ਚੀਜ਼ ਰਾਜੇ ਦੇ ਸਾਹਮਣੇ ਜਾਣ ਹੀ ਨਾ ਦੇਣ। ਉਹ ਗੱਲ ਨੂੰ ਕੱਟ ਕੱਟ ਕੇ ਗੱਲ ਨੂੰ ਗੱਲ ਰਹਿਣ ਹੀ ਨਾ ਦੇਣ, ਅਤੇ ਗੱਲ ਨੂੰ ਲੱਲਾ ਹੀ ਰਹਿਣ ਦੇਣ, ਗੱਗਾ ਹੀ ਕੱਟ ਦੇਣ। ਇਸ ਤਰ੍ਹਾਂ ਦੇ ਲੋਕ ਜਿੱਥੇ ਹੋਣ, ਗੁਰ ਗਮੀਰੋ ਸਗ ਵਜ਼ੀਰੋ ਮੂਸ ਦੀਵਾਮੇ ਸਵਦ, ਦੁਸਦੇ ਮੁਹਾਫਜ਼ ਬਦ ਬਹੀ ਖਾ, ਚੋਰ ਹੀ ਰਖਵਾਲੇ ਹੋਣ, ਜਿਹੜੇ ਰਖਵਾਲੇ ਨੇ ਉਹੀ ਚੋਰ ਹੋਣ। ਅੱਜ ਜਦੋਂ ਕੋਈ ਕਹਿੰਦਾ ਹੈ ਨਾ ਬਈ ਫਲਾਣੀ ਜਗ੍ਹਾ ਤੇ ਇਲੈਕਸ਼ਨ ਲੁੱਟਿਆ ਗਿਆ, ਤਾਂ ਇਹ ਬੋਲ ਸਾਹਮਣੇ ਆ ਜਾਂਦਾ। ਰਾਜੇ ਬਣੇ ਪਰ ਦੇਖਣ ਨੂੰ ਇੰਝ ਲੱਗਿਆ ਵੀ ਤਾਂ ਲੁਟੇਰੇ ਹੀ ਹੈਗੇ, ਹੋਰ ਕੱਖ ਵੀ ਨਹੀਂ ਹੈਗਾ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਾਂ, ਦੁਸਦੇ ਮੁਹਾਫਜ਼ ਬਦ ਬਹੀ ਖਾ, ਸ਼ੈਤਾਨ ਨਾਜ਼ਮ ਮੈਂ ਸਵਦ, ਤੇ ਨਿਆਂ ਪ੍ਰਣਾਲੀ ਜਿਹਨਾਂ ਕੋਲ ਹੋਵੇ ਸ਼ੈਤਾਨ ਹੋਣ ਫੈਸਲਾ ਕਰਨਾ ਹੀ ਨਹੀਂ। ਪਤਾ ਤੇ ਪਹਿਲੀ ਤਾਰੀਖ 'ਚ ਜੱਜ ਨੂੰ ਲੱਗ ਜਾਂਦਾ ਵੀ ਇਹ ਨਿਰਦੋਸ਼ ਹੈ ਤੇ ਇਹ ਦੋਸ਼ੀ ਹੈ, ਇਹ ਸੱਚਾ ਤੇ ਇਹ ਝੂਠਾ ਹੈ, ਪਰ ਫੈਸਲਾ ਕਰਨਾ ਹੀ ਨਹੀਂ। ਲਟਕਦੇ ਰਹੋ ਕਈ ਪੀੜ੍ਹੀਆਂ, ਨਿਆਂ ਦੇਣਾ ਹੀ ਨਹੀਂ ਹੈ। ਦੁਸਦੇ ਮੁਹਾਫਜ਼ ਬਦ ਬਹੀ ਖਾ, ਸ਼ੈਤਾਨ ਸ਼ੈਤਾਨੀ ਬਿਰਤੀ ਨਿਆਂ ਪ੍ਰਣਾਲੀ ਵਿੱਚ ਹਾਵੀ ਹੋ ਜਾਏ, ਇਹੀ ਦੇਖਣ ਵਿੱਚ ਆਉਂਦਾ। ਇੱਕ ਪਾਸੇ ਤਾਂ ਬਲਾਤਕਾਰੀਆਂ ਨੂੰ ਰੋਜ਼ ਜ਼ਮਾਨਤਾਂ, ਇੱਕ ਪਾਸੇ ਜਿਨ੍ਹਾਂ ਦੀਆਂ ਸਜ਼ਾਵਾਂ ਮੁੱਦਤਾਂ ਦੀਆਂ ਪੂਰੀਆਂ ਹੋ ਗਈਆਂ ਹੋਣ, ਉਹਨਾਂ ਦੀ ਖਲਾਸੀ ਨਹੀਂ, ਤਾਂ ਕੀ ਹੈ? ਸ਼ੈਤਾਨੀਅਤ ਨਹੀਂ ਤੇ ਹੋਰ ਕੀ ਹੈਗੀ ਹੈ? ਕਿਸ ਨੂੰ ਹੋਰ ਆਖੋਗੇ? ਸ਼ੈਤਾਨ ਨਾਜ਼ਮ ਮੈਂ ਸਵਦ, ਦੁਸਦੇ ਮੁਹਾਫਜ਼ ਬਦ ਬਹੀ ਖਾ, ਸ਼ੈਤਾਨ ਨਾਜ਼ਮ ਮੈਂ ਸਵਦ, ਜ਼ਾਦ ਜ਼ਾਹਦ ਖਰ ਸਨਾਸੀ। ਤੇ ਜਿਹੜੇ ਆਪਣੇ ਆਪ ਨੂੰ ਗਿਆਨਵਾਨ ਹਾਈਲੀ ਕੁਆਲੀਫਾਈਡ ਅਖਵਾਉਂਦੇ ਨੇ, ਉਹਨਾਂ ਨੇ ਪੁਸਤਕਾਂ ਇੱਥੇ ਲੱਦੀਆਂ ਹੋਣ, ਸਿਰ ਤੇ ਲੱਦ ਕੇ ਲੈ ਜਾ ਰਹੇ, ਬੜੀਆਂ ਪੜ੍ਹੀਆਂ, ਬੜਾ ਗਿਆਨ, ਬੜੀਆਂ ਦਲੀਲਾਂ, ਬੜੀਆਂ ਉਦਾਹਰਣਾਂ, ਪਰ ਉਹ ਗਿਆਨ ਜੀਵਨ ਵਿੱਚ ਨਹੀਂ ਹੈ, ਆਚਰਣ ਨਹੀਂ ਬਣ ਸਕਿਆ, ਇਹੀ ਇਆਣਾਪਨ ਹੈ। ਜ਼ਾਇਦ ਜ਼ਾਇਦ ਖਰ ਸਨਾਸੀ, ਜਿਵੇਂ ਖੁਦੇ ਤੇ ਧਰਮ ਧਾਰਮਿਕ ਗ੍ਰੰਥ ਲੱਭ ਦਿਓ ਨਾ, ਵਧੀਆ ਵਧੀਆ ਇਤਿਹਾਸਕ ਗ੍ਰੰਥ ਲੱਭ ਦਿਓ, ਤੇ ਹੁਣ ਖੋਤਾ ਆਖੇ ਵੀ ਮੈਂ ਤੇ ਗਿਆਨੀ ਜੀ ਹੋ ਗਿਆ, ਮੈਂ ਤੇ ਪੰਡਿਤ ਜੀ ਹੋ ਗਿਆ, ਮੈਂ ਤੇ ਮੌਲਾਨਾ ਹੋ ਗਿਆ, ਤਾਂ ਫਿਰ ਇਹਦਾ ਆਪਣੇ ਆਪ ਨੂੰ ਗਿਆਨੀ ਜੀ, ਪੰਡਿਤ ਜੀ, ਮੌਲਾਨਾ ਜੀ, ਇਹ ਖੋਤਾ ਪਾਣੀ ਹੈ, ਹੋਰ ਕੱਖ ਵੀ ਨਹੀਂ। ਸਿਰ ਤੇ ਪੁਸਤਕਾਂ ਲੱਦੀਆਂ ਹੋਈਆਂ ਨੇ, ਭਾਰ ਬਣ ਗਏ, ਹੋਰ ਕੱਖ ਵੀ ਨਹੀਂ। ਇਹ ਅਣਪਣ ਹੀ ਹੈ। ਬੜੇ ਸੋਹਣੇ ਉਹਦੇ ਬੋਲ ਨੇ, ਭੁੱਲਦੇ ਨਹੀਂ, ਬਾਰ ਬਾਰ ਸਾਹਮਣੇ ਆ ਜਾਂਦੇ ਨੇ। ਜ਼ਾਦ ਜ਼ਾਹਦ ਖਰ ਸਨਾਸੀ, ਖੋਤਿਆਂ ਵਰਗੇ ਬੂਮ ਆਲਮ ਮੇਂ ਸਵਦ,
ਤੇ ਬੂਮ ਕਹਿੰਦੇ ਨੇ ਉੱਲੂ ਨੂੰ। ਪਬਲਿਕ ਜਿਹੜੀ ਹੈ ਉੱਲੂਆਂ ਵਰਗੀ ਹੋ ਜਾਏ, ਇੰਨਾ ਵੀ ਨਾ ਪਤਾ ਚੱਲੇ ਵੀ ਅਗਲਾ ਤੇ ਤੁਹਾਡਾ ਟਾਈਮ ਖਰਾਬ ਕਰਨ ਲਈ ਸਿਰਫ ਲਤੀਫਾ ਹੀ ਸੁਣਾ ਰਿਹਾ, ਬਾਕੀ ਗੱਲ ਹੀ ਕੋਈ ਨਹੀਂ। ਸਿਧਾਂਤ ਦੀ, ਸਮਝ ਦੀ, ਸਾਂਝੀਵਾਲਤਾ ਦੀ ਗੱਲ ਹੀ ਕੋਈ ਨਹੀਂ ਤੇ ਸਿਰਫ ਹਾਸਾ ਠੱਠਾ ਹੀ ਹੈ। ਤੇ ਉਸੇ ਵੀ ਲੋਕੀ ਜੈ ਜੈਕਾਰ ਕਰੀ ਜਾਣ ਤਾਂ ਫਿਰ ਇਹ ਬੋਲ ਸਾਹਮਣੇ ਆ ਜਾਣ। ਇਹਨਾਂ ਹੀ ਬੋਲਿਆ, ਇਹਨਾਂ ਹੀ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਇਕਬਾਲ ਨੇ ਬੋਲ ਆਖੇ ਸੁਣ, ਬੜੇ ਕੀਮਤੀ ਬੋਲ ਨੇ। ਗੁਲਸ਼ਨ ਮੇਂ ਖਜ਼ਾਨ ਲਾਨੇ ਕੇ ਲੀਏ ਬਸ ਏਕ ਹੀ ਉੱਲੂ ਕਾਫੀ ਹੈ, ਹਰ ਸੌਖ ਪੇ ਉੱਲੂ ਬੈਠੇ ਹੈ, ਅੰਜਾਮੇ ਗੁਲਿਸਤਾਂ ਕਿਆ ਹੋਗਾ। ਇਸ ਤਰ੍ਹਾਂ ਦੇ ਲੋਕ ਹੋਣ, ਇੱਕ ਨੇ ਜੈ ਜੈਕਾਰ ਕਰ ਦਿੱਤੀ ਸਾਰੇ ਹੀ ਕਰੀ ਜਾ, ਇੱਕ ਨੇ ਕਿਸੇ ਨੂੰ ਦੋਸ਼ੀ ਕਹਿ ਦਿੱਤਾ ਸਾਰੇ ਹੀ ਕਹੀ ਜਾਂਦੇ, ਸਮਝ ਹੀ ਨਹੀਂ ਜਿਵੇਂ ਕੋਈ ਆਖੇ ਉਂਝੀ ਕਰੀ ਜਾਣ। ਤੇ ਬੜੇ ਬੜੇ ਪੜ੍ਹੇ ਲਿਖੇ ਲੋਕ ਵੀ ਇਹ ਕਰਦੇ ਹੋਣ ਤੇ ਰਾਜੇ ਵੱਡੇ ਵੱਡੇ ਸਵਾਬ ਦੇ ਪਿਆਲੇ ਵਿੱਚ ਗਰਕ ਹੋਏ ਹੋਣ। ਕਬਰ ਸ਼ੇਖ ਸਾਦੀ ਕਹਿੰਦੇ, ਈ ਚੁਨੀ ਔਰ ਕਾਣੇ ਦੌਲਤ ਮੁਲਕ ਵੀਰਾਂ ਮੇਂ ਸ਼ਬਦ। ਅਗਰ ਇਸ ਤਰ੍ਹਾਂ ਦੇ ਲੋਕ ਰਾਜੇ ਹੋਣ ਭੇੜੀਏ ਵਰਗੇ, ਵਜ਼ੀਰ ਹੋਣ ਸਗ ਵਰਗੇ, ਖਰਸਨਾਸੀ ਵਿਦਵਾਨ ਹੋਣ, ਤਾਂ ਫਿਰ ਈ ਚੁਨੀ ਔਰ ਕਾਣੇ ਦੌਲਤ ਮੁਲਕ ਵੀਰਾਂ ਮੇਂ ਸ਼ਬਦ। ਜੇ ਇਹਦੇ ਲੋਕਾਂ ਦਾ ਹਜ਼ੂਮ ਹੋਵੇਗਾ ਤੇ ਫਿਰ ਉਸ ਦੇਸ਼ ਨੂੰ, ਉਸ ਪ੍ਰਾਂਤ ਨੂੰ, ਉਸ ਪਰਿਵਾਰ ਨੂੰ ਵੀਰਾਨ ਹੋਣ ਤੋਂ ਕੋਈ ਨਹੀਂ ਬਚਾ ਸਕੇਗਾ। ਕਾਰਨ ਕੀ ਹੈ? ਗਿਆਨ ਦੇ ਨਾਮ ਤੇ ਹੀ ਅਗਿਆਨਤਾ ਹੈ। ਬਹੁਤ ਸਿਆਣਾ ਇੱਕ ਸਿੱਖ ਹੋਵੇ ਤੇ ਉਹ ਮੱਥਾ ਦੇਹ ਧਾਰੀਆਂ ਨੂੰ ਟੇਕਦਾ ਫਿਰੇ ਤੇ ਫਿਰ ਕੀ ਆਖੋਗੇ? ਇਹਨੇ ਗੁਰੂ ਦੀ ਸਿਆਣਪ ਲਈ ਹੈ। ਮਹਾਰਾਜ ਕਹਿੰਦੇ, ਮਾਣ ਫਿਰ ਵੀ ਕਰੇ ਵੀ ਮੇਰੇ ਨਾਲੋਂ ਵੱਡਾ ਕੋਈ ਨਹੀਂ, ਮੇਰੇ ਨਾਲੋਂ ਸਿਆਣਾ ਕੋਈ ਨਹੀਂ। ਮਹਾਰਾਜ ਨੇ ਕਿਹਾ, ਪੁਰਖਾ ਇਹ ਅਗਿਆਨਤਾ ਹੈ, ਇਹ ਗਿਆਨ ਵਾਲੀ ਗੱਲ ਨਹੀਂ, ਇਹ ਤੇਰੀ ਦਾਨਾਈ ਨਹੀਂ ਹੈ, ਤੈਨੂੰ ਤਾਂ ਹਾਲੇ ਸ਼ਬਦਾਂ ਦੀ ਵਰਤੋਂ ਕਰਨਾ ਹੀ ਨਹੀਂ ਆਇਆ। ਮਹਾਰਾਜ ਨੇ ਸਾਨੂੰ ਸਿਖਾਇਆ ਵੀ ਹੈ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਤੇ ਗੱਲ ਗੱਲ ਤੇ ਸ਼ੁਰੂਆਤ ਹੀ ਝੂਠ ਤੋਂ ਹੋਵੇ। ਅੱਜ ਦੁਨੀਆਂ ਦੀ ਸਿਆਸਤ ਨੂੰ ਦੇਖੀਏ ਤੇ ਸੱਚ ਕਿਧਰੇ ਵਿਰਲਾ ਵਿਰਲਾ ਹੀ ਤੁਹਾਨੂੰ ਮਿਲੇਗਾ। ਬਹੁਤ ਦੁਨੀਆਂ ਝੂਠ ਨਾਲ ਭਰੀ ਹੋਈ, ਝੂਠ ਦਾ ਹੀ ਸਤਿਕਾਰ ਹੈ, ਜਿਹੜਾ ਝੂਠ ਬੋਲੇ ਉਹੀ ਅੱਗੇ ਹੈ, ਸੱਚ ਦੀ ਤਾਂ ਕੋਈ ਗੱਲ ਹੀ ਨਹੀਂ। ਇਸ ਲਈ ਮਹਾਰਾਜ ਕਹਿੰਦੇ, ਕੂੜਾ ਮਾਵਸ ਸੱਚ ਚੰਦਰਮਾ ਦਿਸੇ ਨਾ ਹੀ ਕਹਿ ਚੜਿਆ, ਕਿੱਥੇ ਹੈਗਾ ਪਤਾ ਹੀ ਨਹੀਂ ਚੱਲ ਰਿਹਾ, ਕੂੜ ਦਾ ਹਨੇਰਾ ਹੋਇਆ ਪਿਆ ਹੈ। ਮਹਾਰਾਜ ਕਹਿੰਦੇ, ਪੁਰਖਾ ਪੌਰ ਬ੍ਰਹਮ ਪਰਮੇਸ਼ਵਰ ਨੇ ਤੈਨੂੰ ਅਸਰਫੁਲ ਮਖਲੂਕਾਤ ਬਣਾਇਆ। ਇਸ ਮਖਲੂਕ ਦਾ ਜਿੰਨੀਆਂ ਮਖਲੂਕਾਂ ਨੇ, ਮਖਲੂਕਾਤ ਜਿੰਨੀਆਂ ਜੀਵ ਸ਼੍ਰੇਣੀਆਂ ਨੇ, ਭਾਵੇਂ ਜਲ ਜੀਵ ਨੇ, ਥਲ ਜੀਵ ਨੇ, ਨਭਚਰ ਨੇ, ਨਿਸਾਚਰ ਨੇ, ਸਾਰਿਆਂ ਵਿੱਚ ਸਿਆਣਾ ਤੈਨੂੰ ਬਣਾਇਆ। ਮਾਨਸ ਕੋ ਪ੍ਰਭ ਦੀ ਵਡਿਆਈ, ਤੈਨੂੰ ਵਡਿਆਈ ਦਿੱਤੀ ਹੈ, ਪਰ ਤੂੰ ਇਤਨਾ ਅਗਿਆਨੀ ਹੋ ਗਿਆ, ਬਹੁਤ ਵੱਡਾ ਅਗਿਆਨ ਹੈ। ਤੇ ਫਿਰ ਅਗਿਆਨ ਦਾ ਹੀ ਅਭਿਮਾਨ ਕਰੀ ਜਾਈਏ ਵੀ ਮੈਂ ਤੇ ਬੜਾ ਪੜ੍ਹਿਆ, ਮੈਂ ਤੇ ਬੜਾ ਸਿਆਣਾ, ਫਲਾਣੇ ਕੋਲ ਇੰਨੀਆਂ ਡਿਗਰੀਆਂ। ਤੇ ਬਹੁਤ ਡਿਗਰੀਆਂ ਵਾਲਾ ਡਾਕਟਰ ਹੋਵੇ ਤੇ ਮਰੀਜ਼ਾਂ ਨੂੰ ਠੀਕ ਕਰਨ ਲਈ ਪਰਮਾਤਮਾ ਨੇ ਉਹਨੂੰ ਨਿਵਾਜ਼ਿਆ ਹੋਵੇ ਤੇ ਉਹ ਕਿਡਨੀਆਂ ਕੱਢ ਕੱਢ ਕੇ ਵੇਚੇ ਤਾਂ ਫਿਰ ਚੋਰ ਹੀ ਹੈ ਨਾ, ਫਿਰ ਸਿਆਣਾ ਤੇ ਨਹੀਂ ਨਾ ਸਾਧ ਸੰਗਤ। ਜਿਨ੍ਹਾਂ ਨੇ ਪਾਲਿਆ ਹੋਵੇ, ਸੰਭਾਲਿਆ ਹੋਵੇ, ਸਨਮਾਨਿਆ ਹੋਵੇ, ਉਹਨਾਂ ਨੂੰ ਕੋਈ ਨਿੰਦਣ ਲੱਗ ਪਏ ਤੇ ਫਿਰ ਸਿਆਣਪ ਤੇ ਨਹੀਂ ਨਾ ਸਾਧ ਸੰਗਤ, ਫਿਰ ਦਾਨਾਈ ਤੇ ਨਹੀਂ ਨਾ ਸਾਧ ਸੰਗਤ, ਫਿਰ ਇਸ ਤੋਂ ਵੱਡੀ ਅਗਿਆਨਤਾ ਹੋਰ ਕੀ ਹੋਵੇ? ਆਪਣੀਆਂ ਸੰਸਥਾਵਾਂ ਦੀ ਨਿੰਦਾ ਕਰਨ ਲੱਗ ਪਏ ਤੇ ਫਿਰ ਆਖੇ ਜੀ ਮੈਂ ਤੇ PhD ਹਾਂ। ਤੇ ਖਾਕ PhD ਹੈ ਤੂੰ, ਤੇਰੀ PhD ਦੇ ਕਾਗਜ਼ ਨੂੰ ਚੁੱਲ੍ਹੇ 'ਚ ਬਾਲਿਆ ਤੇ ਚਾਹ ਵੀ ਨਹੀਂ ਬਣਦੀ, ਪਾਣੀ ਵੀ ਗਰਮ ਨਹੀਂ ਹੋਣਾ, ਤੇ ਇਹੋ ਜਿਹੀ ਤੇਰੀ ਸਿਆਣਪ। ਇਸ ਲਈ ਮਹਾਰਾਜ ਨੇ ਇੱਥੇ ਇਆਣੇਪਨ ਤੋਂ ਸ਼ੁਰੂ ਕੀਤਾ ਹੈ ਤੇ
ਸਿਆਣੇਪਨ ਤੱਕ ਇਹਨਾਂ ਬਚਨਾਂ ਰਾਹੀਂ ਸਾਡੀ ਜੀਵ ਆਤਮਾ ਨੂੰ ਜੀਵ ਇਸਤਰੀ ਨੂੰ ਲੈ ਜਾਣ ਦਾ ਮਹਾਰਾਜ ਨੇ ਉਪਰਾਲਾ ਕੀਤਾ। ਆਓ ਇਹਨਾਂ ਪਾਵਨ ਬਚਨਾਂ ਦਾ ਨਾਲੇ ਪਾਠ ਤੇ ਨਾਲੇ ਅਖਰੀ ਅਰਥ ਜੋ ਮਹਾਰਾਜ ਬਖਸ਼ਣ ਇਸ ਮਤ ਅਨੁਸਾਰ ਵਿਚਾਰਨ ਦਾ ਯਤਨ ਕਰੀਏ। ਇਸ ਤਰ੍ਹਾਂ ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਇੱਕ ਵਾਰੀ ਫਿਰ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਸਾਡੀ ਸਿਆਣਪ ਦਾ ਕਿਵੇਂ ਸਿਆਣਪ ਵਿੱਚ ਜੀਵਨ ਬਦਲਿਆ ਜਾ ਸਕਦਾ ਮਹਾਰਾਜ।

0: पलंग राग संपूर्ण राग है। महाराज गुरु नानक देव जी ने इस नूं गाया। आम करके इस राग नूं सूफिया का राग कहिंदे। सूफी संत इस राग नूं प्रिय समझदे सन, जिवें योगियों ने रामकली नूं अपना प्रिय राग बनाया। योगियों नाल गुरु नानक देव महाराज की जितनी वार्ता हुई है, जिवें सिद्ध गोष्ठ आदिक बाणी है, ये वह रामकली राग विच तुहानूं मिलेगी। रामकली महला पहला सिद्ध गोष्ठ। रामकली राग विच ओंकार नाम की बाणी है। दखणी राग की किस्म है, जिन्हों असी आम करके रामकली दखणी कहते। इधर ओंकारेश्वर इंदौर के लागे, जिथे महाराज ने यह पावन बचन उचारण किए ने, सुन पांडे क्या लिख हो जंजाला, लिख राम नाम गुरमुख गोपाला। महाराज ने उत्थे पावन ओंकार जो रामकली दखणी विच है, जिसनों असी दखणी ओंकार कहने, उचारण किया है। बड़े गहरे बचन ने पातशाह जी। तो साडा जीवन याणेपन तो सियाणेपन वल जावे। महाराज कई दफा जिहड़ा भांडा कोई पसंद करे उहदे विच भोजन देंदे। योगियों नाल रामकली राग विच जो शब्द महाराज ने उचारे ने, सूफिया नाल तिलंग राग विच जो वार्ता कीती है, या कर्ज गुफ्तम पेश तो दरगोश गुम करतार हक्का कबीर करीम तू बेऐब परवरदगार, दुनिया मुकाम फानी तहकीक दिल दानी, मम शर्म वे अजराइल गिरफ्त दिल हेच नादानी। रामकली राग दे तिलंग राग दे शब्द हैं। तो तिलंग राग जो तीसरे पहर गाउण दी आग्या है, गुरु नानक देव महाराज जी इस राग च बख्शिश करते हैं।
1: प्या नड़िए मानड़ा काए करे है।
0: सब तो वड्डा साडा अग्ञानपन अभिमान है, असी समझते बड़ा अपने आप। सब तो ज्यादा दुनिया में सियाणा किसी नू कोई समझदा तो अपने आप में। चलो वड्डिया की तो गल ही छड्डो, ये कुछ परदे सरदे पा के तो अपना होर तरीके कह लेने। एक छोटी जी बच्ची पूछ लो भी सब तो सोहना कौन है, आखेगी मैं। एक छोटे जे बच्चे पूछ लो सब तो शक्तिशाली कौन है, कहेगा मैं हाँ। सब तो प्यारा कौन है, कहेगा मैं हाँ। सब तो महान कौन है, कहेगा मैं हाँ। ये साडे जीवन में चलो बच्चा यह गल आखे तो समझ आ सकती है भी हाले बचपना है। तो असी वड्डे वड्डे बाबे हो के भी, वड्डिया वड्डिया धार्मिक पदवियां ते होके भी आखिए भी मैं हाँ मैं हाँ मैं हाँ, तो फिर पुरखा है तेरा अज्ञानता का तेरे खुद वालों इशू किया होया, जारी किया होया, जारी किया होया सर्टिफिकेट है। तू आप कह रहा है मैं पागल, मैं याणा, मैनू समझ नहीं। बस जदों तू क्या मैं सियाणा हाँ, वो तेरा एक बोल ही प्रगट कर दे तू अज्ञानी है, तू सियाणा नहीं है। चल होर असी माण भी कर सकते हैं भाई, मकान बनाउण च तो मैं बड़ा सियाणा, हल वाउण च तो मैं बड़ा सियाणा, लोगों नूं मूर्ख बनाउण विच तां मैं बहुत सियाणा हाँ, पर साध संगत जीवन जीवन विच तां असी सियाणे नहीं ना। शब्दावली शैली तहजीब तमद्दन कित्थे साडी सियाणप है। बहुत वड्डा सियाणा बनदा सी वजीर खान, सरे हिंद सूबे का खिताब, पर साध संगत कम वो किया जिहड़ा एक अनाणे तो अनाणा प्रबंध भी नहीं कर सकता, सूबा नहीं कर सकता। गवर्नर सूबा एको ही शब्द है, या स्टेट का प्रबंधक एको ही शब्द है। अजाने तो अजाणा भी नहीं कर सकता। दो छोटे छोटे मासूम गुरु के सुपुत्रां नूं ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਚਿਣ ਦੇਣਾ। ਧੰਨ ਧੰਨ ਮਾਤ ਗੁਜ਼ਰੀ ਸਾਹਿਬਾ, ਉਸਕਾ ਸਭ ਕੁਛ ਤਾਂ ਗੁਜ਼ਰਾ, ਉਸਕਾ ਦਿਲ ਔਰ ਜਾਂ ਗੁਜ਼ਰੀ, ਗੁਜ਼ਰ ਸਕਤਾ ਨਹੀਂ ਕੋਈ ਜਹਾਂ ਸੇ ਗੁਜ਼ਰੀ ਮਾਂ ਗੁਜ਼ਰੀ। ਉਹਨਾਂ ਰਸਤਿਆਂ ਤੋਂ ਕੋਈ ਥੋੜ੍ਹਾ ਲੰਘ ਸਕਦਾ, ਉਸ ਮਾਂ ਨੂੰ ਠੰਡੇ ਬੁਰਜ ਵਿੱਚ ਸ਼ਹੀਦ ਕਰ ਦੇਣਾ, ਤੇ ਇਤਨੀ ਇਆਣੇਪਨ ਦੀ ਇੰਤਹਾ ਕਿ ਜਿਸਨੇ ਦੁੱਧ ਪਿਲਾ ਦਿੱਤਾ ਉਹਦਾ ਸਾਰਾ ਪਰਿਵਾਰ ਹੀ ਕੁੱਲ ਵਿੱਚ ਪੀੜ ਦੇਣਾ। ਇਤਨੀ ਅਗਿਆਨਤਾ ਦੀ ਇੰਤਹਾ ਜੇ ਸੰਸਕਾਰ ਕਰਨ ਲਈ ਕਿਸੇ ਥਾਂ ਮੰਗੀ ਹੈ ਤੇ ਕਿਹਾ ਸੋਨੇ ਨਾਲ ਤੋਲ ਕੇ ਧਰਤੀ ਦੇਣੀ, ਹੱਦ ਹੋ ਗਈ, ਬੜੀ ਹੈਰਾਨਗੀ ਹੋ। ਇਸ ਤੋਂ ਵੱਧ ਹੋਰ ਇਆਣਾਪਨ ਕੀ ਹੋਵੇ? ਜਹਾਂਗੀਰ, ਔਰੰਗਜ਼ੇਬ ਤੇ ਹੋਰ ਬਹੁਤ ਸਾਰੇ, ਤੁਸੀਂ ਸਮਝਦਾਰ ਹੋ, ਨਾਰਾਜ਼ ਕਰਨੇ, ਫਿਰ ਇਆਣਾ ਹੋ ਕੇ ਤੂੰ ਮਾਣ ਕਿਸ ਗੱਲ ਦਾ ਕਰਦਾ? ਸਰਵਣ ਕਰੀਏ
1: ਆਪਣੜਾ ਘਰ ਹਾਰ ਰੰਗੋ ਕੀ ਨਾ ਮਾਣ ਹੈ।
0: ਅੰਗੜੀ ਜੀਵ ਆਤਮਾ ਜੀਵ ਤ੍ਰਿਮਤਾ ਕਿਸ ਗੱਲ ਦਾ ਮਾਣ ਕਰਦੀ ਹੈ? ਤੇਰੇ ਆਪਣੇ ਹਿਰਦੇ ਘਰ ਵਿੱਚ ਤਾਂ ਪਰਮਾਤਮਾ ਬੈਠਾ ਹੋਇਆ, ਤੇਰੀ ਹਰ ਧੜਕਣ ਨੂੰ, ਧੜਕਣ ਦਾ ਬਲ ਤਾਂ ਉਹਦੇ ਬਲ ਤੋਂ ਹੀ ਮਿਲ ਰਿਹਾ, ਤੇਰੇ ਹਰ ਬੋਲ ਨੂੰ ਬਾਖਰੀ ਬਣਨ ਦਾ ਜੋ ਪਰਾ ਸੀ ਪਸੰਤੇ ਮੱਧਵਾਂ ਤੇ ਬਾਖਰੀ ਬਣਨ ਦਾ ਜਿਸ ਤੋਂ ਬਲ ਮਿਲ ਰਿਹਾ ਤੇ ਤੇਰੇ ਅੰਦਰ ਹੀ ਬੈਠਾ, ਤੇਰੇ ਖੂਨ ਦੇ ਹਰ ਕਤਰੇ ਚ ਬੈਠਾ, ਹਰ ਬਲੱਡ ਸੈੱਲ ਵਿੱਚ ਬੈਠਾ, ਤੇ ਤੂੰ ਬਾਹਰ ਲੱਭਦਾ ਪਿਆ। ਆਪ ਨੜੇ ਘਰ ਹਰ ਰੰਗੋ ਕੀ ਨਾ ਮਾਣੇ, ਪ੍ਰੇਮ ਨੂੰ ਉਸਦੇ ਨੂੰ ਕਿਉਂ ਨੀ ਮਾਣਦੀ? ਹਾਂਜੀ,
1: ਸਹੋ ਨੇੜੇ ਧਨ ਕਮਲੀਏ ਬਾਹਰ ਕਿਆ ਢੂੰਡ ਹੈ।
0: ਤੂੰ ਤਾਂ ਕਮਲਾਪਨ ਵੀ ਬਹੁਤ ਜ਼ਿਆਦਾ ਅਰਜਿਤ ਕਰ ਲਿਆ, ਤੈਨੂੰ ਕਮਲਾ ਨਾ ਆਖੀਏ ਤੇ ਹੋਰ ਕੀ ਆਖੀਏ? ਇੰਨੇ ਨੇੜੇ ਆ, ਇੰਨਾ ਨੇੜੇ ਹੋਰ ਹੈ ਕੋਈ ਨੀ। ਸੌ ਮਾਲਕ ਪਤੀ ਸਾਡਾ ਖਸਮ ਬਹੁਤ ਨੇੜੇ ਹੈ, ਕਹਿ ਰਵਿਦਾਸ ਹਾਥ ਪੈ ਨੇੜੇ, ਨੇੜਾ ਹੈ ਦੂਰ ਨਾ ਜਾਣੇ, ਨਾਰਾਜ ਫੁਰਮਾਨ ਕਰਦੇ ਨੇ। ਉਸ ਤੋਂ ਨੇੜੇ ਹੋਰ ਹੈ ਹੀ ਕੋਈ ਨੀ, ਤੇ ਫਿਰ ਤੂੰ ਉਸਨੂੰ ਦੂਰ ਜਾਣ ਲਿਆ ਤੇ ਤੂੰ ਬਾਹਰ ਲੱਭਦਾ ਫਿਰਦਾ ਹੈ। ਸੌ ਨੇੜੇ ਧਨ ਇਹ ਜੀਵ ਰੂਪੀ ਇਸਤਰੀ, ਤੂੰ ਕਮਲੇ ਪਨ ਦੇ ਇੰਤਹਾ ਹੈ। ਤੇ ਮਹਾਰਾਜ ਕਹਿੰਦੇ ਪਤਾ ਕੀ ਹੈ ਕਮਲਾ ਪਨ? ਬਿਨ ਨਾਮ ਜਗ ਕਮਲਾ ਫਿਰੈ, ਬਿਨ ਨਾਮ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਜੇ ਨਾਮ ਨਹੀਂ ਨਾ ਜਪਦੇ ਤਾਂ ਫਿਰ ਕਮਲਾ ਪਨ ਹੈ। ਸੋ ਨੇੜੇ ਧਨ ਕਮਲੀਏ ਬਾਹਰ ਕਿਆ ਢੁੱਲਦੇ, ਬਾਹਰ ਕੀ ਲੱਭਦਾ ਫਿਰਦਾ? ਸਵਾਸਰ ਚ ਪਾ ਕੇ, ਜੰਗਲਾਂ ਚ ਡੇਰੇ ਲਾ ਕੇ, ਔਰ ਦੂਰ ਭਟਕ ਭਟਕ ਕੇ ਤੇਰੀ ਕਾਹਦੀ ਸਿਆਣਪ? ਹੈਰਾਨਗੀ ਮਹਾਰਾਜ ਕਹਿੰਦੇ ਹੈ ਕਿ ਬਾਹਰ ਕੀ ਲੱਭਦਾ ਫਿਰਦਾ? ਸਭ ਕਿਸ ਘਰ ਮੈਂ, ਬਾਹਰ ਨਹੀਂ, ਘਰ ਚ ਲੱਭ, ਹਿਰਦੇ ਚ ਬਾਹਰ ਕੀ ਲੱਭੇਗਾ? ਹਾਂਜੀ,
1: ਪੈ ਕੀਆਂ ਦੇਹ ਸਲਾਈਆਂ ਨੈਣੇ ਭਾਵਕ ਕਰ ਸੀਗਾਰ।
0: ਜੀਵ ਰੂਪੀ ਇਸਤਰੀ ਦੇ ਰੂਪ ਚ ਮੁਖਾਤਬ ਕਰਦੇ ਨੇ, ਕਿਉਂਕਿ ਸਿੰਗਾਰ ਕਰਨਾ ਇਸਤਰੀ ਜਾਤੀ ਦਾ ਸੁਭਾਅ ਵਿੱਚ ਸ਼ਾਮਲ ਹੈ, ਬਈ ਸ਼ਿੰਗਾਰਿਆ ਹੋਇਆ ਹੋਣਾ, ਸੋਹਣਾ ਦ੍ਰਿਸ਼ਟੀ ਗੋਚਰ ਹੋਣਾ। ਤੇ ਮਹਾਰਾਜ ਕਹਿੰਦੇ ਫਿਰ ਜਿਹੜਾ ਸੁਰਮਾ ਪਾਣਾ ਨਾ, ਇਹ ਪਾਰ ਬ੍ਰਹਮ ਪਰਮੇਸ਼ਵਰ ਦੇ ਭੈ ਦਾ ਪਾ, ਸਲਾਈ ਸੁਰਮ ਚੋਂ ਨੂੰ ਕਹਿੰਦੇ, ਜਿਹੜਾ ਸੁਰਮੇ ਦਾਨੇ ਚ ਡੋਬ ਕੇ ਤੇ ਫਿਰ ਅੱਖਾਂ ਚ ਪਾਇਆ ਜਾਂਦਾ। ਪੈ ਕੀਆਂ ਦੇ ਸਲਾਈਆਂ ਨੈਣੀ, ਆਪਣੇ ਨੈਣਾ ਵਿੱਚ। ਇਸ ਨੂੰ ਮਹਾਰਾਜ ਗਿਆਨ ਅੰਜਨ ਵੀ ਕਹਿੰਦੇ ਨੇ, ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਪੈ ਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸਿੰਗਾਰ, ਪ੍ਰੇਮ ਦਾ ਆਪਣੇ ਹਿਰਦੇ ਨੂੰ ਸ਼ਿੰਗਾਰ ਕਰ ਲੈ।
1: ਤਾਂ ਸੁਹਾਗਣ ਜਾਣੀਆ ਲਾਗੀ ਜਾਂ ਸਹੋ ਧਰੇ ਪਿਆਰੋ।
0: ਲਾਗੀ ਦਾ ਭਾਵ ਹੈ ਜੁੜੀ ਹੋਈ, ਮਿਲੀ ਹੋਈ, ਸਮਾਈ ਹੋਈ, ਤੈਨੂੰ ਤਾਂ ਹੀ ਸੁਹਾਗਣ ਜਾਣਿਆ ਜਾਵੇ ਨਾ ਜੇ ਤੂੰ ਗੁਰੂ ਨਾਲ ਜੁੜਿਆ ਰਹੇ। जे जुड़िया ही नहीं है तो फिर तेन सुहागण नहीं दुआगण आख्या जाए, फिर तेन किस तरह सुहागण ताही जाणिया जावे ना, जा सौ तरे प्यार। जे तेरा प्रेम प्रभु नाल हो जाए तो प्रभु भी तेरे नाल प्रेम करन लग पे। जिवें भाई जोगा सिंह प्रेम च महाराज ने उसने एक कदम गलत पासे नहीं जान दिता, प्रेम च संघना नहीं तो गुरु गोबिंद सिंह महाराज किसी का पहरादार बन जाए, हो सकता है पॉसिबल है, अनंत ब्रह्मंडा का मालक किसी का पहरेदार बन जाए, होर कुछ संभाले ना तो बदावा पले बन के रखे, सब कुछ छड़ आए पर बेदावा मुकतसर तक नाल। जे भाई महान सिंह जी बेदावियां नाल लैके ना जाते तो हजूर साहब तक नाल ही रखना सी महाराज। रोज बस्तर बदलते हैं, रोज कमर कसे का बस्तर नवा आता है, पर वह जरा बेदावा है ना बन के रखते हैं। कारण पता की है, गुरु सिखां नूं प्रेम बड़ा चलता है। आनंदपुर साहब के पांच किले छापा है, सब कुछ छोड़ा पर बेदावा नाल लई फिरदे ने कि जे आ गए तो मैं पहला यही कहना बेदावा पाड़ दे, जे साडे कोल ना होया तो की फाड़ांगे। इसलिए साध संगत तां सुहागण जाणिया लागी जां सौ तरे प्यार। वाकई ऐसिया करनी ऐसे शुभ कर्म ऐसा नितनेम ऐसा जीवन उन्हों को है सी, चलो वक्ती तौर पर देर होए पर गुरु गोबिंद सिंह महाराज भी उन्होंने प्यार कर

0: ਵਿੱਚ ਇਹ ਸੰਸਕ੍ਰਿਤ ਸ਼ਬਦ ਹੈ ਕਰੁਣਾ ਪ੍ਰਲਾਪ, ਕਰੁਣਾ ਪ੍ਰਲਾਪ ਵਿਰਲਾਪ ਜਿਹਨੂੰ ਕਹਿ ਦਿੰਦੇ, ਬੜੇ ਤਰਲੇ ਲੈਣੇ, ਬੜਾ ਰੋਣਾ, ਕਰਨ ਬੁਲਾ ਕਰੇ ਬਹੁਤ ਹੋਵੇ ਪਰ ਇਸ ਨਾਲ ਸਾਧਨ ਮਹਿਲ ਨਾ ਪਾਵੇ। ਜੀਵ ਰੂਪੀ ਇਸਤਰੀ ਨੂੰ ਗੁਰੂ ਚਰਨਾਂ ਵਿੱਚ ਸਾਡਾ ਮਹਿਲ ਗੁਰੂ ਦੇ ਚਰਨ ਹੀ ਨੇ, ਇਸ ਲਈ ਟਿਕਾਣਾ ਨਹੀਂ ਮਿਲਦਾ।
1: ਵਿਣ ਕਰਮਾ ਕਿਛ ਪਾਈਆ ਨਾਹੀਂ ਜੇ ਬਹੁ ਤੇਰਾ ਧਾਵਾ।
0: ਤੇਰਾ ਭਟਕਦਾ ਰਹਿ, ਦੂਰ ਦੂਰ ਭਟਕਦਾ ਰਹਿ, ਕਰਮ ਕਾਂਡਾਂ ਚ ਪਿਆ ਰਹਿ, ਪਖੰਡੀਆਂ ਦੇ ਮਗਰ ਪਿਆ ਰਹਿ। ਮਹਾਰਾਜ ਕਹਿੰਦੇ ਇਸ ਨਾਲ ਖੇਡ ਨਹੀਂ ਬਣੇਗੀ। ਵਿਣ ਕਰਮਾ ਬਿਨਾ ਗੁਰੂ ਦੀ ਮਹਿਰਾਮਤ ਤੋਂ ਕਿਛ ਪਾਈਆ ਨਾਹੀਂ ਜੇ ਬਹੁ ਤੇਰਾ ਧਾਵਾ। ਬਹੁਤ ਦੂਰ ਦੂਰ ਤੱਕ ਭਟਕ, ਜੰਗਲਾਂ ਚ ਜਾ, ਰਾਖ ਮਲ ਭਿਆਨਕ ਜਲ ਧਾਰੇ ਕਰ, ਬਰਫਾਨੀ ਚੋਟੀਆਂ ਤੇ ਬੈਠਾ ਰਹਿ, ਪਰ ਇਸ ਨਾਲ ਖੇਡ ਬਣਨੀ ਨਹੀਂ। ਬੜੇ ਸੋਹਣੇ ਇੱਕ ਆਲਮ ਦੇ ਦੋ ਬੋਲ ਨੇ, ਇਸ ਸੰਦਰਭ ਵਿੱਚ ਮੈਂ ਆਪ ਜੀ ਦੇ ਨਜ਼ਰ ਕਰਨਾ ਚਾਹੁੰਦਾ ਹਾਂ। ਮੇਰੇ ਘਰ ਸੁਣ ਕੇ ਘਰ ਕਾ ਫਾਸਲਾ ਇੱਕ ਪਲ ਕਾ ਥਾ, ਪਰ ਇੱਕ ਜ਼ਮਾਨਾ ਹੋ ਗਿਆ ਲੇਕਿਨ ਮੇਰੇ ਚਲਤੇ ਹੋਵੇ। ਉਹ ਦੂਰੀ ਮਿੱਟੀ ਨਹੀਂ ਹੈ, ਕਦਮ ਤੇ ਇੱਕ ਹੀ ਚੱਲਣਾ ਸੀ। ਮਹਾਰਾਜ ਦੇ ਕਿੰਨੇ ਸੋਹਣੇ ਇਸ ਭੇਦ ਨੂੰ ਭਾਈ ਸਾਹਿਬ ਉਜਾਗਰ ਕਰਦੇ ਨੇ, ਚਰਨ ਸ਼ਰਨ ਗੁਰ ਏਕ ਪੈਂਦਾ ਜਾਏ ਚੱਲ, ਸਤਿਗੁਰੂ ਕੋਟ ਪੈਂਦਾ ਆਗੇ ਹੋਏ ਲੇਤ ਹੈ। ਤੇ ਉਸ ਤਰ੍ਹਾਂ ਤੂੰ ਪਿਆ ਭਟਕਦਾ ਰਹਿ, ਤੈਨੂੰ ਪਤਾ ਹੀ ਨਹੀਂ ਜਾਣਾ ਕਿੱਥੇ, ਪਸੀਨਾ ਪਸੀਨਾ ਉਹ ਅੱਗ ਤੇ ਬਹਿ, ਜੋ ਮਰਜ਼ੀ ਕਰ, ਇਸ ਨਾਲ ਖੇਡ ਨਹੀਂ ਬਣਦੀ।
1: ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹ ਸਮਾਣੀ।
0: ਅਹੰਤਾ ਵਿੱਚ ਹੀ ਸਮਾਇਆ ਹੋਇਆ ਹੈ, ਇਗਨੋਰੈਂਸ ਵਿੱਚ ਹੀ ਲੀਨ ਹੋਇਆ ਹੋਇਆ ਹੈ। ਲਭ ਲੋਭ, ਖਾਣ ਦਾ ਲੋਭ, ਜੋੜਨ ਦਾ ਲੋਭ ਤੇ ਅਹੰਕਾਰ ਵਿੱਚ ਮੱਤਿਆ ਹੋਇਆ ਇਹ ਜੀਵ।
1: ਇੰਨੀ ਬਾਤੀ ਸਹਿ ਪਾਈਆ ਨਾਹੀ ਭਈ ਕਾਮਣ ਅਣੀ।
0: ਬਹੁਤ ਸਿਆਣਾ ਹੁੰਦਾ ਹੋਇਆ ਵੀ ਅਜਾਣਾ ਹੀ ਹੈ ਜੇ ਇਹ ਜਿਹੀ ਕੰਮ ਕਰਦਾ ਹੈ। ਹਾਂਜੀ,
1: ਜਾਏ ਪੁੱਛ ਸੁਹਾਗਣੀ ਵਾਹ ਹੈ ਕਿੰਨੀ ਬਾਤੀ ਸਹਿ ਪਾਈਆ।
0: ਉਹਨਾਂ ਨੂੰ ਜੁੜਿਆ ਹੋਇਆ ਨੂੰ, ਤੇ ਸੁਹਾਗਣੀ ਦਾ ਅਰਥ ਹੈ ਜੁੜੇ ਹੋਏ, ਜਿਹਨਾਂ ਦਾ ਹਿਰਦਾ ਨਾਮ ਨਾਲ ਜੁੜ ਗਿਆ। ਉਹਨਾਂ ਨੂੰ ਪੁੱਛੋ, ਉਹ ਦੱਸਣਗੇ। ਉਹਨਾਂ ਨੂੰ ਪੁੱਛੋ ਕਿਹੜੀ ਬਾਤੀ ਸੌ ਪਾਈ ਹੈ, ਕਿਵੇਂ ਗੁਰੂ ਨਾਲ ਪ੍ਰੇਮ ਬਣੇ, ਕਿਵੇਂ ਭੈ ਕੀਆਂ ਸਲਾਈਆਂ ਨੈਣਾਂ ਵਿੱਚ ਪੈ ਜਾਣ, ਕਿਹੜੇ ਭਾਵ ਦਾ, ਭਾਵਨਾ ਦਾ, ਪ੍ਰੇਮ ਦਾ ਸ਼ਿੰਗਾਰ ਹੋਵੇ।
1: ਜੋ ਕਿਛ ਕਰੇ ਸੋ ਭਲਾ ਕਰ ਮਾਨੀਆ, ਹੁਕਮਤ ਹੁਕਮ ਚੁਕਾਈਆ।
0: ਮਹਾਰਾਜ ਕਹਿੰਦੇ ਬੜਾ ਸੌਖਾ ਹੈ ਪੁਰਖਾ, ਰਜ਼ਾ ਵਿੱਚ ਆ ਜਾ, ਭਾਣੇ ਵਿੱਚ ਆ ਜਾ, ਜੋ ਕੁਛ ਕਰੇ ਸੋ ਭਲਾ ਕਰ ਬਾਨੀ। ਮਹਾਰਾਜ ਨੇ ਸਾਨੂੰ ਸਿਖਾਇਆ ਵੀ ਹੈ, ਦਿਖਾਇਆ ਵੀ। ਤੱਤੀ ਲੋਕ ਬੈਠ ਕੇ ਵੀ ਪੰਜਵੇਂ ਜਾਮੇ ਚ ਫੁਰਮਾਨ ਕਰਦੇ ਨੇ, ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ। ਜੋ ਕੁਛ ਕਰੇ ਬੰਦ ਬੰਦ ਕਟਵਾਉਂਦੇ ਹੋ ਭਾਈ ਮਨੀ ਸਿੰਘ ਜੀ, ਤੁਸੀਂ ਦੇਖਿਆ ਕੋਈ ਉਹਦੀ ਅੱਖਾਂ ਵਿੱਚ ਆਂਸੂ ਆਇਆ ਹੋਵੇ। ਸਾਰਾ ਕੁਝ ਸਦਕੇ ਕਰਕੇ ਭਾਈ ਟੋਡਰ ਮੱਲ ਜੀ ਮਹਾਨ ਸ਼ਹੀਦਾਂ ਲਈ ਜਗ੍ਹਾ ਖਰੀਦਦੇ ਪਏ ਨੇ ਸੰਸਕਾਰ ਲਈ, ਪਰ ਸ਼ੁਕਰਾਨੇ ਜੀ। ਮੈਂ ਹੁਣ ਦੇਖ ਕੇ ਹੈਰਾਨ ਹੋਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਨੀਆ ਚ ਸਹਿ ਸੰਗਤ ਦੀ ਸੰਸਥਾ ਨਹੀਂ ਹੈ, ਲੱਭ ਲੈਣਾ ਜਿੱਥੇ ਮਰਜ਼ੀ। ਮੈਂ ਕੋਈ 64 ਮੁਲਕਾਂ ਦੀ ਯਾਤਰਾ ਕੀਤੀ ਹੈ, ਸਾਰੀਆਂ ਹੀ ਸੰਸਥਾਵਾਂ ਮਹਾਨ ਨੇ, ਪਰ ਸਭ ਤੋਂ ਸਰਮੋਲ ਸਿੱਖਾਂ ਦੀ ਏ, ਕੁਰਬਾਨੀਆਂ ਦੇ ਕੇ, ਸ਼ਹੀਦੀਆਂ ਦੇ ਕੇ, ਆਪਣਾ ਆਪਾ ਸਦਕੇ ਕਰਕੇ ਇਹ ਗੁਰੂ ਧਾਮਾਂ ਦੇ ਪ੍ਰਬੰਧ ਦੀ ਬਣੀ ਹੋਈ ਸਾਡੀ ਇੱਕ ਬਹੁਤ ਵੱਡੀ ਆਰਗੇਨਾਈਜੇਸ਼ਨ। ਮੈਂ ਦੇਖਿਆ ਜਿੱਥੇ ਕਦੇ ਟੋਡੇ ਮੱਲ ਨੇ ਸਭ ਕੁਝ ਸਦਕੇ ਕਰਕੇ ਤੇ ਸੋਨੇ ਨਾਲ ਜਗ੍ਹਾ ਖਰੀਦੀ ਸੀ ਨਾ, ਦੁਨੀਆਂ ਚ ਇੰਨੀ ਕੀਮਤੀ ਜਗ੍ਹਾ ਕੋਈ ਨਹੀਂ, ਤੇ ਹੁਣ ਮੈਂ ਦੇਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਥੇ ਬਲ ਬਾਬਾ ਜੀ ਕਰਕੇ ਸੱਜਣ ਹੈਗੇ, ਉਹਨਾਂ ਨੂੰ ਸੇਵਾ ਦਿੱਤੀ ਹੋਈ ਹੈ। ਜੋਤੀ ਸਰੂਪ ਦੇ ਗੁੰਮਤ ਤੇ ਸੋਨਾ ਲਗਾਉਂਦੇ ਪਏ। ਮੈਂ ਕਿਹਾ ਸਾਰੇ ਇਤਿਹਾਸ ਵਿੱਚ ਇਹ ਦੂਜੀ ਵਾਰੀ ਹੋਇਆ ਭਾਈ ਟੋਡਰਮਾਲ ਜੀ, ਪਹਿਲੀ ਵਾਰੀ ਤੇ ਹੁਣ ਦੂਜੀ ਵਾਰ। ਇਹ ਸਾਡੀ ਆਰਗੇਨਾਈਜੇਸ਼ਨ ਦੀ ਸਿਆਣਪ ਹੈ, ਵਡਿਆਈ ਹੈ ਕਿ ਆਪਣੇ ਅਸਥਾਨਾਂ ਨੂੰ, ਜਿਨ੍ਹਾਂ ਨੂੰ ਕਿਹਾ ਸੀ ਦੁਨੀਆਂ ਦਾ ਸਭ ਤੋਂ ਕੀਮਤੀ ਥਾਂ ਹੈ, ਉਹਨੂੰ ਸੋਨੇ ਨਾਲ ਮੜ ਦੇਣਾ। ਇਹ ਸ੍ਰੀ ਹਰਿਮੰਦਰ ਸਾਹਿਬ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਨਾਲ ਮੜ ਦਿੱਤਾ। ਇਹ ਸਾਡੀ ਸੰਸਥਾ ਨੂੰ ਮਹਾਰਾਜ ਨੇ, ਪ੍ਰੇਮ ਮਹਾਰਾਜ ਨੇ ਭਾਗ ਲਾਇਆ। ਪਰ ਦੂਜੇ ਪਾਸੇ ਜਾਈਏ ਤਾਂ ਕੁਛ ਖੇਡ ਬਣਦੀ ਨਹੀਂ। ਮਹਾਰਾਜ ਕਹਿੰਦੇ ਫਿਰ ਜੋ ਕੁਛ ਕਰੇ ਸੋ ਭਲਾ ਕਰ ਮਾਨੀਏ, ਹਿਕਮਤ ਹੁਕਮ ਚੁਕਾਈਏ। ਇਹ ਹਿਕਮਤ ਇਹ ਨਹੀਂ ਚੰਗਾ ਬਹਾਨੇ ਬਣਾਉਣੇ, ਆਪਣਾ ਧੱਕਾ ਰੱਖਣਾ, ਇਸ ਨੂੰ ਦੂਰ ਕਰੀਏ। ਹਾਂਜੀ,
1: ਵਿਆਹ ਕੈ ਪ੍ਰੇਮ ਪਦਾਰਥ ਪਾਈਐ ਤਉ ਜਰਨੀ ਚਿਤ ਲਾਈਐ।
0: ਪ੍ਰੇਮ ਦੇ ਰਾਹੀਂ ਨਾਮ ਪਦਾਰਥ ਮਿਲਦਾ ਹੈ। ਇਹ ਚਾਰ ਪਦਾਰਥ ਨੇ, ਪ੍ਰੇਮ ਪਦਾਰਥ, ਨਾਮ ਪਦਾਰਥ, ਗਿਆਨ ਪਦਾਰਥ ਤੇ ਜਨਮ ਪਦਾਰਥ। ਚਾਰ ਹੋਰ ਵੀ ਗਿਣੇ ਜਾਂਦੇ ਨੇ, ਧਰਮ ਅਰਥ ਕਾਮ ਮੋਖ ਇਤਿਆਦਕ। ਮਹਾਰਾਜ ਕਹਿੰਦੇ ਜਿਸ ਦੇ ਪ੍ਰੇਮ ਦੇ ਰਾਹੀਂ ਜਪ ਕੀਤਿਆਂ ਜੁੜਿਆ, ਰਜ਼ਾ ਵਿੱਚ ਚੱਲਿਆ, ਸੁਭ ਗੁਣਾਂ ਦਾ ਸੁਧਾਰ ਬਣਾਇਆ, ਪਦਾਰਥ ਮਿਲਦਾ ਹੈ ਤੇ ਚਰਨੀ ਚਿੱਤ ਲਾਈਏ। ਫਿਰ ਇਹਦੇ ਚਰਨਾਂ ਨਾਲ ਜੁੜ ਜਾਈਏ।

ਸੁਗੰਧੀ ਵੀ ਤਾਂ ਸਹਿਜ ਸੰਗਤ ਸ਼ਿੰਗਾਰ ਦਾ ਹੀ ਅੰਗ ਹੈਗਾ। ਇਸਤਰੀਆਂ ਵੀ ਤੇ ਪੁਰਸ਼ ਵੀ ਵਰਤਦੇ ਹਨ ਤਾਂ ਕਿ ਕੋਲੋਂ ਬਲ ਸਮੈਲ ਨਾ ਆਵੇ। ਤੇ ਮਹਾਰਾਜ ਕਹਿੰਦੇ ਫਿਰ ਇਸ ਤਰ੍ਹਾਂ ਕਰਨਾ ਹੈ, ਇਹ ਹੈ ਜੋ ਗੁਰੂ ਨੇ ਆਖ ਦਿੱਤਾ ਉਹ ਕਰ ਲੈਣਾ, ਬੜਾ ਸੌਖਾ। ਸੋ ਕਹੇ ਸੋ ਕੀਜੈ, ਤਨ ਮਨਾ ਬੀਜੈ, ਮਨ ਕਰਕੇ ਸਰੀਰ ਕਰਕੇ ਕਰਮ ਕਰਕੇ ਸਮਰਪਿਤ ਹੋ ਜਾਣ, ਐਸਾ ਪਰਮਲ ਲਾਈ ਹੈ।

ਚਤੁਰ ਹੈ ਉਹੀ ਸਿਆਣਪ ਦੀ ਇੰਤਹਾ ਹੈ। ਮਹਾਰਾਜ ਦੇ ਬਚਨ ਹਨ, ਇਆਨਪ ਤੇ ਸਭ ਭਈ ਸਿਆਣਪ ਪਰ ਮੇਰਾ ਦਾਨਾ ਬੀਨਾ। ਉਸਨੇ ਇਆਣਿਆਂ ਨੂੰ ਸਿਆਣੇ ਕਰਦਾ। ਗੁਰ ਕੀ ਮਤ ਤੂੜੇ ਇਆਨੇ, ਭਗਤ ਬਿਨਾ ਬਹੁਤ ਡੁੱਬੇ ਸਿਆਣੇ, ਬੜੇ ਬੜੇ ਵੇਦਾਚਾਰੀ ਆ, ਖਟ ਸ਼ਾਸਤਰੀ, ਬੜੇ ਹਾਈਲੀ ਕੁਆਲੀਫਾਈਡ, ਨਸ਼ਿਆਂ ਵਿੱਚ ਡੁੱਬੇ ਹੋਏ ਲੋਕ ਦਿਖਾਈ ਪੈਣਗੇ। ਆਓ ਇਹ ਜਿਹੜਾ ਲੜੀਵਾਰ ਬਚਨ ਚੱਲ ਰਿਹਾ ਉਸਦਾ ਵੀ ਇੱਕ ਪਦ ਸਰਵ

0: ਗੁਰੂ ਰਾਮਦਾਸ ਜੀ ਦੇ ਬਚਨ ਤੇ ਸੰਖੇਪ ਰੂਪ ਵਿੱਚ ਮੂਲ ਮੰਤਰ ਹੈ, ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
1: ਮੇਰੇ ਮਨ ਹਰ ਹਰ ਗੁਣ ਕਹੋ ਰੇ,
0: ਹੈ ਮੇਰੇ ਮਨ ਪਾਰ ਬ੍ਰਹਮ ਪਰਮੇਸ਼ਰ ਦੀ ਉਪਮਾ ਕਰਿਆ ਕਰ, ਜਸ ਕਰਿਆ ਕਰ।
1: ਸਤਿਗੁਰੂ ਕੇ ਚਰਨ ਧੋਏ ਪੋਏ ਪੂਜੋ, ਇਨ ਬਿਦ ਮੇਰਾ ਹਰ ਪ੍ਰਭ ਲਹੋ ਰੇ।
0: ਮੇਰੇ ਚਰਨਾਂ ਦਾ ਸਤਿਕਾਰ ਕਰ, ਉਹਦਾ ਸਨਮਾਨ ਕਰ, ਅਰਚਨਾ ਕਰ, ਭਾਵ ਗੁਰੂ ਦੇ ਨਾਮ ਨਾਲ ਜੁੜ। ਇਸ ਤਰੀਕੇ ਨਾਲ ਮੇਰਾ ਪ੍ਰਭੂ ਤੈਨੂੰ ਪ੍ਰਾਪਤ ਹੋ ਜਾਏਗਾ।
1: ਰਹਾਉ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਿਖੇ ਰਸ, ਇਨ ਸੰਗਤ ਤੇ ਤੂੰ ਰਹੋ ਰੇ।
0: ਕਾਮ ਕ੍ਰੋਧ ਲੋਭ ਮੋਹ ਅਭਿਮਾਨ ਤੇ ਵਿਸ਼ੇ ਵਿਕਾਰਾਂ ਦਾ ਰਸ, ਇਸ ਸੰਗਤ ਤੋਂ ਆਪਣੇ

ਕਿਸੇ ਵੀ ਸੰਗਤ ਨਾਲ ਮਿਲਣਾ, ਗੁਰਮੁਖਾਂ ਨਾਲ ਵਿਚਾਰ ਸਾਂਝੇ ਕਰਨੇ, ਗੁਰੂ ਨਾਲ ਗੋਸ਼ਟੀ ਕਰਨੀ, ਹਰ ਪ੍ਰੇਮ ਰਸਾਇਣ, ਸਾਰੇ ਰਸਾਂ ਦਾ ਘਰ, ਆਨੰਦ ਦਾ ਘਰ, ਰਾਮ ਨਾਮ ਰਸਾਇਣ, ਪਰ ਬ੍ਰਹਮ ਪਰਮੇਸ਼ਵਰ ਦਾ ਨਾਮ ਹੀ ਸਾਰੇ ਰਸਾਂ ਦਾ ਆਇਨ ਘਰ ਹੈ। ਹਰ ਨਾਮ ਨਾਮ, ਬੜੇ ਸੋਹਣੇ ਬੋਲ ਨੇ ਮਹਾਰਾਜ, ਰਾਮ ਰਮ ਹੋ ਰਹੇ ਨਾਮ।

0: ਇਹੋ ਦੂਰ ਕਰੋ ਆਪਣ ਗਹੋ ਦੇ,
1: ਆਪਣੇ ਆਪ ਨੂੰ ਪਛਾਣ ਪਕੜ ਕਰ ਅਹੰਕਾਰ ਆਪਣੇ ਅੰਦਰ ਦਾ ਅਭਿਮਾਨ ਜੋ ਤੂੰ ਬਲ ਸਮਝਦਾ ਹੈ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 West Winds Drive, Northeast Calgary।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 ਐਵਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, Southeast Calgary, near Stanford।

bobby.dodd at 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 West Winds Drive North East Calgary

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124-4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ, ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-809-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144 3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street, Northeast, Calgary।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਤੁਨ ਵੱਡਾ ਅੱਖ ਸਭ ਕੋਇ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਰ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚੱਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੈ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਇਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾ

ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵਹਿ ਉਦਮ ਜਾਂ ਹਰ ਹਰ ਜੀਉ ਪਰਿਆ। ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਰ ਰਿਜ ਪਿਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਗੁਰਪ੍ਰਸਾਦ ਪਰਮ ਪਦ ਪਾਇਆ ਸੁਖੀ ਕਾਸ਼ਟ ਹਰਿਆ ਰਹਾ। ਜਨਨ ਪਿਤਾ ਲੋਕ ਸੁਤ ਬਨਿਤਾ ਕੋਏ ਨ ਕਿਸਕੀ ਧਰਿਆ। ਸਿਰ ਸਿਰ ਰਿਜ ਕਸਮ ਬਾਹੇ ਠਾਕੁਰ ਕਾਹੇ ਮਨ ਭਉ ਕਰਿਆ। ਉਡ ਉਡ ਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ। ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀਅ ਤੁਮਾਰੇ ਜੀ ਤੋਂ ਜੀਆ ਕਾ ਦਾ ਤਾਰਾ ਹਰ ਧਿਆਵਹਿ ਸੰਤੋ ਜੀ ਸਭ ਦੁੱਖ ਸਾਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੀ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ

ਭਗਤ ਸਲਾਹਨ ਤੁਧ ਜੀ ਹਰਨ ਕਨਿਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਬ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜੇ ਬਸ ਸਿਮਰਤ ਸਾਸਤ ਜੀ ਕਰ ਕਿਰਿਆ ਖੜ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੀ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵਿਖ ਹੈ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾ ਜਪ ਤਪ

ਵਾਹਿ ਗੁਰੂ ਚੇਤਿਆਵੇ ਚੇਤਿਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆ ਦੇਗ ਤੇਗ ਫਤਿਹ ਬਿਰਦ ਕੀ ਬਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇ ਸੁਦਾਨ ਰਹਿਤ ਦਾਨ ਬਾਬੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸੁਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੀ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਾਨ ਨੀਵਾਂ ਮਾਤੀ ਉੱਚੀ ਮੱਤ ਪੱਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਏ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਵਾਣਿਆਂ ਦੇ ਮਾਣ ਨਿਤਾਣਿਆਂ ਦੇ ਪਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ

0: ਕੁੱਲ ਚੁੱਕਮ ਆਪ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖਿਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀਵ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਥ ਰਿੱਧ ਸਿੱਧ ਨਵਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧਨ ਧਨ ਕਰਹੋ। ਜੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੋ ਨਰਹੋ। ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ। ਹਰ ਅੰਮ੍ਰਿਤ ਭਰੇ ਭੰਡਾਰ, ਸਭ ਕਿਛ ਹੈ ਘਰ ਤਿਸ ਕੈ ਬਲਰਾਮ ਜੀਓ। ਬਾਬਲ ਮੇਰਾ ਵੱਡ ਸਮਰੱਥਾ, ਕਰਨ ਕਾਰਨ ਪ੍ਰਭ ਹਾਰਾ, ਜਿਸ ਸਿਮਰਤ ਦੁੱਖ ਕੋਈ ਨ ਲਾਗੈ, ਭਵ ਜਲ ਪਾਰੇ ਉਤਾਰਾ। ਆਦ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾ। ਨਾਨਕ ਨਾਮ ਮਹਾਰਸ ਮੀਠਾ, ਅਨ ਦਿਨ ਮਨ ਤਨ ਪੀਵਾ। ਆਦ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾ। ਨਾਨਕ ਨਾਮ ਮਹਾਰਸ ਮੀਠਾ, ਅਨ ਦਿਨ ਮਨ ਤਨ ਪੀਵਾ। ਸੁਖ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਈ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਈ, ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰਸ਼ਾਂ ਦਸ਼ਾਹ। ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੇਸਾਹ। ਸੱਜਣ ਸੱਚਾ ਪਾਤਸ਼ਾਹ, ਸਿਰਸ਼ਾਂ ਦਸ਼ਾਹ। ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵਿਸਾਹਾ ਸਤਨਾਮ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓਅੰਕਾਰ।